ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਸ਼ਨੀਵਾਰ ਹੈ।

ਸ਼ੱਕ ਸੰਵਤ 1948 ਦੇ ਵੈਸਾਖ ਮਹੀਨੇ ਦੀ 17 ਅਤੇ ਈਸਵੀ ਸਨ 2026 ਦੇ ਮਈ ਮਹੀਨੇ ਦੀ ਅੱਜ 9 ਤਾਰੀਖ ਹੈ। ਸਵੇਰ ਦੇ 5:56 ਅਤੇ 30 ਸੈਕਿੰਡ ਹੋ ਰਹੇ ਨੇ। ਹੁਣ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੁੰਦੀ ਹੈ। ਪ੍ਰੋਗਰਾਮਾਂ ਦੀ ਸ਼ੁਰੂਆਤ ਸਮੇਂ ਆਕਾਸ਼ਵਾਣੀ ਦੇ ਤਮਾਮ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਅਤੇ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੇ ਮੌਕੇ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।

ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਐਫਐਮ ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਕਰੀਏ ਨਿਊਜ਼ ਔਨ AIR ਐਪ ਤੇ। ਸਵੇਰ ਦੇ 6 ਵਜਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਇੰਤਜ਼ਾਰ ਕਰੋ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੋ ਰਾਗੀ ਸਨ ਭਾਈ ਰਵਿੰਦਰ ਸਿੰਘ ਤੇ ਇਹ ਰਾਗੀ ਜਥਾ ਪ੍ਰੋਗਰਾਮ ਅੰਮ੍ਰਿਤਵਾਣੀ ਚ ਭਜਨ ਸਰਵਣ ਕਰਦੇ ਆ ਸ਼ਨੀ ਉਪਾਸਨਾ ਲਈ ਇਹ ਆਵਾਜ਼ਾਂ ਨੇ ਦੇਵਾਸ਼ਿਸ਼ ਦੇ ਸਾਥੀਆਂ ਦੀਆਂ

0: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ?
1: ਬਹੁਤ ਵਧੀਆ। ਜਿਹੜੇ ਆਪਾਂ ਦੇਖੋ ਕਹਿੰਦੇ ਹਾਂ ਵੀ ਕੰਮ ਕਾਰ ਸਮੇਂ ਸਿਰ ਕਰਦੇ ਰਹੀਏ ਤੇ ਖੇਤ ਤੇ ਗੇੜਾ ਰੱਖੋ, ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਨਾ ਹੱਥ 'ਚ ਰਹਿੰਦੀਆਂ, ਇਹਦੇ ਨਾਲ ਸਮੇਂ ਸਿਰ ਕੰਮ ਹੋ ਜਾਂਦਾ ਆ।
0: ਦੇਖੋ ਜੀ, ਜਿਹੜਾ ਤੁਸੀਂ ਜ਼ਿਕਰ ਕੀਤਾ ਬੜੀ ਅਹਿਮ ਗੱਲ ਕੀਤੀ ਹੈ, ਜੇ ਤੁਸੀਂ ਕੰਮ ਨੂੰ ਹੱਥ 'ਚ ਰੱਖੋਗੇ ਕੰਮ ਤੁਹਾਡੇ ਹੱਥ 'ਚ ਰਹੂਗਾ। ਜੇ ਆਪਣੇ ਹੱਥ ਤੋਂ ਬਾਹਰ ਦੇਖੋ, ਵੈਸੇ ਵੀ ਸੰਧੂ ਸਾਹਿਬ ਆਪਾਂ ਸਾਰੇ ਜਾਣਦੇ ਹੀ ਹਾਂ ਵੀ ਕਹਿੰਦੇ ਹੁੰਦੇ ਆ ਵੀ ਖੇਤੀ ਤਾਂ ਖਸਮਾਂ ਛੇਤੀ ਵਾਲਾ ਹਿਸਾਬ ਹੈ, ਤੇ ਜਦੋਂ ਆਪਾਂ ਦੂਜਿਆਂ ਦੇ ਸਹਾਰੇ ਜਾਂ ਦੂਜਿਆਂ ਦੇ ਭਰੋਸੇ 'ਤੇ ਖੇਤੀ ਨੂੰ ਛੱਡਾਂਗੇ, ਫਿਰ ਕਿਤੇ ਨਾ ਕਿਤੇ ਜਿਹੜਾ ਆਪਾਂ ਕੰਮ ਖਾਵਾਂਗੇ ਕਤਰ ਮਸਰ ਸਾਡੇ ਕੋਲ ਰਹਿ ਜੂਗੀ।
1: ਬਹੁਤ ਜ਼ਿਆਦਾ ਦੇਖੋ ਦੇਖਭਾਲ ਦੀ ਲੋੜ ਪੈਂਦੀ ਹੈ। ਵੈਸੇ ਤਾਂ ਦੇਖੋ ਬੀਟੀ ਨਰਮਾ ਆਉਣ ਨਾਲ ਕਿਸਾਨ ਵੀ ਥੋੜ੍ਹਾ ਜਿਹਾ
0: ਸੁਖਾਲਾ ਹੋਇਆ,
1: ਸੁਖਾਲਾ ਹੋਇਆ। ਨਹੀਂ ਤਾਂ ਜਿਹੜੀ ਅਮਰੀਕਨ ਸੁੰਡੀ ਹੈ ਨਾ, ਇਹ ਸਾਰੇ ਲੈਣ ਦਿੰਦੀ ਸੀ।
0: ਬਿਲਕੁਲ ਜੀ ਬਿਲਕੁਲ, ਅਮਰੀਕਾ ਜਾਣਾ ਸੌਖਾ, ਅਮਰੀਕਨ ਸੁੰਡੀ ਨੂੰ ਫੜਨਾ ਔਖਾ
1: ਹੋ ਜਾਂਦਾ ਸੀਗਾ। ਅੱਛਾ, ਪਰ ਦੇਖੋ ਚਲੋ ਸੁੰਡੀਆਂ ਤਾਂ ਆਪਾਂ ਇਹਦੇ ਨਾਲ ਨਹੀਂ ਕਰਦੀਆਂ, ਪਰ ਜਿਹੜੇ ਰਸ ਚੂਸਣ ਵਾਲੇ ਕੀੜੇ ਹਨ ਉਹ ਹਮਲਾ ਕਰਦੇ ਆ,
0: ਕਰਦੇ ਆ ਜੀ। ਬੀਟੀ ਦਾ ਦੇਖੋ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬੜੀ ਅਹਿਮ ਗੱਲ ਹੈ ਕਿ ਅਸੀਂ ਇਹ ਨਾ ਸਮਝ ਕੇ ਬੈਠ ਜਾਈਏ ਵੀ ਬੀਟੀ ਲਾਇਆ ਤੇ ਇਹਦੇ ਕੋਈ ਹੱਲੇ ਨਹੀਂ ਹੋਣਾ। ਹੱਲਾ ਤਾਂ ਹੋਊਗਾ, ਹੱਲਾ ਹੋਊਗਾ। ਸੋ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਆਪਾਂ ਬੀਟੀ ਲਾਉਂਦੇ ਹਾਂ ਤੇ ਬੀਟੀ ਆਲੇ ਦੁਆਲੇ ਨੋਨ ਬੀਟੀ ਦਾ ਜਿਹੜਾ ਆਪਾਂ ਬਾੜ ਹੈ, ਇੱਕ ਤਰ੍ਹਾਂ ਨਾਲ ਬਾੜ ਹੀ ਲਾਉਂਦੇ, ਜਿੱਦਾਂ ਆਪਾਂ ਬਾਗਾਂ ਦੁਆਲੇ ਬਾੜ ਲਾ ਦਿੰਦੇ ਹਾਂ, ਤੇ ਉਹ ਬਾੜ ਹੈ ਜਿਹੜਾ ਇਹਦਾ ਬਚਾਅ ਕਰਦੀ ਹੈ,
1: ਕਰਦੀ ਹੈ, ਉਹ ਜ਼ਰੂਰ ਕਰਨੀ ਚਾਹੀਦੀ ਸਾਨੂੰ। ਇਹਦੇ ਨਾਲ ਜਿਹੜੀ ਕਿਸਮ ਦੀ ਜਿਹੜੀ ਉਹ 'ਤੇ ਮਾੜਾ ਅਸਰ ਨਹੀਂ ਪੈਂਦਾ।
0: ਪੈਂਦਾ ਇੱਕ ਦੇਖੋ ਸੰਧੂ ਸਾਹਿਬ, ਆਪਾਂ ਨਾ ਥੋੜ੍ਹਾ ਜਿਹਾ ਸਖਾਲੇ ਪਾਸੇ ਨੂੰ ਤੁਰਦੇ ਹਾਂ ਵੀ ਅਸੀਂ ਫੱਟ ਦੇਣੇ, ਜੇ ਆਪਾਂ ਨੂੰ ਕੋਈ ਕੀੜਾ ਮਕੌੜਾ ਨਜ਼ਰ ਆਉਂਦਾ ਅਸੀਂ ਦਵਾਈਆਂ ਵਾਲੇ ਪਾਸੇ ਨੂੰ ਜ਼ਿਆਦਾ ਤੁਰ ਪਏ। ਪਰ ਜਿਹੜਾ ਅਸੀਂ ਇਹ ਕਹਿ ਸਕਦੇ ਹਾਂ ਵੀ ਭਾਈ ਜਿਹੜਾ ਉਪਰਾਲਾ, ਜਿਹੜੇ ਕੁਦਰਤੀ ਉਪਰਾਲੇ ਹੈ, ਹੈ ਨਾ, ਗੈਰ ਕੁਦਰਤੀ ਦਾ ਆਪਾਂ ਜਦੋਂ ਮਰਜ਼ੀ ਕਰ ਲਈਏ,
1: ਸਰਵੇਖਣ ਕਰੋ ਜੀ।
0: ਪਹਿਲੀ ਗੱਲ ਤਾਂ ਸਰਵੇਖਣ ਤੁਹਾਡੇ ਵਾਲੀ ਗੱਲ ਹੈ ਕਿ ਸਰਵੇਖਣ ਬੜਾ ਜ਼ਰੂਰੀ ਹੈ, ਫਸਲ ਦਾ ਸਵੇਰੇ ਸ਼ਾਮ ਸਰਵੇਖਣ ਕਰਨਾ ਬੜਾ ਜ਼ਰੂਰੀ ਹੈ,
1: ਬਹੁਤ ਬਹੁਤ ਜ਼ਰੂਰੀ ਹੈ ਜੀ।
0: ਫਿਰ ਉਹਦੀ ਕਗਾਰ ਕੀ ਹੈ, ਕੋਈ ਵੀ ਜੇ ਕੀੜਾ ਹੱਲਾ ਕਰਦਾ ਹੈ ਉਹਦਾ ਆਰਥਿਕ ਕਗਾਰ ਕੀ ਹੈ, ਐਵੇਂ ਇੱਕ ਅੱਧਾ ਕੀੜਾ ਦੇਖ ਕੇ ਤੁਸੀਂ ਪਿੱਛੇ ਪੈ ਜਾਓ ਤੇ ਇਹ ਵੀ ਤਾਂ ਗਲਤ ਗੱਲ ਹੈ ਨਾ।
1: ਹਾਂ, ਉਹ ਤਾਂ ਫਿਰ ਜਿਹੜੀ ਆਪਣੇ ਜਾਇਆ ਕਰਨ ਵਾਲੀ ਗੱਲ ਹੋ ਗਈ ਨਾ।
0: ਹਾਂ ਬਿਲਕੁਲ,
1: ਕੋਈ ਆਪਾਂ ਨੂੰ ਉਹਦਾ ਜਿਹੜਾ ਕਹਿੰਦੇ, ਫਿਰ ਆਪਾਂ ਕਹਿੰਦੇ ਕਿ ਫਾਇਦਾ ਨਹੀਂ ਮਿਲਿਆ।
0: ਹਾਂ,
1: ਕਿਉਂਕਿ ਮਾਹਰਾਂ ਨੇ ਲਗਾਤਾਰ ਆਪਾਂ ਨੇ ਤੱਥ ਕੱਢੇ ਆ, ਉਹਨਾਂ ਨੇ ਤਜਰਬੇ ਕਰਕੇ ਸਾਨੂੰ ਦੱਸਿਆ
0: ਬਿਲਕੁਲ
1: ਵੀ ਪੱਤੇ ਦੇ ਕਿੰਨੇ ਕੀੜੇ ਹੋਣ ਸ਼ਾਮ ਵੇਲੇ ਜਾਂ ਸਵੇਰ ਵੇਲੇ, ਹਾਂਜੀ, ਏਕੜ ਦੇ ਹਿਸਾਬ ਨਾਲ ਕੋਈ ਅੰਦਾਜ਼ਾ ਲਾ ਕੇ,
0: ਹਾਂ,
1: ਫਿਰ ਹੀ ਸਾਨੂੰ ਜੋ ਵੱਖ ਵੱਖ ਜ਼ਹਿਰਾਂ ਦੀ ਸਿਫਾਰਸ਼ ਕੀਤੀ ਗਈ ਹੈ ਨਾ, ਉਹ ਵਰਤਣੀਆਂ ਚਾਹੀਦੀਆਂ ਨੇ।
0: ਬਿਲਕੁਲ, ਦੇਖੋ ਜੀ, ਜ਼ਹਿਰ ਤਾਂ ਜ਼ਹਿਰ ਹੈ ਸੰਧੂ ਸਾਹਿਬ, ਆਪਾਂ ਸਾਰੇ ਜਾਣਦੇ ਹਾਂ। ਇੱਕ ਤਾਂ ਮਹਿੰਗਾ ਬਹੁਤ ਹੈ, ਇੱਕ ਜ਼ਹਿਰ ਨੇ, ਜ਼ਹਿਰ ਦੇ ਆਲੇ ਕੰਮ ਕਰਨੇ ਆ, ਉਹਨੇ ਵਾਤਾਵਰਨ ਦੇ ਵਿੱਚ ਨੁਕਸਾਨ ਕਰਨਾ ਹੈ। ਫਿਰ ਇਹ ਤੁਸੀਂ ਦੇਖੋ ਵੀ ਆਲੇ ਦੁਆਲੇ ਸਾਡੀਆਂ ਫਸਲਾਂ ਕਿਹੜੀਆਂ ਨੇ, ਹੁਣ ਆਪਾਂ ਨਰਮਾ ਕਪਾਹ ਤਾਂ ਨਿਰਾ ਲਾਇਆ ਨਹੀਂ ਹੁੰਦਾ, ਸਬਜ਼ੀ ਭਾਜੀ ਵੀ ਲਾਈ ਹੁੰਦੀ,
1: ਹਰੇ ਚਾਰੇ
0: ਲਾਏ ਹੁੰਦੇ ਆ। ਸੋ ਕਈ ਵਾਰੀ ਨਾ ਅਸੀਂ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਭਾਈ ਬਗਾਨਿਆਂ ਦੇ ਹੱਥ, ਜਦੋਂ ਅਸੀਂ ਕਾਮਿਆਂ ਦੇ ਹੱਥ, ਹੈ ਨਾ, ਕਾਮਿਆਂ ਨੇ ਕੰਮ ਕਰਨਾ, ਇਹਦੇ 'ਚ ਕੋਈ ਆਪਾਂ ਸ਼ੱਕ ਨਹੀਂ ਹੈਗਾ ਕਿ ਸਾਡਾ ਉਹਨਾਂ 'ਤੇ ਨਿਰਭਰਤਾ ਹੈ, ਪਰ ਕਾਮੇ ਦੇ ਨਾਲ ਤੁਹਾਨੂੰ ਵੀ ਕੰਮ ਕਰਨਾ ਜ਼ਰੂਰੀ ਹੈ।

0: ਨਿਗਰਾਨੀ ਰੱਖਣੀ ਪੈਣੀ ਹੈ,
1: ਨਿਗਰਾਨੀ ਤਾਂ ਰੱਖਣੀ ਪੈਂਦੀ ਹੈ, ਉਹਨੇ ਤਾਂ ਵਿਚਾਰੇ ਨੇ ਆਪਣਾ ਕੰਮ ਕਰ ਦੇਣਾ। ਇਹ ਜਿਹੜੀਆਂ ਬਰੀਕੀ ਵਾਲੀਆਂ ਗੱਲਾਂ ਹੈ, ਇਹਨਾਂ ਨੂੰ ਤੁਸੀਂ ਵਾਚਣਾ ਹੈ, ਤੁਸੀਂ ਦੇਖਣਾ ਹੈ, ਕਿਉਂਕਿ ਜੇ ਕਿਤੇ ਨਾ ਕਿਤੇ ਜਿੱਦਾਂ ਕਹਿੰਦੇ ਆ ਵੀ ਨਜ਼ਰ ਜਿਹੜੀ ਹੈ, ਨਜ਼ਰਸਾਨੀ ਬੜੀ ਜ਼ਰੂਰੀ ਹੋ ਜਾਂਦੀ ਹੈ, ਦਵਾਈ ਵੀ ਸਾਡੀ ਜ਼ਾਇਆ ਹੋਊ। ਹੁਣ ਤੁਸੀਂ ਦੇਖੋ ਸਪਰੇਅ ਦੇ ਵਿੱਚ ਆਪਾਂ ਨੋਜ਼ਲਾਂ ਹੀ ਦੇਖ ਲਓ, ਸਾਡੇ ਕੋਲ ਕਿੰਨੇ ਤਰ੍ਹਾਂ ਦੀਆਂ ਨੋਜ਼ਲਾਂ ਹੈ, ਕਿਹੜੀ ਨੋਜ਼ਲ ਆਪਾਂ ਨੇ ਵਰਤਣੀ ਹੈ,
0: ਸਪਰੇਅ ਪੰਪ ਵੀ ਵੱਖਰੇ ਵੱਖਰੇ ਹੁੰਦੇ,
1: ਸਪਰੇਅ ਪੰਪ ਵੀ ਵੱਖਰੇ ਵੱਖਰੇ ਹੁੰਦੇ ਆ। ਸੋ ਇਸ ਕਰਕੇ ਹੁਣ ਆਪਾਂ ਕਹੀਏ ਵੀ ਇੱਕੋ ਹੀ ਰੱਸੇ ਬੰਨ ਦਈਏ ਸਾਰੇ, ਜਿਹੜਾ ਹੈ ਉਸ ਲਿਹਾਜ਼ ਨਾਲ ਹੋ ਜੂ, ਨਹੀਂ ਹੋਣਾ। ਕਈ ਜਿਹੜੀ ਹੈ ਆਪਾਂ ਫੁਆਰ ਜਿਹੜੀ ਪੱਤਿਆਂ ਦੇ ਉੱਪਰ ਕਰਦੇ ਹਾਂ, ਕਈ ਆਪਾਂ ਫੁਆਰ ਜਿਹੜੀ ਹੈ ਪੱਤਿਆਂ ਦੇ ਥੱਲੇ ਕਰਦੇ ਹਾਂ। ਸੋ ਅਲੱਗ ਅਲੱਗ ਢੰਗ ਤਰੀਕੇ, ਫਿਰ ਆਪਾਂ ਕਹਿੰਦੇ ਜੀ ਰੋਕਥਾਮ ਨਹੀਂ ਹੋਈ, ਰੋਕਥਾਮ ਕਿੱਥੋਂ, ਸਾਡਾ ਤਰੀਕਾ ਹੀ ਸਹੀ ਨਹੀਂ।
0: ਹਾਂ, ਇਹ ਤਾਂ ਪੱਕੀ ਗੱਲ ਹੈ, ਜੋ ਸਾਨੂੰ ਸਿਫਾਰਿਸ਼ ਕੀਤੀ ਗਈ ਨੇ, ਜਿੱਦਾਂ ਪਾਣੀ ਦੀ ਮਾਤਰਾ,
1: ਹਾਂ
0: ਉਹਦਾ ਵੀ ਧਿਆਨ ਰੱਖ,
1: ਧਿਆਨ ਰੱਖ
0: ਕਿ ਜਿੰਨੇ ਏਕੜ ਦਾ ਆਪਾਂ ਦੱਸਿਆ ਗਿਆ ਵੀ ਏਕੜ 'ਚ ਇੰਨੀਆਂ ਢੋਲੀਆਂ ਲੱਗਣੀਆਂ, ਲੱਗਣੀਆਂ ਨੇ,
1: ਲੱਗਣੀਆਂ ਨੇ ਜੀ,
0: ਉਸ ਹਿਸਾਬ ਨਾਲ ਦਵਾਈ ਪਾਓ। ਇਹ ਨਹੀਂ ਵੀ ਆਪਾਂ ਬੰਦੇ ਦਾ ਚਾਲ ਤਿਆਰੀ ਕਰ ਦਿਓ, ਕੰਮ ਖਤਮ ਕਰੋ ਜੀ ਫਟਾਫਟ, ਇਹ ਨਹੀਂ ਕੰਮ ਕਰਨਾ ਚਾਹੀਦਾ। ਅੱਛਾ, ਸਾਫ਼ ਸਫਾਈ ਦਾ ਖਾਸ ਖਿਆਲ ਰੱਖੋ,
1: ਬਿਲਕੁਲ।
0: ਜਿਹੜੇ ਕੀੜਿਆਂ ਦੇ ਨਾ ਬਦਲਵੇਂ ਹੁੰਦੇ, ਜਿਹੜੇ ਆਪਣੇ ਨਦੀਨ ਵਗੈਰਾ ਜਿਹੜੇ ਹੁੰਦੇ ਆ ਨਾ, ਇਟਸਿਟ ਹੈ ਕੋਈ, ਤਤੂਰਾ ਆ ਜੀ, ਲਾਗੇ ਛਾਗੇ ਜੇ ਹੋਣ, ਉਹ ਖਤਮ ਕਰੋ ਜੀ, ਉਹਨਾਂ
1: ਪਹਿਲਾਂ
0: ਸਫਾਈ ਦਾ ਖਾਸ ਧਿਆਨ ਰੱਖੀ ਜੀ,
1: ਪਹਿਲਾਂ ਖਤਮ ਕਰੋ ਜਿੰਨੇ ਵੱਟਾਂ ਬੰਨੇ ਹੈ ਤੁਹਾਡੇ ਆਲੇ ਦੁਆਲੇ ਖੇਤ ਦੇ, ਕਿਉਂਕਿ ਉਹ 'ਚ ਹੀ ਰਹਿੰਦੇ ਆ ਤਕਰੀਬਨ, ਇਹਨਾਂ ਦੀਆਂ ਕਲੋਨੀਆਂ ਤਕਰੀਬਨ ਉੱਥੇ ਹੀ ਹੁੰਦੀਆਂ,
0: ਉੱਥੇ ਹੁੰਦੀਆਂ ਜੀ,
1: ਉਹ ਕਲੋਨੀਆਂ 'ਚ ਹੀ ਉੱਠ ਕੇ ਆ ਕੇ ਹੱਲਾ ਕਰਦੇ ਹੈ। ਸੋ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਇਹ ਕਿ ਪਹਿਲਾਂ ਆਪਾਂ ਜਿੱਦਾਂ ਅੱਗੇ ਦੇਖੋ ਲੋਕਾਂ ਕੋਲ ਵਕਤ ਹੁੰਦਾ ਸੀ, ਟਾਈਮ ਹੁੰਦਾ ਸੀ, ਅੱਗੇ ਕਿੱਥੇ ਗਏ ਹੈ, ਅੱਗੇ ਜੀ ਅੱਜ ਉਹ ਵੱਟਾਂ ਘੜਦੇ ਪਏ ਹੈ, ਬੰਨੇ ਸਾਫ਼ ਕਰਦੇ ਪਏ ਆ, ਖਾਲ ਘੜਦੇ ਪਏ ਹੈ, ਉਹ ਇਹ ਥੋੜ੍ਹੀ ਸੀ ਵੀ ਵਿਹਲੇ ਘਰੇ ਬੈਠੇ ਆ ਅਤੇ ਤਾਂ ਉਹ ਕੰਮ ਲਾਏ ਹੋਏ ਆ, ਉਹਦਾ ਮਤਲਬ ਔਰ ਮਕਸਦ ਇਹੀ ਸੀ ਕਿ ਉਦੋਂ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਨਹੀਂ ਸੀ, ਹੁਣ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਹੈ, ਹੁਣ ਨਾ ਕੋਈ ਵੱਟ ਸਾਫ਼ ਕਰਦਾ, ਨਾ ਕੋਈ ਬੰਨਾ ਸਾਫ਼ ਕਰਦਾ, ਨਾ ਕੋਈ ਖਾਲ ਸਾਫ਼ ਕਰਦਾ। ਸੋ ਇਸ ਕਰਕੇ ਉਪਰਾਲੇ ਜਿਹੜੇ ਹੈ ਬੜੇ ਜ਼ਰੂਰੀ ਆ। ਗੱਲਾਂ ਤਾਂ ਸੰਧੂ ਸਾਹਿਬ ਕਹਿਣ ਨੂੰ ਬੜੀਆਂ ਛੋਟੀਆਂ ਹੋ ਜਾਂਦੀਆਂ ਨੇ, ਪਰ ਜਦੋਂ ਇਹਨਾਂ ਦੇ ਜਾ ਕੇ ਅਸਰਾਤ ਦੇਖਦੇ ਹਾਂ ਆਪਾਂ, ਇਹਨਾਂ ਦੇ ਫਾਇਦੇ ਬਹੁਤ ਆ ਸਾਡੇ ਲਈ।
0: ਹਾਂ, ਇੱਕ ਗੱਲ ਹੋਰ ਦੇਖੋ, ਆਪਣਾ ਜਿੱਦਾਂ ਰੁੜੀਆ ਰਾਮ ਜੀ ਹੁੰਦੇ ਆ, ਨਰਮਾ ਬੀਜਿਆ ਹੈ ਨਾ, ਇਹਦੇ ਲਾਗੇ ਛਾਗੇ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਭਿੰਡੀ, ਮੂੰਗੀ, ਜੰਤਰ, ਰਿੰਡ ਅਤੇ ਅਰਹਰ, ਇਹ ਨਹੀਂ ਬੀਜਣੀ।
1: ਆਹੋ, ਕਈਆਂ ਦੀ ਆਦਤ ਹੁੰਦੀ ਹੈ ਵੀ ਚਲੋ ਅਰਹਰ ਦੀਆਂ ਫਲੀਆਂ ਹੋ
0: ਜਾਣਗੀਆਂ, ਸਿਆਲ ਕੱਢ ਦਿੰਦੇ,
1: ਸਿਆਲ ਕੱਢ ਦਿੰਦੇ, ਵਿੱਚ ਸੁੱਟ ਦਿੰਦੇ ਨੇ,
0: ਕਿਉਂਕਿ ਉਹਨਾਂ ਦੀ ਬਦਲਵੇਂ ਨੇ, ਬੂਟੇ ਉਹਨਾਂ ਦੇ ਉੱਥੇ ਚਲੇ ਜਾਣਗੇ, ਖਾਸ ਕਰਕੇ ਜਿੰਨੀਆਂ ਸੁੰਡੀਆਂ ਨੇ ਵੱਖ ਵੱਖ ਕਿਸਮ ਦੀਆਂ। ਅਤੇ ਇੱਕ ਗੱਲ ਹੋਰ ਹੈ ਕਿ ਆਪਾਂ ਦੇ ਕਹਿੰਦੇ ਵੀ ਚਿੱਟੀ ਮੱਖੀ ਦੇ ਵਾਸਤੇ ਜੇ ਸਰਵੇਖਣ ਕਰਨਾ ਨਾ ਮੋਟੇ ਤੌਰ 'ਤੇ ਰੁੜੀਆ ਰਾਮ ਜੀ, ਕਿ ਸਵੇਰੇ 10 ਵਜੇ ਤੋਂ ਪਹਿਲਾਂ ਜੇ ਫੀ ਪੱਤਾ 6 ਹੋਵੇ,
1: ਅੱਛਾ ਇੱਕ ਪੱਤੇ ਦੇ,
0: ਹਾਂ
1: ਗਿਣਤੀ,
0: ਫਿਰ ਸਪਰੇ ਕਰਨੀ ਹੈ ਜੀ, ਨਹੀਂ ਤਾਂ ਨਹੀਂ ਲੋੜ ਜੀ। ਅੱਛਾ, ਹਰੇ ਤੇਲੇ ਵਾਸਤੇ ਜਦੋਂ ਤਕਰੀਬਨ ਅੰਦਾਜ਼ਾ ਲਾ ਲਓ ਵੀ 50% ਪੱਤਿਆਂ 'ਤੇ ਹੈ ਆਪਾਂ ਨਜ਼ਰ ਆਉਣ ਕੀੜਾ, ਅਤੇ ਫਿਰ ਸਪਰੇ ਕਰਨਾ ਹੈ ਜੀ,
1: ਮੋਟਾ ਅੰਦਾਜ਼ਾ,
0: ਹਾਂ ਮੋਟੇ ਤੌਰ 'ਤੇ। ਅਤੇ ਜਿਹੜੀ ਭੂਰੀ ਜੂਹ ਹੈਗੀ ਹੈ, ਇਹਦੇ ਵਾਸਤੇ ਜੇ ਗਿਣਤੀ ਫੀ ਪੱਤੇ 'ਤੇ 12 ਹੋ ਜਾਵੇ ਬਾਲਗ ਜਿਹੜਾ ਕੀੜਾ, ਅਤੇ ਫਿਰ ਸਪਰੇ ਕਰਨਾ ਹੈਗਾ,
1: ਬਿਲਕੁਲ।
0: ਅਤੇ ਐਫਿਡ ਜਾਂ ਚੇਪੇ ਨੂੰ ਮਾਰਨ ਵਾਸਤੇ ਵੀ ਤਕਰੀਬਨ 50% ਬੂਟਿਆਂ 'ਤੇ ਪੱਤਿਆਂ 'ਤੇ ਸ਼ਹਿਦ ਵਰਗੀਆਂ ਜਿਹੜੀਆਂ
1: ਬੂੰਦਾਂ ਬਣ ਜਾਂਦੀਆਂ ਨੇ,
0: ਹਾਂ ਨਜ਼ਰ ਆਉਣ
1: ਆਉਂਦੀ ਹੈ ਜੀ, ਆਉਂਦੀ ਹੈ,
0: ਉਹ ਫਿਰ ਆਪਾਂ ਨੇ ਜੋ ਆਪਾਂ ਨੂੰ ਵੱਖ ਵੱਖ ਜ਼ਹਿਰ ਦੱਸੇ ਗਏ ਹਨ, ਜ਼ਹਿਰ ਵੀ ਇੱਕੋ ਹੀ ਨਾ ਵਰਤੀਏ ਜੀ, ਅਦਲ ਬਦਲ ਕੇ ਵਰਤਦੇ ਰਹੀਏ ਜੀ,
1: ਇੱਦਾਂ ਰਿਕਾਰਡ ਰੱਖਣਾ ਚਾਹੀਦਾ ਜੀ।
0: ਹਾਂ
1: ਦੇਖੋ, ਜੇ ਤੁਹਾਨੂੰ ਪਤਾ ਵੀ ਕਿਹੜੇ ਗਰੁੱਪ ਦੀ ਦਵਾਈ ਮੈਂ ਪਹਿਲੀ ਵਾਰੀ ਜਿਹੜਾ ਸਪਰੇਅ ਕੀਤਾ ਸੀ ਤੇ ਉਹ ਗਰੁੱਪ ਬਦਲ ਦਿਓ, ਫਿਰ ਉਹਦਾ ਅਸਰ ਜ਼ਿਆਦਾ ਹੁੰਦਾ ਹੈ, ਇੱਕੋ ਗਰੁੱਪ ਨੂੰ ਲੈ ਕੇ ਲੱਗੇ ਰਹੋਗੇ ਤੇ ਉਹ ਆਦੀ ਬੜੇ ਛੇਤੀ ਹੋ ਜਾਂਦੇ ਨੇ।
0: ਬਾਕੀ ਦੇਖੋ ਹਦਾਇਤਾਂ ਲਿਖੀਆਂ ਹੁੰਦੀਆਂ ਡੱਬੇ ਉੱਪਰ,
1: ਬੜਾ ਜ਼ਰੂਰੀ ਹੈ,
0: ਪੂਰੀ ਅਮਲ ਕਰੋ ਜੀ, ਪੂਰੇ ਜੋ ਤਰੀਕੇ ਦੱਸੇ ਗਏ ਉਹਨੂੰ ਜਿਹੜਾ ਇਸਤੇਮਾਲ ਕਰ ਰਿਹਾ ਖੇਤ ਦੇ ਵਿੱਚ, ਉਹਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ ਕਈ ਵਾਰ ਕੋਈ ਮਾੜਾ ਅਸਰ ਨਾ ਹੋ ਜਾਵੇ ਸਾਡੇ।
1: ਦੇਖੋ ਜੀ, ਉੱਤੇ ਨਿਸ਼ਾਨ ਡੱਬੇ 'ਤੇ ਲੱਗੇ ਹੁੰਦੇ ਆ ਵੀ ਕਿਹੜਾ ਜ਼ਹਿਰ ਕਿੱਡਾ ਖਤਰਨਾਕ, ਉਹ ਉੱਥੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ,
0: ਲੱਗ ਜਾਂਦਾ
1: ਨਾ। ਸੋ ਇਸ ਕਰਕੇ ਅਸੀਂ ਉਸ ਲਿਹਾਜ਼ ਨਾਲ ਹਦਾਇਤਾਂ ਨੂੰ ਅਮਲ 'ਚ ਲਿਆ ਕੇ ਹੀ ਜਿਹੜਾ ਕੰਮ ਕਰੀਏ, ਫਿਰ ਸਾਡੇ ਲਈ ਫਾਇਦਾ। ਚੱਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

ਹੁਣ ਤੱਕ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਸੁਣ ਰਹੇ ਸੀ। ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋ ਰਹੇ ਨੇ। ਨਵੀਂ ਸਵੇਰ

ਮਨ ਦੀ ਮੈਲ ਧੋਣ ਨਾਲ ਇਨਸਾਨ ਸ਼ੁੱਧ ਹੋ ਜਾਂਦਾ ਹੈ ਅਤੇ ਉਸ ਦੀ ਆਤਮਾ ਪਵਿੱਤਰ ਹੋ ਜਾਂਦੀ ਹੈ। ਆਪਣੇ ਔਗਣਾਂ ਨੂੰ ਮਾਰ ਕੇ ਹੀ ਵਿਅਕਤੀ ਦੂਜੇ ਦੇ ਗੁਣਾਂ ਨੂੰ ਪਛਾਣ ਸਕਦਾ ਹੈ ਅਤੇ ਅੰਤਰਾਤਮਾ ਤੋਂ ਬੋਲਦਾ ਹੈ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ।

ਇਸੀ ਪ੍ਰੋਗਰਾਮ ਨਵੀਂ ਸਵੇਰ ਅੱਜ ਦੀ ਤਾਰੀਖ ਸਰੋਤਿਆਂ ਨੂੰ ਕੋਰੀ ਫਿਰ ਤੋਂ ਦੱਸਦੀ ਹੈ। ਅੱਜ ਦਿਨ ਸ਼ਨੀਵਾਰ ਸ਼ੱਕ ਸੰਮਤ 1948 ਦੇ ਵੈਸਾਖ ਮਹੀਨੇ ਦੀ 17 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 9 ਤਾਰੀਖ ਹੈ। ਸਵੇਰ ਦੇ 7 ਵਜਣ ਵਾਲੇ ਨੇ ਹਿੰਦੀ 'ਚ ਸਮਾਚਾਰ।

ਕਿਸਾਨ ਵੀਰੋ, ਗਰਮੀ ਦਾ ਅਤੇ ਵੱਧਦੇ ਤਾਪਮਾਨ ਦਾ ਅਸਰ ਇਨਸਾਨਾਂ ਦੇ ਉੱਤੇ ਪੈਂਦਾ ਹੈ ਅਤੇ ਇਹਦੇ ਨਾਲ ਹੀ ਪਸ਼ੂ ਵੀ ਡੀਹਾਈਡਰੇਸ਼ਨ ਦਾ ਸ਼ਿਕਾਰ ਬਣਦੇ ਨੇ ਅਤੇ ਇਸ ਤੋਂ ਇਲਾਵਾ ਹੀਟ ਸਟਰੋਕ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸ ਮੌਸਮ ਦੇ ਵਿੱਚ ਉਹਨਾਂ ਦਾ ਆਪਾਂ ਬਚਾਅ ਕਿਵੇਂ ਕਰ ਸਕਦੇ ਹਾਂ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਕਿਸਾਨ ਵੀਰੋ, ਅਕਸਰ ਜਦੋਂ ਤਾਪਮਾਨ 45 ਡਿਗਰੀ ਨੂੰ ਪਾਰ ਕਰ ਜਾਂਦਾ ਹੈ ਤਾਂ ਤੇਜ਼ ਗਰਮ ਹਵਾਵਾਂ ਚੱਲਣ ਲੱਗ ਪੈਂਦੀਆਂ ਨੇ ਅਤੇ ਅਜਿਹੀ ਸਥਿਤੀ ਦੇ ਵਿੱਚ ਨਾ ਸਿਰਫ ਮਨੁੱਖਾਂ ਨੂੰ ਸਗੋਂ ਜਾਨਵਰਾਂ ਨੂੰ ਵੀ ਗਰਮੀ ਦੇ ਤਣਾਅ ਅਤੇ ਡੀਹਾਈਡਰੇਸ਼ਨ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਪਸ਼ੂ ਪਾਲਕਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈਂਦਾ ਹੈ। ਕਈ ਵਾਰ ਜਾਨਵਰ ਗਰਮੀ ਦੇ ਤਣਾਅ ਅਤੇ ਡੀਹਾਈਡਰੇਸ਼ਨ ਦੇ ਕਾਰਨ ਮਰ ਵੀ ਜਾਂਦੇ ਨੇ। ਜਾਨਵਰਾਂ ਦੇ ਵਿੱਚ ਇਹਨਾਂ ਸਮੱਸਿਆਵਾਂ ਨੂੰ ਸਿਰਫ ਪਾਣੀ ਦੇ ਕੇ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਇਹਨਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਪਾਣੀ ਕਦੋਂ, ਕਿਵੇਂ ਅਤੇ ਕਿਸ ਤਰੀਕੇ ਨਾਲ ਦੇਣਾ ਚਾਹੀਦਾ ਹੈ। ਜੇਕਰ ਅਸੀਂ ਪਸ਼ੂ ਮਾਰਾਂ ਦੀ ਸਲਾਹ ਮੁਤਾਬਕ ਪਾਣੀ ਦੇਣ ਦੇ ਤਰੀਕਿਆਂ ਵੱਲ ਧਿਆਨ ਦੇਈਏ ਤਾਂ ਪਸ਼ੂਆਂ ਦਾ ਦੁੱਧ ਉਤਪਾਦਨ ਘੱਟ ਨਹੀਂ ਹੋਵੇਗਾ ਅਤੇ ਪਸ਼ੂ ਬਿਮਾਰ ਨਹੀਂ ਪੈਣਗੇ। ਇਸ ਲਈ ਜਾਨਵਰਾਂ ਨੂੰ ਵਾਰ ਵਾਰ ਪਾਣੀ ਪਿਉਂਦੇ ਰਹੋ। ਜਿੱਥੋਂ ਤੱਕ ਹੋ ਸਕੇ ਜਾਨਵਰਾਂ ਨੂੰ ਤਾਜ਼ਾ ਅਤੇ ਠੰਡਾ ਪਾਣੀ ਦੇਣਾ ਚਾਹੀਦਾ ਹੈ। ਜਾਨਵਰਾਂ ਦੇ ਸਰੀਰ 'ਤੇ ਦਿਨ ਦੇ ਵਿੱਚ ਘੱਟੋ ਘੱਟ 3 ਵਾਰ ਪਾਣੀ ਦਾ ਛਿੜਕਾਅ ਜ਼ਰੂਰ ਕਰੋ। ਪਸ਼ੂਆਂ ਨੂੰ 30% ਸੁੱਕੀ ਤੂੜੀ ਅਤੇ 70% ਹਰਾ ਚਾਰਾ ਖਵਾਓ। ਤਾਜ਼ੀ ਤੂੜੀ ਨੂੰ ਖਵਾਉਣ ਤੋਂ ਪਹਿਲਾਂ ਭਿਉਂ ਦਿਓ ਅਤੇ ਸਵੇਰ ਸ਼ਾਮ ਨੂੰ ਭਿੱਜੀ ਹੋਈ ਤੂੜੀ ਖਵਾਓ। ਜਾਨਵਰ ਦੇ ਸਾਹਮਣੇ ਹਮੇਸ਼ਾ ਲੂਣ ਦੀ ਇੱਕ ਢੇਲੀ ਰੱਖਣੀ ਚਾਹੀਦੀ ਹੈ। ਗਰਮੀਆਂ ਦੇ ਮੌਸਮ ਦੇ ਵਿੱਚ ਸਵੇਰ ਅਤੇ ਸ਼ਾਮ ਨੂੰ ਜਾਨਵਰਾਂ ਨੂੰ ਨਵਾਉਣਾ ਬਹੁਤ ਲਾਜ਼ਮੀ ਹੈ। ਦੁਪਹਿਰ ਵੇਲੇ ਪਸ਼ੂਆਂ ਨੂੰ ਤੁਸੀਂ ਛਾਵੇਂ ਬੰਨ ਸਕਦੇ ਹੋ ਅਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਹਨਾਂ ਦੇ ਉੱਤੇ ਧੁੱਪ ਨਾ ਪਵੇ। ਇਸ ਤੋਂ ਇਲਾਵਾ ਜੇਕਰ ਫਿਰ ਵੀ ਪਸ਼ੂਆਂ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਇਸ ਨੂੰ ਪਛਾਣਨ ਦੇ ਲਈ ਕਈ ਤਰ੍ਹਾਂ ਦੇ ਲੱਛਣ ਨੇ। ਇਹਨਾਂ ਦੇ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਜਾਨਵਰਾਂ ਨੂੰ ਭੁੱਖ ਨਹੀਂ ਲੱਗਦੀ, ਉਹ ਸੁਸਤ ਅਤੇ ਕਮਜ਼ੋਰ ਹੋ ਜਾਂਦੇ ਨੇ, ਪਿਸ਼ਾਬ ਉਹਨਾਂ ਦਾ ਗਾੜਾ ਹੋ ਜਾਂਦਾ ਹੈ ਅਤੇ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ। ਅੱਖਾਂ ਸੁੱਕੀਆਂ ਹੋ ਜਾਂਦੀਆਂ ਨੇ ਅਤੇ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ। ਇਹਦੇ ਨਾਲ ਹੀ ਜਾਨਵਰ ਦੁੱਧ ਦਾ ਉਤਪਾਦਨ ਵੀ ਘਟਾ ਦਿੰਦੇ ਨੇ ਅਤੇ ਸਭ ਤੋਂ ਵੱਡੀ ਪਛਾਣ ਇਹ ਹੈ ਕਿ ਜਦੋਂ ਅਸੀਂ ਜਾਨਵਰ ਦੀ ਚਮੜੀ ਨੂੰ ਆਪਣੀਆਂ ਉਂਗਲੀਆਂ ਦੇ ਨਾਲ ਫੜ ਕੇ ਉੱਪਰ ਚੁੱਕਦੇ ਹਾਂ ਤਾਂ ਇਸ ਨੂੰ ਆਪਣੀ ਜਗ੍ਹਾ 'ਤੇ ਵਾਪਸ ਆਉਣ ਲਈ ਕੁਝ ਸਮਾਂ ਲੱਗ ਜਾਂਦਾ ਹੈ। ਕਿਸਾਨ ਵੀਰੋ, ਤੁਸੀਂ ਮਹਿੰਗੇ ਭਾਅ ਦੇ ਪਸ਼ੂ ਪਾਲੇ ਹੋਏ ਨੇ ਤਾਂ ਜੋ ਤੁਸੀਂ ਦੁੱਧ ਦੇ ਉਤਪਾਦਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੋ, ਪਰ ਇਸ ਲਈ ਇਹਨਾਂ ਪਸ਼ੂਆਂ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ। ਇਨਸਾਨੀ ਜੀਵਨ ਦੇ ਉੱਤੇ ਬਦਲਦੇ ਹੋਏ ਮੌਸਮ ਦਾ ਪ੍ਰਭਾਵ ਪੈਂਦਾ ਹੈ ਤਾਂ ਉਸੇ ਤਰ੍ਹਾਂ ਹੀ ਜਾਨਵਰ ਵੀ ਪ੍ਰਭਾਵਿਤ ਹੁੰਦੇ ਨੇ। ਕਿਸਾਨ ਵੀਰੋ, ਇਸ ਵੱਧਦੇ ਤਾਪਮਾਨ ਦੇ ਵਿੱਚ ਜਾਨਵਰਾਂ ਅਤੇ ਪਸ਼ੂਆਂ ਨੂੰ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ, ਇਹ ਤੁਹਾਡੀ ਮੁੱਢਲੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਜੇਕਰ ਹਾਲਾਤ ਜ਼ਿਆਦਾ ਖਰਾਬ ਹੁੰਦੇ ਨੇ ਤਾਂ ਤੁਸੀਂ ਨਜ਼ਦੀਕੀ ਮਾਹਰਾਂ ਦੇ ਨਾਲ ਰਾਏ ਮਸ਼ਵਰਾ ਵੀ ਕਰ ਸਕਦੇ ਹੋ ਅਤੇ ਉਹਨਾਂ ਦੀ ਸਲਾਹ ਦੇ ਮੁਤਾਬਕ ਹੀ ਆਪਣੇ ਪਸ਼ੂਆਂ ਅਤੇ ਜਾਨਵਰਾਂ ਦਾ ਇਲਾਜ ਕਰਵਾ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ। ਧੰਨਵਾਦ।

0: ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਹਾਂਜੀ ਸਰੋਤਿਓ, ਸਵੇਰ ਦੇ 7:10 ਹੋ ਰਹੇ ਨੇ, ਹੁਣ ਪੇਸ਼ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੋਂ। ਤਮਾਮ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ। ਇਸ ਪ੍ਰੋਗਰਾਮ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਨੇ ਮਨਪ੍ਰੀਤ ਕੌਰ ਅਤੇ ਤਕਨੀਕੀ ਸਹਿਯੋਗੀ ਨੇ ਰਾਧੇ ਸ਼ਾਮ। ਆਕਾਸ਼ਵਾਣੀ ਦੇ 90 ਸਾਲਾਂ ਦੇ ਸਫ਼ਰ ਦੇ ਮੁਕੰਮਲ ਹੋਣ 'ਤੇ ਤਮਾਮ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਨਾਲ। ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਦੇਸ਼ ਔਰ ਦੁਨੀਆਂ ਦੀਆਂ ਕੁਝ ਖਬਰਾਂ ਦੀਆਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਪੰਜਾਬੀ ਫਿਲਮੀ ਗੀਤ ਸੰਗੀਤ ਤੁਸੀਂ ਸੁਣਦੇ ਹੋ ਸਵੇਰੇ 8:40 ਤੇ। ਪ੍ਰੋਗਰਾਮ ਦਾ ਨਾਮ ਹੈ ਫਿਲਮੀ ਜੰਕਸ਼ਨ।

ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਵੇਲਾ ਹੋਵੇਗਾ ਸਵੇਰੇ 10:30 ਵਜੇ ਦਾ। ਹਿੰਦੀ ਜ਼ਾਇਕਾ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੰਦੀ ਫਿਲਮੀ ਗੀਤ ਸੰਗੀਤ ਸੁਣਦੇ ਹੋ। ਸਮਾਂ ਸਵੇਰੇ 11:02 ਦਾ। ਗੱਲਾਂ ਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11:30 ਵਜੇ। ਦੁਪਹਿਰ 12:05 ਤੇ ਸੁਆਣੀਆਂ ਦਾ ਪ੍ਰੋਗਰਾਮ ਹੁੰਦਾ ਹੈ ਨਾਰੀ ਲੋਕ।

ਦੁਪਹਿਰ 1 ਵਜੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੀ ਰੂਪਰੇਖਾ ਤੋਂ ਤੁਹਾਨੂੰ ਰੂਬਰੂ ਕਰਵਾਇਆ ਜਾਂਦਾ ਹੈ। ਨਗਮੇ ਹਿੰਦੀ ਫਿਲਮੀ ਗੀਤਾਂ 'ਤੇ ਆਧਾਰਿਤ ਦੇ ਪ੍ਰੋਗਰਾਮ 1:02 'ਤੇ। ਫੌਜੀ ਵੀਰਾਂ ਦਾ ਪ੍ਰੋਗਰਾਮ ਹੋਵੇਗਾ ਸਰਫਰੋਸ਼ ਦਿਨੇ 2 ਵਜੇ। ਬਾਅਦ ਦੁਪਹਿਰ 2:30 ਵਜੇ ਤੁਸੀਂ ਸੁਣਦੇ ਹੋ ਹਾਸਿਆਂ ਦੇ ਗੋਲ ਗੱਪੇ।

ਸ਼ਾਮੀ 5:02 'ਤੇ ਗੱਲਾਂ 'ਚੋਂ ਗੱਲ ਵੇਲਾ ਹੋਵੇਗਾ ਕਿਸਾਨ ਦੋਸਤਾਂ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ ਸ਼ਾਮ 5:30 ਦਾ। ਖਾਦਾਂ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਮਾਹਿਰ ਹੋਣਗੇ ਡਾਕਟਰ ਗੁਰਪ੍ਰੀਤ ਸਿੰਘ। ਸ਼ਾਮੀ 6:05 'ਤੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੀ ਜਾਣਕਾਰੀ ਦੱਸੀ ਜਾਂਦੀ ਏ। 6:30 ਦਾ ਵੇਲਾ ਨੌਜਵਾਨ ਦੋਸਤਾਂ ਦੇ ਪ੍ਰੋਗਰਾਮ ਵਿਬਕਿਓਰ ਦਾ, ਭਗਤੀ ਸੰਗੀਤ ਦਾ ਪ੍ਰੋਗਰਾਮ ਤੁਸੀਂ ਸਰਵਣ ਕਰਦੇ ਹੋ ਬੰਦਗੀ। ਵੇਲਾ ਸ਼ਾਮ 7:02 ਦਾ।

ਸ਼ਾਮੀ 7:40 ਤੇ ਸ਼ਾਮ ਸੁਹਾਣੀ ਪ੍ਰੋਗਰਾਮ ਦੇ ਵਿੱਚ ਫੋਨ ਇਨ ਰਿਕੁਐਸਟ ਤੁਹਾਡੀਆਂ ਸ਼ਾਮਿਲ ਕੀਤੀਆਂ ਜਾਂਦੀਆਂ ਨੇ ਪੰਜਾਬੀ ਤੇ ਹਿੰਦੀ ਗੀਤਾਂ ਦੇ ਲਈ। ਰੇਡੀਓ ਓਪੀਡੀ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਤੁਸੀਂ ਸੁਣਦੇ ਹੋ ਰਾਤ 8:15। ਦਿਲ ਦੀਆਂ ਬਿਮਾਰੀਆਂ ਤੇ ਇਲਾਜ ਬਾਰੇ ਜਾਣਕਾਰੀ ਹੋਵੇਗੀ ਤੇ ਮਾਹਿਰ ਹੋਣਗੇ ਡਾਕਟਰ ਹਰਸਿਮਰਨਜੀਤ ਸਿੰਘ। ਰਾਤੀਂ 10:02 ਤੇ ਪ੍ਰੋਗਰਾਮ ਹੋਵੇਗਾ ਪੰਜਾਬੀ ਤੜਕਾ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਨਾਲ ਸੱਜਿਆ ਪ੍ਰੋਗਰਾਮ ਰਜਨੀਗੰਧਾ ਤੁਸੀਂ ਸੁਣਦੇ ਹੋ ਰਾਤ 10:30 ਤੇ ਰਾਤ 11:10 ਤੇ ਸਾਡੇ ਕੇਂਦਰ ਤੋਂ ਅੱਜ ਦੇ ਪ੍ਰੋਗਰਾਮਾਂ ਦਾ ਵੇਲਾ ਖਤਮ।

ਖੱਬਿਆਂ ਦੇ ਸਹਿਯੋਗ ਨਾਲ ਵਿਜੇ ਬਹੁਮਤ ਨੇੜੇ ਵਿਜੇ ਨੇ ਰਾਜਪਾਲ ਨਾਲ ਤੀਜੀ ਵਾਰ ਮੁਲਾਕਾਤ ਕੀਤੀ। ਖੱਬੇ ਪੱਖੀ ਪਾਰਟੀਆਂ ਦੀ ਹਮਾਇਤ ਹਾਸਲ ਹੋਣ ਤੋਂ ਬਾਗੋਬਾਗ ਤਾਮਿਲਗਾ ਵੈਤਰੀ ਕੜਗਮ ਦੇ ਮੁਖੀ ਅਦਾਕਾਰ ਵਿਜੇ ਆਪਣੀ ਪਹਿਲੀ ਸਰਕਾਰ ਬਣਾਉਣ ਦੇ ਹੋਰ ਕਰੀਬ ਪਹੁੰਚ ਗਏ ਨੇ। ਖੱਬੇ ਪੱਖੀ ਧਿਰਾਂ ਦੇ ਸਮਰਥਨ ਦੇ ਐਲਾਨ ਨਾਲ ਪਿਛਲੇ ਕਈ ਦਿਨਾਂ ਤੋਂ ਸਰਕਾਰ ਬਣਾਉਣ ਲਈ ਚੱਲ ਰਹੀਆਂ ਗੁੰਝਲਦਾਰ ਸਿਆਸੀ ਗੱਲਾਂ ਬਾਤਾਂ ਦਾ ਦੌਰ ਹੁਣ ਫੈਸਲਾਕੁੰਨ ਮੋੜ ਤੇ ਪਹੁੰਚ ਗਿਆ। CPI ਅਤੇ CPM ਨੇ ਅਧਿਕਾਰੀ ਤੌਰ ਤੇ ਵਿਜੇ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤੈ। ਉਧਰ ਸੰਕੇਤ ਮਿਲੇ ਨੇ ਕਿ VCK TVK ਦਾ ਪੱਖ ਲਿਆ। ਸੂਤਰਾਂ ਅਨੁਸਾਰ ਵਿਜੇ ਦੇ ਸ਼ਨਿਚਰਵਾਰ ਭਾਵ ਕਿ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਉਮੀਦ ਏ।

ਸੀਨੀਅਰ ਭਾਜਪਾ ਆਗੂ ਸੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਪਹਿਲੇ ਭਾਜਪਾਈ ਮੁੱਖ ਮੰਤਰੀ ਹੋਣਗੇ। ਦਹਾਕਿਆਂ ਤੱਕ ਭਗਵਾ ਰਾਜਨੀਤੀ ਦੇ ਵਿਰੋਧ ਤੋਂ ਬਾਅਦ ਇਹ ਸੂਬੇ ਦੇ ਸਿਆਸੀ ਇਤਿਹਾਸ ਵਿੱਚ ਬਹੁਤ ਵੱਡਾ ਮੋੜ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੇਂ ਚੁਣੇ ਗਏ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਅਧਿਕਾਰੀ ਨੂੰ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ।

ਸੁਪਰੀਮ ਕੋਰਟ ਨੇ ਕਾਫੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਮੱਧ ਪ੍ਰਦੇਸ਼ ਸਰਕਾਰ ਨੂੰ ਕਿਹਾ ਕਿ ਉਹ ਆਪਣੇ ਮੰਤਰੀ ਕੁੰਵਰ ਵਿਜੇ ਸ਼ਾਹ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਬਾਰੇ ਫੈਸਲਾ ਕਰੇ। ਮੰਤਰੀ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਫੌਜੀ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏ ਮਾਲਿਆ ਬਾਗਚੀ ਦੇ ਬੈਂਚ ਨੇ ਸ਼ਾਹ ਦੇ ਬਿਆਨ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ। ਕੌਮੀ ਮਹਿਲਾ ਕਮਿਸ਼ਨ ਛੇਤੀ ਹੀ ਕੇਂਦਰ ਸਰਕਾਰ ਨੂੰ ਸਿਫਾਰਿਸ਼ਾਂ ਸੌਂਪੇਗਾ ਜਿਸ ਵਿਚ ਜਬਰਜਨਾਹ ਗੰਭੀਰ ਜਿਨਸੀ ਹਮਲੇ ਅਤੇ ਔਰਤਾਂ ਅਤੇ ਬੱਚਿਆਂ ਵਿਰੁੱਧ ਹੋਰ ਸੰਗੀਨ ਜੁਰਮਾਂ ਦੇ ਦੋਸ਼ੀਆਂ ਲਈ ਪੈਰੋਲ ਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕੀਤੀ ਜਾਵੇਗੀ। ਕਮਿਸ਼ਨ ਦੀ ਚੇਅਰਪਰਸਨ ਵਿਜਿਆ ਰਾਹਤਕਰ ਨੇ ਇਹ ਜਾਣਕਾਰੀ ਦਿੱਤੀ।

ਚੀਨ ਨੇ ਪਹਿਲੀ ਵਾਰ ਪੁਸ਼ਟੀ ਕੀਤੀ ਹੈ ਕਿ ਉਸਨੇ ਬੀਤੇ ਵਰੇ ਭਾਰਤ ਨਾਲ 4 ਦਿਨ ਦੇ ਟਕਰਾਅ ਦੌਰਾਨ ਪਾਕਿਸਤਾਨ ਨੂੰ ਤਕਨੀਕੀ ਤੌਰ ਤੇ ਸਹਿਯੋਗ ਦਿੱਤਾ ਸੀ। ਚੀਨ ਦੇ ਸਰਕਾਰੀ ਪ੍ਰਸ਼ਾਸਨ ਕਰਤਾ CCTV ਨੇ ਵੀਰਵਾਰ ਨੂੰ ਚੇਂਗਦੂ ਏਅਰ

ਕ੍ਰਾਫਟ ਡਿਜ਼ਾਈਨ ਅਤੇ ਰਿਸਰਚ ਇੰਸਟੀਚਿਊਟ ਦੇ ਇੰਜੀਨੀਅਰ ਜ਼ਾਂਗ ਹੇਂਗ ਦੀ ਇੰਟਰਵਿਊ ਨਸ਼ਰ ਕੀਤੀ, ਜਿਸ 'ਚ ਉਸਨੇ ਦਾਅਵਾ ਕੀਤਾ ਕਿ ਚੀਨ ਨੇ ਬੀਤੇ ਵਰ੍ਹੇ ਮਈ 'ਚ 4 ਦਿਨਾਂ ਜੰਗ ਦੌਰਾਨ ਪਾਕਿਸਤਾਨ ਨੂੰ ਤਕਨੀਕੀ ਸਹਿਯੋਗ ਦਿੱਤਾ ਸੀ।

ਪਾਕਿਸਤਾਨ ਦੀ ਆਈਐਸਆਈ ਬਾਰੇ ਪੰਜਾਬ ਪੁਲਿਸ ਦੀ ਰਿਪੋਰਟ ਅਨੁਸਾਰ ਮਈ 2025 ਵਿੱਚ ਆਪਰੇਸ਼ਨ ਸਿੰਦੂਰ ਤੋਂ ਬਾਅਦ ਹੁਣ ਤੱਕ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਾਕਿਸਤਾਨ ਨਾਲ ਸੰਬੰਧਿਤ 457 ਜਾਸੂਸਾਂ ਜਾਂ ਉਨ੍ਹਾਂ ਨਾਲ ਜੁੜੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਿਪੋਰਟ ਮੁਤਾਬਕ ਆਪਰੇਸ਼ਨ ਸਿੰਦੂਰ ਵਿੱਚ ਹੋਈ ਹਾਰ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਵਿਰੁੱਧ ਆਪਣੀਆਂ ਜਾਸੂਸੀ ਗਤੀਵਿਧੀਆਂ ਵਧਾ ਦਿੱਤੀਆਂ ਨੇ। ਰਿਪੋਰਟ ਵਿੱਚ ਕਿਹਾ ਗਿਆ ਕਿ ਆਈਐਸਆਈ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨੀ ਇੰਟੈਲੀਜੈਂਸ ਓਪਰੇਟਿਵਸ ਦੀ ਤਾਇਨਾਤੀ ਵਿੱਚ ਭਾਰੀ ਵਾਧਾ ਕੀਤਾ ਹੈ।

ਪੱਛਮੀ ਏਸ਼ੀਆ 'ਚ ਜੰਗਬੰਦੀ ਦੇ ਬਾਵਜੂਦ ਸ਼ੁੱਕਰਵਾਰ ਨੂੰ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਸੰਯੁਕਤ ਅਰਬ ਅਮੀਰਾਤ UAE ਨੇ ਮਿਜ਼ਾਈਲ ਅਤੇ ਡਰੋਨ ਹਮਲੇ ਹੋਣ ਦਾ ਦਾਅਵਾ ਕੀਤਾ। ਇਸ ਤੋਂ ਕੁਝ ਘੰਟੇ ਪਹਿਲਾਂ ਅਮਰੀਕਾ ਨੇ ਕਿਹਾ ਕਿ ਉਨ੍ਹਾਂ ਹਰਮੂਜ਼ ਜਲਮਾਰਗ 'ਚ ਤਿੰਨ ਬੇੜਿਆਂ 'ਤੇ ਹਮਲਿਆਂ ਨੂੰ ਨਾਕਾਮ ਬਣਾਉਂਦਿਆਂ ਇਰਾਨੀ ਫੌਜੀ ਟਿਕਾਣਿਆਂ 'ਤੇ ਜਵਾਬੀ ਹਮਲੇ ਕੀਤੇ ਨੇ। UAE 'ਚ ਕਿਸੇ ਨੁਕਸਾਨ ਦੀ ਫੌਰੀ ਕੋਈ ਖ਼ਬਰ ਨਹੀਂ ਏ।

23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ

0: ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸ ਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਬਿਲਕੁਲ ਜੀ, 90 ਸਾਲਾਂ ਦਾ ਸਫ਼ਰ ਜਿਹੜਾ ਮੁਕੰਮਲ ਕਰਨ 'ਤੇ ਇਸ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਸਵੇਰ ਦੇ 7:30 ਹੋਏ ਨੇ, ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਅਤੇ ਹੁਣ ਰੁੱਖ ਕਰਦੇ ਹਾਂ ਪੰਜਾਬ ਦਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਦੀ ਕੰਪਨੀ ਟ੍ਰਾਈਡੈਂਟ ਲਿਮਟਿਡ ਨੂੰ ਰਾਹਤ ਦਿੰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਕੋਈ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਕੰਪਨੀ ਨੂੰ ਖਾਮੀ ਸੁਧਾਰਨ ਲਈ 30 ਦਿਨਾਂ ਦਾ ਸਮਾਂ ਦੇਵੇ। ਉਧਰ ਪੰਜਾਬ ਸਰਕਾਰ ਨੇ 7 IAS ਅਤੇ 4 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਨੇ। ਕਮਲ ਕਿਸ਼ੋਰ ਯਾਦਵ ਨੂੰ ਆਮ ਰਾਜ ਪ੍ਰਬੰਧ ਅਤੇ ਤਾਲਮੇਲ ਵਿਭਾਗ ਦੇ ਸਕੱਤਰ ਦੇ ਨਾਲ ਨਾਲ ਪ੍ਰਬੰਧਕੀ ਸਕੱਤਰ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ। ਅਰਸ਼ਦੀਪ ਸਿੰਘ ਠਿੰਦ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਬੰਧਕੀ ਸਕੱਤਰ ਦੇ ਨਾਲ ਨਾਲ ਬਾਗਬਾਨੀ ਵਿਭਾਗ, ਮਿੱਟੀ ਅਤੇ ਜਲ ਸੰਭਾਲ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਬੰਧਕੀ ਸਕੱਤਰ ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪੀ ਗਈ ਏ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 11 ਮਈ ਅਤੇ 12ਵੀਂ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ। ਪ੍ਰੀਖਿਆਰਥੀ ਆਪਣਾ ਨਤੀਜਾ ਬੋਰਡ ਦੀ ਵੈਬਸਾਈਟ ਤੇ ਵੇਖ ਸਕਣਗੇ। ਨਤੀਜਿਆਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਤਣਾਅ ਦੂਰ ਕਰਨ ਲਈ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦੇਣ ਲਈ ਮਨ ਦੀ ਸਾਂਝ ਨਾਂ ਵਾਲੀ ਟੋਲ ਫਰੀ ਹੈਲਪਲਾਈਨ 95491 61 161 ਸ਼ੁਰੂ ਕੀਤੀ ਗਈ ਏ।

ईडी दी मोहाली अते खरड़ च कार्रवाई जारी रही। खरड़ दे वैस्टर्न टावर्स दी नौवीं मंजिल ते रह रहे नितिन गोहल दे फ्लैट च ईडी दे अधिकारी कागजात दी जांच करदे रहे। उधर मोहाली दे फेस चार विच रहिंदे रियल एस्टेट अते इलैक्ट्रिकल वस्तां दे कारोबारी पी एस चिंसा दे घर अते उद्योगिक खेत्र स्थित दफ्तर दी वी तलाशी जारी रही। ਪੰਜਾਬ ਸਰਕਾਰ ਨੇ ਲੁਧਿਆਣਾ 'ਚ ਕਰੋੜਾਂ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਨੂੰ ਬੇਪਰਦ ਕੀਤਾ ਹੈ। ਇਸ ਮਾਮਲੇ 'ਚ ਪ੍ਰਾਈਵੇਟ ਫਰਮ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ। ਕਰ ਵਿਭਾਗ ਦੇ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਨੇ ਮੈਸਰਜ਼ ਏ ਪੀ ਆਈ ਪਲਾਸਟਿਕ ਰੀਸਾਈਕਲਜ਼ ਪ੍ਰਾਈਵੇਟ ਲਿਮਿਟਡ ਲੁਧਿਆਣਾ ਦੇ ਡਾਇਰੈਕਟਰ ਪਰਮਜੀਤ ਸਿੰਘ ਨੂੰ 85.4 ਕਰੋੜ ਰੁਪਏ ਦੇ ਜਾਅਲੀ ਲੈਣ ਦੇਣ ਦੇ ਗਲਤ ਤਰੀਕੇ ਨਾਲ ਫਰਜ਼ੀ ਇਨਪੁੱਟ ਟੈਕਸ ਕ੍ਰੈਡਿਟ ਦਾ ਲਾਭ ਲੈਣ ਅਤੇ 15.56 ਕਰੋੜ ਰੁਪਏ ਦਾ ਜੀ ਐਸ ਟੀ ਘਪਲਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।

ਪੰਜਾਬ ਸਰਕਾਰ ਨੇ ਕੱਲ੍ਹ ਯੂਨੀਫਾਈਡ ਸੈਕਸ਼ਨ ਮੈਨੇਜਮੈਂਟ ਸਿਸਟਮ USMS ਦੀ ਸ਼ੁਰੂਆਤ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਸਤੀ ਮਨਜ਼ੂਰੀ ਪ੍ਰਕਿਰਿਆ ਨੂੰ ਡਿਜੀਟਲਾਈਜ਼ ਕਰਨ ਅਤੇ ਇਸ ਨੂੰ ਸੂਬੇ ਦੀਆਂ ਭੁਗਤਾਨ ਪ੍ਰਣਾਲੀਆਂ ਨਾਲ ਜੋੜਨ ਲਈ ਈ ਸੈਕਸ਼ਨ ਮੋਡਿਊਲ ਦਾ ਰਸਮੀ ਉਦਘਾਟਨ ਕੀਤਾ। ਵਿੱਤ ਮੰਤਰੀ ਨੇ ਮਿਊਂਸੀਪਲ ਭਵਨ ਆਡੀਟੋਰੀਅਮ 'ਚ ਈ ਸੈਕਸ਼ਨ ਮੋਡਿਊਲ ਦੀ ਸ਼ੁਰੂਆਤ ਸੰਬੰਧੀ ਸਮਾਗਮ 'ਚ ਕਿਹਾ ਕਿ ਬਿਹਤਰ ਵਿੱਤੀ ਪ੍ਰਬੰਧਨ, ਪਾਰਦਰਸ਼ਤਾ ਅਤੇ ਸਿਰੇ ਤੋਂ ਸਿਰੇ ਤੱਕ ਡਿਜੀਟਲਾਈਜੇਸ਼ਨ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਜੰਗਲਾਤ ਵਿਭਾਗ ਦੇ ਕਾਮੇ ਤਨਖਾਹਾਂ ਨੂੰ ਤਰਸੇ। ਦੀ ਕਲਾਸ 4 ਗਵਰਨਮੈਂਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਵਣ ਮੰਡਲ ਦਫ਼ਤਰ ਵਿੱਚ ਆਪ ਸਰਕਾਰ ਨੂੰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਜੰਗਲਾਤ ਵਿਭਾਗਾਂ ਸਮੇਤ ਵੱਖ ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਦੇ 3 ਲੱਖ ਤੋਂ ਵੀ ਵੱਧ ਪੈਨਸ਼ਨਰਾਂ ਨੂੰ ਇਸ ਵਾਰ ਪੈਨਸ਼ਨਾਂ ਵੀ ਨਸੀਬ ਨਹੀਂ ਹੋਈਆਂ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲਵਾ ਖੇਤਰ ਵਿੱਚ ਸ਼ੁਕਰਾਨਾ ਯਾਤਰਾ ਦੇ ਤੀਜੇ ਦਿਨ ਬਠਿੰਡਾ ਤੋਂ ਯਾਤਰਾ ਦੀ ਸ਼ੁਰੂਆਤ ਕਰਦਿਆਂ ਤਖਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਦੀ ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਧਾਰਮਿਕ ਸਤਿਕਾਰ ਦੀ ਰੱਖਿਆ ਲਈ ਲੋਕਾਂ ਨੂੰ ਇਕੱਠੇ ਰਹਿਣ ਦਾ ਸੱਦਾ ਦਿੱਤਾ।

ਰਾਜਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਅਤੇ ਜਮਸ਼ੇਰ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਠੋਸ ਨੀਤੀ ਅਪਣਾਉਣ 'ਤੇ ਜ਼ੋਰ ਦਿੱਤਾ। ਡਰੇਨਾਂ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਨਗਰ ਨਿਗਮ ਜਲੰਧਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡਰੇਨ ਵਿਚੋਂ ਕਬਾੜ ਦੇ ਸਿੱਧੇ ਪ੍ਰਵਾਹ ਨੂੰ ਰੋਕਣ ਲਈ ਬਿਹਤਰ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ ਤਾਂ ਜੋ ਇਨ੍ਹਾਂ ਕੁਦਰਤੀ ਸਰੋਤਾਂ ਨੂੰ ਪ੍ਰਦੂਸ਼ਣ ਮੁਕਤ ਕਰਕੇ ਇਨ੍ਹਾਂ ਵਿਚ ਸਾਫ਼ ਪਾਣੀ ਵਗਣਾ ਯਕੀਨੀ ਬਣਾਇਆ ਜਾ ਸਕੇ।

0: ਨੋਰਾਣੀ ਜੀ ਮੰਮੀ ਜੀ, ਇਸ ਘਰ ਵਿੱਚ ਕੁਝ ਨਿਯਮ ਹਨ।
1: ਜਿਵੇਂ
0: ਕਿ ਇੱਥੇ ਕੈਸ਼ ਦੀ ਪਰੰਪਰਾ ਨਹੀਂ ਹੈ।
1: ਤਾਂ ਲੈਣ ਦੇਣ
0: ਉਹ ਅਸੀਂ ਡਿਜੀਟਲ ਭੁਗਤਾਨ ਕਰਦੇ ਹਾਂ।
1: ਓਹ,
0: ਜਿਵੇਂ UPI ਤੋਂ।
1: ਅੱਛਾ,
0: ਹਾਂ। ਤੇ ਸੁਣ, ਇੱਕ ਹੋਰ ਨਿਯਮ ਹੈ।
1: ਓ ਕੀ ਹੈ ਮੰਮੀ ਜੀ?
0: ਤੇਰੀ ਮੂੰਹ ਦਿਖਾਈ ਵੀ UPI ਰਾਹੀਂ ਮਿਲੂਗੀ।
1: ਤੁਸੀਂ ਵੀ ਨਾ ਮੰਮੀ ਜੀ।
2: ਭਾਰਤ ਕਰਦਾ ਹੈ ਡਿਜੀਟਲ ਭੁਗਤਾਨ।
0: ਹਰ ਲੈਣ ਦੇਣ ਹੁਣ ਹੈ ਆਸਾਨ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਹੁਣ ਗੱਲ ਕਰਦੇ ਹਾਂ ਮਾਲਵਾ ਖੇਤਰ ਦੀ। ਸ਼ੁਕਰਾਨਾ ਯਾਤਰਾ ਗੁਰਦੁਆਰਾ ਮਸਤੂਆਣਾ ਸਾਹਿਬ ਪਹੁੰਚੀ। ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਈ ਸ਼ੁਕਰਾਨਾ ਯਾਤਰਾ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਦੇਰ ਸ਼ਾਮ ਪੁੱਜੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਅਤੇ ਗੁਰਦੁਆਰਾ ਗੁਰੂ ਸਾਗਰ ਮਸਤੂਆਣਾ ਸਾਹਿਬ ਵਿਖੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ,

ਉੱਥੇ ਹੀ ਉਹਨਾਂ ਗੁਰਬਾਣੀ ਕੀਰਤਨ ਨੂੰ ਵੀ ਸਰਵਣ ਕੀਤਾ। ਹੜ੍ਹਾਂ ਸੰਬੰਧੀ ਮਿੱਥੇ ਸਮੇਂ ਤੇ ਕੰਮ ਮੁਕੰਮਲ ਨਾ ਕਰਨ ਤੇ ਹੋਵੇਗੀ ਕਾਰਵਾਈ। ਵੱਡੀ ਨਦੀ ਦੀ ਸਫਾਈ ਅਤੇ ਇਸ ਦੇ ਬੰਨ ਮਜ਼ਬੂਤ ਕਰਨ ਦੇ ਕੰਮ 'ਚ ਹੋ ਰਹੀ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਹੜ੍ਹਾਂ ਤੋਂ ਬਚਾਅ ਕਾਰਜਾਂ ਨੂੰ ਨਿਰਧਾਰਿਤ ਸਮੇਂ 'ਤੇ ਮੁਕੰਮਲ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਚੇਤਾਵਨੀ ਦਿੱਤੀ। ਵੱਡੀ ਨਦੀ ਦੇ ਸਫਾਈ ਦੇ ਕੰਮ 'ਚ ਡਰੇਨਜ਼, PDA ਅਤੇ ਵਣ ਵਿਭਾਗ ਦੇ ਆਪਸੀ ਤਾਲਮੇਲ ਦੀ ਘਾਟ ਦਾ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਦੀ ਅਣਗਹਿਲੀ ਕਾਰਨ ਐਤਕੀ ਪਟਿਆਲਾ 'ਚ ਹੜ੍ਹਾਂ ਦੀ ਨੌਬਤ ਆਈ ਤਾਂ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਦੀ ਦੇ ਬੰਨ ਮਜ਼ਬੂਤ ਕਰਨ ਅਤੇ ਬੰਨਾਂ 'ਤੇ ਪੌਦੇ ਲਾਉਣ ਦੀ ਤਾਕੀਦ ਵੀ ਕੀਤੀ। ਸਿਹਤ ਮੰਤਰੀ ਨੇ ਹਲਕਾ ਪਟਿਆਲਾ ਦਿਹਾਤੀ 'ਚ ਸੜਕਾਂ ਦੇ ਕੰਮ 'ਚ ਕੀਤੀ ਜਾ ਰਹੀ ਦੇਰੀ ਦਾ ਵੀ ਗੰਭੀਰ ਨੋਟਿਸ ਲਿਆ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਵਿਕਾਸ ਤੇ ਸੁਧਾਰ ਕਾਰਜਾਂ 'ਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪ੍ਰਧਾਨਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਵੱਖ-ਵੱਖ ਰੁਜ਼ਗਾਰਮੁਖੀ ਕੋਰਸਾਂ ਦੇ ਦਾਖਲੇ ਸ਼ੁਰੂ ਕੀਤੇ ਗਏ ਨੇ। ਇਸ ਯੋਜਨਾ ਅਧੀਨ ਵਿਦਿਆਰਥੀਆਂ ਨੂੰ ਮੁਫਤ ਟ੍ਰੇਨਿੰਗ, ਸਰਕਾਰੀ ਸਰਟੀਫਿਕੇਟ ਅਤੇ ਕੌਸ਼ਲ ਵਿਕਾਸ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਸੰਸਥਾ ਵੱਲੋਂ ਆਈਟੀ, ਕਸਟਮਰ ਕੇਅਰ, ਐਗਜ਼ੀਕਿਊਟਿਵ ਅਤੇ ਯੂਨੀਅਰ ਸਪਾ ਥੈਰੇਪਿਸਟ ਕੋਰਸ ਸ਼ੁਰੂ ਕੀਤੇ ਗਏ ਨੇ। ਦਾਖਲੇ ਲਈ ਉਮਰ ਸੀਮਾ 15 ਤੋਂ 45 ਸਾਲ ਅਤੇ ਯੋਗਤਾ ਘੱਟੋ ਘੱਟ 10ਵੀਂ ਪਾਸ ਹੋਣੀ ਲਾਜ਼ਮੀ ਏ। ਦਾਖਲੇ ਦੀ ਆਖਰੀ ਤਾਰੀਖ 1 ਜੂਨ 2026 ਨਿਰਧਾਰਿਤ ਕੀਤੀ ਗਈ ਏ।

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੰਗਰੂਰ ਵਿੱਚ ਈ ਰਿਕਸ਼ਾ ਆਧਾਰਿਤ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ PWD ਰੈਸਟ ਹਾਊਸ ਵਿੱਚ ਵਿਧਾਇਕਾ ਨਰਿੰਦਰ ਕੌਰ ਪਰਾਜ ਵੱਲੋਂ ਹਰੀ ਝੰਡੀ ਦਿਖਾ ਕੇ ਕੀਤੀ ਗਈ। ਉਨ੍ਹਾਂ ਦਸਿਆ ਕਿ ਵੱਖ ਵੱਖ ਪਿੰਡਾਂ ਅਤੇ ਸੰਗਰੂਰ ਅਤੇ ਭਵਾਨੀਗੜ੍ਹ ਦੇ ਸ਼ਹਿਰੀ ਖੇਤਰਾਂ ਵਿੱਚ ਤਿੰਨ ਨਸ਼ਾ ਵਿਰੋਧੀ ਈ ਰਿਕਸ਼ਾ ਲਗਾਤਾਰ ਇੱਕ ਮਹੀਨੇ ਤੱਕ ਚਲਾਏ ਜਾਣਗੇ। ਇਹ ਈ ਰਿਕਸ਼ਾ ਸਾਊਂਡ ਸਿਸਟਮ ਅਤੇ ਨਸ਼ਾ ਵਿਰੋਧੀ ਸੰਦੇਸ਼ਾਂ ਨਾਲ ਲੈਸ ਹੋਣਗੇ, ਜੋ ਪਿੰਡ ਪਿੰਡ ਅਤੇ ਗਲੀ ਗਲੀ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਗੇ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਪਿਛਵਾੜੇ 10 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਆਧੁਨਿਕ ਸਹੂਲਤਾਂ ਨਾਲ ਲੈਸ ਕੁੜੀਆਂ ਦੇ ਹੋਸਟਲ ਦਾ ਉਦਘਾਟਨ ਕੀਤਾ ਹੈ।

ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੇ ਮੁਬਾਰਕ ਮੌਕੇ ਤੇ ਆਕਾਸ਼ਵਾਣੀ ਪਟਿਆਲਾ ਵੱਲੋਂ ਸਰੋਤਿਆਂ ਨੂੰ ਨਿਰੰਤਰ ਦਿੱਤੀਆਂ ਬੇਮਿਸਾਲ ਸੇਵਾਵਾਂ ਨੂੰ ਸਮਰਪਿਤ ਵਿਸ਼ੇਸ਼ ਵਾਕਾਥੋਨ ਦਾ ਆਯੋਜਨ ਕੀਤਾ ਜਾ ਰਿਹਾ। ਜਾਣਕਾਰੀ ਮਨੋਰੰਜਨ ਦੇ ਨਾਲ ਆਕਾਸ਼ਵਾਣੀ ਜਿੱਥੇ ਸਰੋਤਿਆਂ ਦੇ ਦਿਲਾਂ ਦੇ ਨੇੜੇ ਰਿਹਾ, ਉੱਥੇ ਹੀ ਜੰਗਾਂ ਕੁਦਰਤੀ ਆਫਤਾਂ ਸਮੇਂ ਸਹੀ ਸਟੀਕ ਤੇ ਲੋੜੀਂਦੀ ਜਾਣਕਾਰੀ ਦੇਣ ਲਈ ਆਕਾਸ਼ਵਾਣੀ ਨੂੰ ਜਾਣਿਆ ਜਾਂਦਾ ਹੈ। 90 ਸਾਲਾਂ ਦੇ ਇਸ ਸਫ਼ਰ ਨੂੰ ਯਾਦਗਾਰ ਬਣਾਉਣ ਲਈ ਆਕਾਸ਼ਵਾਣੀ ਪਟਿਆਲਾ ਵੱਲੋਂ ਪ੍ਰੋਗਰਾਮ ਮੁਖੀ ਮੁਹੰਮਦ ਇਮਤਿਆਜ਼ ਦੀ ਅਗਵਾਈ 'ਚ ਆਕਾਸ਼ਵਾਣੀ ਪਟਿਆਲਾ ਦੇ ਅਧਿਕਾਰੀਆਂ, ਕਰਮਚਾਰੀਆਂ, ਆਰਜੇਜ਼, ਕਲਾਕਾਰਾਂ ਅਤੇ ਸਰੋਤਿਆਂ ਨੇ ਅੱਜ ਸਵੇਰੇ ਹੀ ਵਿਸ਼ੇਸ਼ ਵਾਕਾਥੋਨ ਭਾਵ ਪੈਦਲ ਮਾਰਚ ਦੀ ਸ਼ੁਰੂਆਤ ਕੀਤੀ, ਜਿਸ ਨਾਲ ਭਾਈਚਾਰਕ ਸਾਂਝ ਦੇ ਸੰਕਲਪ ਨੂੰ ਅਪਣਾਉਂਦਿਆਂ ਹੋਇਆਂ ਆਕਾਸ਼ਵਾਣੀ ਦੇ 90 ਸਾਲਾਂ ਦੇ ਸਫ਼ਰ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ।

0: ए बबो तो किथे गई थी?
1: ए बस बाहर ठीकरे मां पानी पाके आई आ। कुत्ते की जीव निकली पई थी गर्मी गेलता।
0: हाँ पर सारे नी ना पांदे पानी ना बेजवाना नू।
1: किसे जी नू पानी पिलाना ता सब ते बड़ा पुन्न का कार्ज है, पर मनु ता लोड़ पवा हमें दा फ्रिज मते कड़ के पी लिया, बेजवाना ने किस नू कहना।
0: हाँ ताही ता हमें सारे नू योही बेनती करा, भई घरां ते बाहर ठीकरिया मां पानी पा के रखो ताकि बेजवान जानवर या पंछी पी सके।
2: ਅੱਜ ਦੋਸਤੋ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਗਿਆ ਕਿ ਅੱਜ ਦਾ ਦਿਨ ਹੈ ਖਾਸ, ਬਿਲਕੁਲ ਜੀ ਹਰ ਦਿਨ ਸਪੈਸ਼ਲ ਹੁੰਦਾ ਹੈ, ਅਤੇ ਅੱਜ ਬਰਥ ਐਨੀਵਰਸਰੀਜ਼ ਜਿਹੜੀਆਂ ਨੇ ਉਹ ਸੈਲੀਬ੍ਰੇਟ ਕੀਤੀਆਂ ਜਾ ਰਹੀਆਂ ਨੇ, ਗੁਰੂਦੇਵ ਰਵਿੰਦਰ ਨਾਥ ਟੈਗੋਰ ਜੀ ਦੀ, ਅਤੇ ਦੂਜੇ ਪਾਸੇ ਮਹਾਰਾਣਾ ਪ੍ਰਤਾਪ ਦੀ ਜਯੰਤੀ ਹੈ ਜਿਹੜੀ, ਉਹ ਵੀ ਅੱਜ ਦੇ ਦਿਨ ਹੈ ਜਿਹੜੀ ਓਬਜ਼ਰਵ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਵਰਲਡ ਮਾਈਗ੍ਰੇਟਰੀ ਬਰਡ

ਡੇ ਹੈ ਜਿਹੜਾ ਉਹ ਵੀ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਮਨਾਇਆ ਜਾ ਰਿਹਾ। ਵਿਸ਼ਵ ਪ੍ਰਵਾਸੀ ਪੰਛੀ ਦਿਵਸ ਸਾਲ ਵਿੱਚ ਦੋ ਵਾਰ ਮਈ ਅਤੇ ਅਕਤੂਬਰ ਦੇ ਦੂਜੇ ਸ਼ਨੀਵਾਰ ਮਨਾਇਆ ਜਾਂਦਾ ਹੈ, ਜੋ ਪ੍ਰਵਾਸੀ ਪੰਛੀਆਂ ਦੇ ਸੰਭਾਲ ਅਤੇ ਉਹਨਾਂ ਦੇ ਰਹਿਣ ਸਹਿਣ ਵੈਟਲੈਂਡਸ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਇਹ ਪੰਛੀ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਰਕੇ ਸਰਦੀਆਂ ਵਿੱਚ ਭਾਰਤ ਅਤੇ ਪੰਜਾਬ ਦੀਆਂ ਝੀਲਾਂ ਵਿੱਚ ਆਉਂਦੇ ਨੇ। ਅਤੇ ਜੇਕਰ ਗੱਲ ਕਰੀਏ ਕਿ ਇਸ ਦਿਨ ਦਾ ਉਦੇਸ਼ ਕੀ ਹੈ, ਕਿ ਪੰਛੀਆਂ ਦੇ ਪ੍ਰਵਾਸ ਅਤੇ ਉਹਨਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਵਧਾਇਆ ਜਾ ਸਕੇ। ਦੱਸ ਦਈਏ ਕਿ ਕੱਤਕ ਮਹੀਨੇ ਸਰਦੀਆਂ ਦੀ ਸ਼ੁਰੂਆਤ ਵਿੱਚ ਸਾਈਬੇਰੀਆ, ਰੂਸ ਅਤੇ ਮੰਗੋਲੀਆ ਵਰਗੇ ਠੰਡੇ ਦੇਸ਼ਾਂ ਤੋਂ ਪੰਛੀ ਪੰਜਾਬ ਦੀਆਂ ਜਲਗਾਹਾਂ, ਹਰੀਕੇ ਪੱਤਣ, ਰੋਪੜ ਝੀਲ, ਕਾਂਜਲੀ ਵਿੱਚ ਆਉਂਦੇ ਨੇ। ਅਤੇ ਇਹਨਾਂ ਵਿੱਚ ਪ੍ਰਮੁੱਖ ਪੰਛੀ ਜਿਹੜੇ ਨੇ ਉਹ ਹੁੰਦੇ ਨੇ ਕੂੰਜਾਂ, ਸਾਰਸ, ਹੋਰ ਜਲ ਪੰਛੀ ਜੋ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੰਜਾਬ ਦੀ ਭੂਮੀ ਦੇ ਉੱਤੇ ਆਉਂਦੇ ਨੇ। ਇਹ ਪੰਛੀ ਕੁਦਰਤੀ ਸੰਸਾਰ ਦੇ ਸੰਦੇਸ਼ ਵਾਹਕ ਜਿਹੜੇ ਨੇ ਉਹ ਮੰਨੇ ਜਾਂਦੇ ਨੇ, ਅਤੇ ਇਹਨਾਂ ਦੀ ਸੰਭਾਲ ਦੀ ਲੋੜ ਹੈ ਅਤੇ ਜਿੰਨੀਆਂ ਥਾਵਾਂ ਇਹਨਾਂ ਦੇ ਰਹਿਣ ਯੋਗ ਨੇ ਉਹਨਾਂ ਵੈਟਲੈਂਡਸ ਨੂੰ ਹੈ ਜਿਹੜਾ ਬਚਾਉਣ ਦੀ ਲੋੜ ਹੈ।

ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅੱਜ ਦੀ ਤਾਰੀਖ ਜਿਹੜੀ ਤੁਹਾਨੂੰ ਕੁਝ ਫਿਰ ਤੋਂ ਦੱਸ ਦਈਏ। ਅੱਜ ਦਿਨ ਸ਼ਨੀਵਾਰ ਹੈ, ਸ਼ੱਕ ਸੰਵਤ 1948 ਦੇ ਵੈਸ਼ਾਖ ਮਹੀਨੇ ਦੀ 17 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ ਅੱਜ 9 ਤਾਰੀਖ ਹੈ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਖਤਮ ਕਰਨ ਦੀ ਵਰਿੰਦਰ ਸਿੰਘ ਕਾਲੋ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਸਨ ਮਨਪ੍ਰੀਤ ਕੌਰ ਅਤੇ ਤਕਨੀਕੀ ਸਹਿਯੋਗੀ ਸਨ ਰਾਧੇਸ਼ਾਮ।

0: ਤੁਸੀਂ ਜਿਉਂ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਕੁਝ ਪਲਾਂ ਬਾਅਦ ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਸਾਡੇ ਦਿੱਲੀ ਕੇਂਦਰ ਤੋਂ ਤੇ 8:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਹੋਵੇਗਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: प्रभात के साथ मैं फरहत नाज। और अब मुख्य समाचार। शुभेंदु अधिकारी आज सुबह पश्चिम बंगाल के पहले भाजपा मुख्यमंत्री के रूप में शपथ लेंगे। प्रधानमंत्री नरेंद्र मोदी और गृहमंत्री अमित शाह शपथ ग्रहण समारोह

0: ਰਾਜਸਥਾਨ ਰਾਇਲਸ ਦਾ ਮੁਕਾਬਲਾ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਵਜੇ ਹੋਏਗਾ। ਫੁੱਟਬਾਲ ਵਿਚ ਭਾਰਤ ਨੇ ਕੱਲ੍ਹ ਚੀਨ ਦੇ ਸੁਜ਼ੋ ਵਿਖੇ ਆਪਣੇ ਆਖਰੀ ਗਰੁੱਪੀ ਮੈਚ ਵਿਚ ਲੈਬਨਾਨ ਨੂੰ 4-0 ਨਾਲ ਹਲਾ ਕੇ ਪਹਿਲੀ ਵਾਰ ਔਰਤਾਂ ਦੇ ਐਫਸੀ ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਭਾਰਤ ਲਈ 7ਵੇਂ ਅਤੇ 85ਵੇਂ ਮਿੰਟ ਵਿਚ ਪ੍ਰੀਤਿਕਾ ਬਰਮਨ, 36ਵੇਂ ਮਿੰਟ ਵਿਚ ਅਲਵਾ ਦੇਵੀ ਸੇਂਜਮ ਅਤੇ 72ਵੇਂ ਮਿੰਟ ਵਿਚ ਜੋਇਆ ਨੇ ਗੋਲ ਕੀਤੇ। ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚਣ ਨਾਲ ਭਾਰਤ ਔਰਤਾਂ ਦੇ 2026 ਫੀਫਾ ਅੰਡਰ 17 ਵਿਸ਼ਵ ਕੱਪ ਵਿਚ ਜਗ੍ਹਾ ਬਣਾ ਸਕੇਗਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਸੁਮੇਂਦੂ ਅਧਿਕਾਰੀ ਅੱਜ ਸਵੇਰੇ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣਗੇ। ਤਮਿਲਨਾਡੂ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ ਵਿਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਏ। ਫੁੱਟਬਾਲ ਵਿਚ ਭਾਰਤ ਨੇ ਔਰਤਾਂ ਦੇ ਏ ਐਫ ਸੀ ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰੀ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ ਤੇ। ਸਵੇਰ ਦੇ 8:40 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਫਿਲਮੀ ਜੰਕਸ਼ਨ। ਵਰਿੰਦਰ ਸਿੰਘ ਕਾਲੋਂ ਪੰਜਾਬੀ ਫਿਲਮੀ ਗੀਤਾਂ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ।

ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਚੰਨ ਪ੍ਰਦੇਸੀ ਫਿਲਮ ਦੇ ਲਈ ਪਵਨ ਕੁਮਾਰ ਦਾ ਲਿਖਿਆ ਹੋਇਆ ਗੀਤ ਤੁਸੀਂ ਸੁਣਿਆ ਜਗਜੀਤ ਸਿੰਘ ਦੇ ਸੰਗੀਤ 'ਚ। ਇਸ ਗੀਤ ਦੇ ਬੋਲ ਨੇ ਬਾਬੂ ਸਿੰਘ ਮਾਨ 'ਤੇ ਲਿਖੇ ਹੋਏ। ਗੀਤ ਦੀ ਫਿਲਮ ਹੈ ਮੇਰਾ ਪਿੰਡ, ਕਲਾਕਾਰ ਨੇ ਹਰਭਜਨ ਮਾਨ।

ਫਿਲਮੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਪੰਜਾਬੀ ਫਿਲਮ ਲੌਂਗ ਲਾਚੀ ਦੇ ਵਿੱਚੋਂ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ। ਗੀਤਕਾਰ ਨੇ ਹਰਮਨਜੀਤ ਸਿੰਘ, ਸੰਗੀਤਕਾਰ ਨੇ ਗੁਰਮੀਤ ਸਿੰਘ ਅਤੇ ਆਵਾਜ਼ ਏ ਐਮੀ ਵਿਰਕ ਅਤੇ ਸਾਥੀਆਂ ਦੀ।

0: ਦੋਸਤੋ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ ਸੁਫਨਾ ਫਿਲਮ 'ਚੋਂ ਐਮੇ ਵਿਰਕ ਅਤੇ ਤਾਨੀਆ ਦਾ ਗਾਇਆ।
1: ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗ ਕੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ।

ਇਸ ਦੇ ਨਾਲ ਹੀ ਅੱਜ ਦਾ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਖਤਮ ਕਰਨ ਦੀ ਵਰਿੰਦਰ ਸਿੰਘ ਕਾਲੋਂ ਨੂੰ ਦਿਓ ਇਜਾਜ਼ਤ। ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ ਹੋ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਕੁਝ ਪਲਾਂ ਬਾਅਦ ਸਵੇਰੇ 9 ਵਜੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰੋਗਰਾਮ ਹੋਣਗੇ ਸਮੁੰਦਰ ਕੰਢੇ ਵਸੇ ਸ਼ਹਿਰ ਮੁੰਬਈ ਤੋਂ, ਅਤੇ ਉਸ ਤੋਂ ਬਾਅਦ ਸਵੇਰੇ 10 ਵਜੇ ਸਟੇਟ ਹੁੱਕਅਪ ਰਿਲੇਅ ਰਾਹੀਂ ਆਕਾਸ਼ਵਾਣੀ ਜਲੰਧਰ ਤੋਂ ਪ੍ਰੋਗਰਾਮਾਂ ਦਾ ਪ੍ਰਸਾਰਣ ਹੋਵੇਗਾ।

0: ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਸਟੇਟ ਹੁੱਕਅਪ ਰਾਹੀਂ ਵਿਸ਼ੇਸ਼ ਪ੍ਰਸਾਰਣ ਸਾਡੇ ਜਲੰਧਰ ਕੇਂਦਰ ਤੋਂ।
1: ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਕਰ ਰਿਹਾ ਸਟੇਟ ਹੁੱਕਅਪ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਪ੍ਰਵਾਸੀ ਪੰਛੀ। ਪੇਸ਼ਕਸ਼ ਗੁਰਵਿੰਦਰ ਸਿੰਘ ਹੋਰਾਂ ਦੀ, ਵਾਚਿਕਾ ਸੁਖਪ੍ਰੀਤ ਕੌਰ ਤੇ ਇਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਬਠਿੰਡਾ ਤੇ ਪਟਿਆਲਾ ਚੈਨਲ ਵੀ ਨਾਲੋ ਨਾਲ ਕਰ ਰਹੇ ਨੇ।

0: ਕੁਦਰਤ ਦਾ ਸਭ ਤੋਂ ਅਨਮੋਲ ਤੋਹਫਾ ਨੇ ਪੰਛੀ। ਆਸਮਾਨ ਵਿੱਚ ਉੱਡਦੇ ਹੋਏ ਪੰਛੀ ਇਹ ਸੋਚਣ ਤੇ ਮਜਬੂਰ ਕਰ ਦਿੰਦੇ ਨੇ ਕਿ ਇਹ ਪੰਛੀ ਕਿੱਥੋਂ ਆਉਂਦੇ ਨੇ, ਕਿੱਥੇ ਜਾਂਦੇ ਨੇ, ਕਿਉਂਕਿ ਇਹਨਾਂ ਵਾਸਤੇ ਤਾਂ ਕੋਈ ਸਰਹੱਦ ਨਹੀਂ, ਚਾਹੇ ਇਨਸਾਨਾਂ ਵਾਸਤੇ ਹੈ। ਖਾਸ ਤੌਰ ਤੇ ਜੇਕਰ ਅਸੀਂ ਝਾਤ ਮਾਰੀਏ ਪ੍ਰਵਾਸੀ ਪੰਛੀਆਂ ਤੇ ਤਾਂ ਦੂਰੋਂ ਆਉਂਦੇ ਨੇ, ਮੌਸਮ ਬਦਲਦਾ ਹੈ ਫਿਰ ਆ ਜਾਂਦੇ ਨੇ। ਪਰ ਪ੍ਰਵਾਸ ਦੀ ਗੱਲ ਕਰੀਏ, ਪ੍ਰਵਾਸੀ ਪੰਛੀਆਂ ਦੀ ਗੱਲ ਕਰੀਏ ਤਾਂ ਪ੍ਰਵਾਸ ਸ਼ਬਦ ਜਾਨਵਰਾਂ ਦੀ ਆਬਾਦੀ ਦੇ ਸਮੇਂ-ਸਮੇਂ ਤੇ ਵੱਡੇ ਪੈਮਾਨੇ ਦੀ ਗਤੀ ਦਾ ਵਰਣਨ ਕਰਦਾ ਹੈ। ਪ੍ਰਵਾਸ ਨੂੰ ਦੇਖਣ ਦਾ ਇੱਕ ਤਰੀਕਾ ਹੈ ਸਫ਼ਰ ਕੀਤੀਆਂ ਦੂਰੀਆਂ ਤੇ ਵਿਚਾਰ ਕਰਨਾ। ਸਥਾਈ ਨਿਵਾਸੀ ਪ੍ਰਵਾਸ ਨਹੀਂ ਕਰਦੇ ਨੇ, ਉਹ ਸਾਲ ਭਰ ਭੋਜਨ ਦੀ ਲੋੜੀਂਦੀ ਸਪਲਾਈ ਲੱਭਣ ਦੇ ਯੋਗ ਹੁੰਦੇ ਨੇ। ਛੋਟੀ ਦੂਰੀ ਦੇ ਪ੍ਰਵਾਸੀ ਮੁਕਾਬਲਤਨ ਛੋਟੀਆਂ ਹਰਕਤਾਂ ਕਰਦੇ ਨੇ, ਜਿਵੇਂ ਕਿ ਪਹਾੜੀ ਕਿਨਾਰੇ ਉੱਤੇ ਉੱਚ ਤੋਂ ਨੀਵੀਂ ਉਚਾਈ ਤੱਕ। ਦਰਮਿਆਨੀ ਦੂਰੀ ਵਾਲੇ ਪ੍ਰਵਾਸੀ ਕੁਝ 100 ਮੀਲ ਦੀ ਦੂਰੀ ਨੂੰ ਕਵਰ ਕਰਦੇ ਨੇ। ਲੰਬੀ ਦੂਰੀ ਦੇ ਪ੍ਰਵਾਸੀ ਆਮ ਤੌਰ ਤੇ ਸੰਯੁਕਤ ਰਾਜ ਤੇ ਕੈਨੇਡਾ ਵਿੱਚ ਪ੍ਰਜਨਨ ਰੇਜਾਂ ਤੋਂ ਮੱਧ ਤੇ ਦੱਖਣੀ ਅਮਰੀਕਾ ਵਿੱਚ ਸਰਦੀਆਂ ਦੇ ਮੈਦਾਨਾਂ ਵਿੱਚ ਚਲੇ ਜਾਂਦੇ ਨੇ।
1: ਪ੍ਰਵਾਸ ਕਰਨਾ ਇੱਕ ਤਰ੍ਹਾਂ ਦਾ ਅਨੁਕੂਲਿਤ ਸੁਭਾਅ ਹੈ। ਇਸ ਗੱਲ ਨੂੰ ਸਮਝਣ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੀਵ 2 ਤਰ੍ਹਾਂ ਦੇ ਹੁੰਦੇ ਹਨ, ਅਨੁਕੂਲਿਤ ਜੀਵ ਜਾਂ ਕਨਫਰਮਰਸ, ਨਿਯੰਤ੍ਰਿਤ ਜੀਵ ਜਾਂ ਰੈਗੂਲੇਟਰ। ਅਨੁਕੂਲਿਤ ਜੀਵ ਆਪਣੇ ਸਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਨਹੀਂ ਕਰ ਸਕਦੇ, ਉਹਨਾਂ ਦੇ ਸਰੀਰ ਦਾ ਤਾਪਮਾਨ ਬਾਹਰ ਦੇ ਤਾਪਮਾਨ ਦੇ ਮੁਤਾਬਕ ਬਦਲ ਜਾਂਦਾ ਹੈ। ਧਰਤੀ ਦੇ ਬਹੁਤੇ ਜੀਵ ਯਾਨੀ ਕਿ 99% ਇਸੇ ਸ਼੍ਰੇਣੀ ਵਿੱਚ ਆਉਂਦੇ ਹਨ, ਬਾਕੀ 1% ਵਿੱਚ ਪੰਛੀ ਅਤੇ ਥਣਧਾਰੀ ਜੀਵ ਆ ਜਾਂਦੇ ਹਨ। ਇਹਨਾਂ ਜੀਵਾਂ ਨੂੰ ਰੈਗੂਲੇਟਰ ਜਾਂ ਨਿਯੰਤ੍ਰਿਤ ਜੀਵ ਕਿਹਾ ਜਾਂਦਾ ਹੈ। ਇਹ ਆਪਣੇ ਸਰੀਰ ਦੇ ਤਾਪਮਾਨ ਅਤੇ ਤਰਲ ਪਦਾਰਥਾਂ ਦਾ ਨਿਯੰਤਰਣ ਕਰ ਸਕਦੇ ਹਨ। ਉਦਾਹਰਣ ਦੇ ਤੌਰ ਤੇ ਮਨੁੱਖੀ ਸਰੀਰ ਦਾ ਤਾਪਮਾਨ 37°C ਹੈ। ਮਨੁੱਖ ਇਹ ਤਾਪਮਾਨ ਨੂੰ ਬਰਕਰਾਰ ਰੱਖਦਾ ਹੈ ਭਾਵੇਂ ਬਾਹਰ 0°C ਤਾਪਮਾਨ ਹੋਵੇ ਤੇ ਭਾਵੇਂ ਬਾਹਰ ਅੱਤ ਦੀ ਗਰਮੀ ਹੋਵੇ। ਗਰਮੀ ਤੋਂ ਬਚਣ ਲਈ ਸਰੀਰ ਨੂੰ ਪਸੀਨਾ ਆਉਂਦਾ ਹੈ, ਪਸੀਨੇ ਨਾਲ ਸਰੀਰ ਦੀ ਗਰਮੀ ਨਿਕਲ ਜਾਂਦੀ ਹੈ ਅਤੇ ਸਰੀਰ ਦਾ ਤਾਪਮਾਨ ਨਿਯੰਤਰਣ ਵਿੱਚ ਕਰ ਲਿਆ ਜਾਂਦਾ ਹੈ। ਇਸੇ ਤਰ੍ਹਾਂ ਸਰਦੀ ਵਿੱਚ ਸਰੀਰ ਕੰਬਣ ਲੱਗ ਜਾਂਦਾ ਹੈ, ਕੰਬਣ ਨਾਲ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ ਅਤੇ ਤਾਪਮਾਨ ਦਾ ਨਿਯੰਤਰਣ ਹੋ ਜਾਂਦਾ ਹੈ। ਤਾਪਮਾਨ ਦਾ ਨਿਯੰਤਰਣ ਕਰਨ ਲਈ ਊਰਜਾ ਦੀ ਕਾਫੀ ਮਾਤਰਾ ਖਰਚ ਹੁੰਦੀ ਹੈ। ਬਹੁਤੇ ਪੰਛੀ ਊਰਜਾ ਦੇ ਇਸ ਖਰਚੇ ਨੂੰ ਨਹੀਂ ਝੱਲ ਸਕਦੇ, ਇਸ ਲਈ ਉਹਨਾਂ ਨੂੰ ਪ੍ਰਵਾਸ ਕਰਨਾ ਪੈਂਦਾ ਹੈ। ਦਿਨਾਂ ਦੀ ਲੰਬਾਈ ਦਾ ਘਟਣਾ, ਖਾਣੇ ਦੀ ਪੂਰਤੀ ਨਾ ਹੋਣਾ ਵੀ ਪ੍ਰਵਾਸ ਕਰਨ ਦੇ ਕਾਰਨ ਬਣਦੇ ਹਨ।
0: ਪ੍ਰਵਾਸ ਦਾ ਪੈਟਰਨ ਹਰੇਕ ਸ਼੍ਰੇਣੀ ਵਿੱਚ ਵੱਖੋ ਵੱਖਰਾ ਹੋ ਸਕਦਾ ਹੈ, ਪਰ ਛੋਟੀ ਤੇ ਦਰਮਿਆਨੀ ਦੂਰੀ ਦੇ ਪ੍ਰਵਾਸੀਆਂ ਵਿੱਚ ਇਹ ਸਭ ਤੋਂ ਵੱਧ ਪਰਿਵਰਤਨਸ਼ੀਲ ਹੈ। ਹਾਲਾਂਕਿ ਛੋਟੀ ਦੂਰੀ ਦਾ ਪ੍ਰਵਾਸ ਸੰਭਵ ਤੌਰ ਤੇ ਭੋਜਨ ਲਈ ਕਾਫੀ ਸਧਾਰਨ ਲੋੜ ਤੋਂ ਵਿਕਸਿਤ ਹੋਇਆ ਹੈ, ਲੰਬੇ ਦੂਰ ਦੇ ਮਾਈਗ੍ਰੇਸ਼ਨ ਪੈਟਰਨਾਂ ਦੀ ਸ਼ੁਰੂਆਤ ਬਹੁਤ

ਇੱਕ ਆਪਾਂ ਇਹੋ ਜਿਹੀ ਉਦਾਹਰਣ ਦਿੰਦੇ ਹਾਂ ਇੱਕ ਅਜਿਹੇ ਪੰਛੀ ਦੀ ਜਿਹੜੇ ਕਿ ਜਿਹਦੇ ਬਾਰੇ ਆਪਾਂ ਸੋਚ ਕੇ ਵੀ ਹੈਰਾਨ ਹੋ ਜਾਂਦੇ ਹਾਂ, ਜਿਵੇਂ ਕਿ ਆਰਟਿਕ ਟਰਨ। ਇਹ ਛੋਟਾ ਜਿਹਾ ਪੰਛੀ ਆ ਜਿਹੜਾ ਕਿ ਆਰਟਿਕ ਤੋਂ ਲੈ ਕੇ ਅੰਟਾਰਟਿਕ ਤੱਕ ਸਫ਼ਰ ਕਰਦਾ ਹੈ। ਸੋ ਇਹ ਜਦੋਂ ਬਹੁਤ ਠੰਡ ਪੈਣ ਲੱਗ ਜਾਂਦੀ ਹੈ ਤਾਂ ਆਰਟਿਕ ਤੋਂ ਅੰਟਾਰਟਿਕ ਵੱਲ ਜਾਂਦਾ ਹੈ ਤਾਂ 17,000 ਕਿਲੋਮੀਟਰ ਇੱਕ ਪਾਸੇ ਵੱਲੋਂ ਜਾ ਕੇ ਅੰਟਾਰਟਿਕ ਪਹੁੰਚਦਾ ਹੈ ਤੇ ਜਦੋਂ ਸਪਰਿੰਗ ਸੀਜ਼ਨ ਹੁੰਦਾ ਹੈ ਤਾਂ ਵਾਪਸ ਆਰਟਿਕ ਵੱਲ ਫਿਰ 17,000 ਕਿਲੋਮੀਟਰ ਸਫ਼ਰ ਤੈਅ ਕਰਕੇ ਆਉਂਦਾ ਹੈ। ਇਹ ਕਿੰਨੀ ਅਚੰਭੇ ਵਾਲੀ ਗੱਲ ਹੈ, ਇੱਕ ਛੋਟਾ ਜਿਹਾ ਜੀਵ, ਇੱਕ ਛੋਟਾ ਜਿਹਾ ਪੰਛੀ ਇੰਨੀ ਲੰਬੀ ਯਾਤਰਾ 'ਤੇ, ਅਤੇ ਉਹ ਹਰ ਸਾਲ ਉਹ ਕਰਦਾ ਹੈ ਇਹ ਯਾਤਰਾ।

ਪ੍ਰਵਾਸੀ ਵਿਵਹਾਰ ਨੂੰ ਸ਼ੁਰੂ ਕਰਨ ਵਾਲੇ ਢੰਗ ਵੱਖੋ ਵੱਖਰੇ ਹੁੰਦੇ ਨੇ ਤੇ ਹਮੇਸ਼ਾ ਪੂਰੀ ਤਰ੍ਹਾਂ ਸਮਝੇ ਨਹੀਂ ਜਾਂਦੇ। ਦਿਨ ਦੀ ਲੰਬਾਈ, ਹੇਠਲੇ ਤਾਪਮਾਨ, ਭੋਜਨ ਸਪਲਾਈ ਵਿੱਚ ਤਬਦੀਲੀਆਂ ਤੇ ਜੈਨੇਟਿਕ ਪ੍ਰਵਿਰਤੀ ਵਿੱਚ ਤਬਦੀਲੀਆਂ ਦੇ ਸੁਮੇਲ ਨਾਲ ਮਾਈਗ੍ਰੇਸ਼ਨ ਸ਼ੁਰੂ ਹੋ ਸਕਦੀ ਹੈ। ਸਦੀਆਂ ਤੋਂ ਜਿਨ੍ਹਾਂ ਲੋਕਾਂ ਨੇ ਪਿੰਜਰੇ ਦੇ ਪੰਛੀਆਂ ਨੂੰ ਰੱਖਿਆ ਹੈ, ਉਹਨਾਂ ਨੇ ਦੇਖਿਆ ਹੈ ਕਿ ਪ੍ਰਵਾਸੀ ਪ੍ਰਜਾਤੀਆਂ ਹਰ ਬਸੰਤ ਤੇ ਪਤਝੜ ਵਿੱਚ ਬੇਚੈਨੀ ਦੇ ਦੌਰ ਵਿੱਚੋਂ ਲੰਘਦੀਆਂ ਨੇ, ਵਾਰ ਵਾਰ ਆਪਣੇ ਪਿੰਜਰੇ ਦੇ ਇੱਕ ਪਾਸੇ ਵੱਲ ਉੱਡਦੀਆਂ ਨੇ। ਜਰਮਨ ਵਿਵਹਾਰ ਵਿਗਿਆਨੀਆਂ ਨੇ ਇਸ ਵਿਵਹਾਰ ਨੂੰ ਜ਼ੋਗੁਨ ਰੂਹੇ ਦਾ ਨਾਮ ਦਿੱਤਾ ਹੈ, ਜਿਸ ਦਾ ਅਰਥ ਹੈ ਪ੍ਰਵਾਸੀ ਬੇਚੈਨੀ। ਪੰਛੀਆਂ ਦੀਆਂ ਵੱਖੋ ਵੱਖ ਕਿਸਮਾਂ ਤੇ ਇੱਕੋ ਸਪੀਸੀਜ਼ ਦੇ ਅੰਦਰ ਆਬਾਦੀ ਦੇ ਹਿੱਸੇ ਵੀ ਵੱਖ ਵੱਖ ਪ੍ਰਵਾਸੀ ਪੈਟਰਨਾਂ ਦੀ ਪਾਲਣਾ ਕਰ ਸਕਦੇ ਨੇ। ਪ੍ਰਵਾਸ ਕਰਨ ਵਾਲੇ ਪੰਛੀ ਆਪਣੀ ਸਾਲਾਨਾ ਯਾਤਰਾ ਵਿੱਚ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਸਕਦੇ ਨੇ। ਅਕਸਰ ਥੋੜੇ ਜਿਹੇ ਭਟਕਣ ਦੇ ਨਾਲ ਪਹਿਲੇ ਸਾਲ ਦੇ ਪੰਛੀ ਅਕਸਰ ਆਪਣਾ ਪਹਿਲਾ ਪ੍ਰਵਾਸ ਆਪਣੇ ਆਪ ਕਰਦੇ ਨੇ। ਕਿਸੇ ਤਰ੍ਹਾਂ ਉਹ ਆਪਣਾ ਸਰਦੀਆਂ ਦਾ ਘਰ ਲੱਭ ਸਕਦੇ ਨੇ, ਭਾਵੇਂ ਕਿ ਇਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ, ਤੇ ਅਗਲੇ ਬਸੰਤ ਨੂੰ ਵਾਪਸ ਆ ਸਕਦੇ ਨੇ ਜਿੱਥੇ ਉਹ ਪੈਦਾ ਹੋਏ ਸਨ।

ਕੀ ਕਾਰਨ ਨੇ ਇਹ ਪੰਛੀ ਜਿਹੜੇ ਹੈਗੇ ਆ ਇਹ ਸਾਊਥ ਵੱਲ ਜਾਂਦੇ ਨੇ? ਬਹੁਤ ਸਾਰੀਆਂ ਇਹਦੇ ਪਿੱਛੇ ਫੈਕਟਰਸ ਨੇ। ਇੱਕ ਤਾਂ ਇਹ ਹੈ ਕਿ ਇਹ ਇਸ ਤਰ੍ਹਾਂ ਜਾਣ ਦੇ ਨਾਲ ਇਹਨਾਂ ਦੀ ਮਾਈਗ੍ਰੇਸ਼ਨ ਦੇ ਨਾਲ ਉੱਥੋਂ ਅੱਤ ਦੀ ਜਿਹੜੀ ਕਿਤੇ ਨੈਗੇਟਿਵ 50 ਮਾਈਨਸ 40 ਡਿਗਰੀ ਜਿਹੜੇ ਇਹੋ ਜਿਹੇ ਤਾਪਮਾਨ ਨੇ ਉਹਨਾਂ ਨੂੰ ਅਵੋਇਡ ਕਰ ਜਾਂਦੇ ਨੇ। ਇਸ ਤਰ੍ਹਾਂ ਉਹਨਾਂ ਦੀ ਜਿਹੜੀ ਹੈਗੀ ਆ ਮੋਰਟੈਲਿਟੀ ਘੱਟ ਜਾਂਦੀ ਆ, ਆਪਣੇ ਆਪ ਨੂੰ ਬਚਾ ਲੈਂਦੇ ਨੇ। ਦੂਜਾ ਖਾਸ ਕਾਰਨ ਇਹ ਹੈ ਕਿ ਜਿਹੜਾ ਦਿਨ ਦੀ ਲੈਂਥ ਜਿਹੜਾ ਹੈਗਾ, ਦਿਨ ਛੋਟੇ ਨੇ ਉੱਤਰੀ ਖੰਡ ਵੱਲ, ਜਦੋਂ ਇਹ ਦੱਖਣ ਵੱਲ ਜਾਂਦੇ ਨੇ ਜਿਹੜਾ ਦਿਨ ਵੱਧ ਜਾਂਦਾ ਹੈ ਤੇ ਉਹਨਾਂ ਨੂੰ ਖਾਣ ਪੀਣ ਲਈ ਸਮਾਂ ਵੱਧ ਮਿਲ ਜਾਂਦਾ ਹੈਗਾ। ਇੱਕ ਜਿਹੜੀ ਹੈਗੀ ਹੈ ਭੋਜਨ ਦੀ ਕਮੀ, ਤਿੰਨ ਜਿਹੜੇ ਮੁੱਖ ਕਾਰਨ ਨੇ ਜਿਨ੍ਹਾਂ ਕਰਕੇ ਜਿਹੜੇ ਪੰਛੀ ਹੈਗੇ ਆ ਮਾਈਗ੍ਰੇਟ ਕਰਦੇ ਨੇ। ਪਰ ਜਦੋਂ ਇਹ ਮਾਈਗ੍ਰੇਟ ਕਰਦੇ ਨੇ ਤਾਂ ਇੱਕ ਹੋਰ ਚੀਜ਼ ਜਿਹੜੀ ਹੈਗੀ ਆ ਆਮ ਤੌਰ 'ਤੇ ਪੁੱਛੀ ਜਾਂਦੀ ਆ ਕਿ ਇਹ ਅੰਦਰੂਨੀ ਕਾਰਨਾਂ ਕਰਕੇ ਕਰਦੇ ਨੇ ਕਿ ਕੋਈ ਬਾਹਰਲੇ ਕਾਰਨ ਨੇ ਜਿਹਨੂੰ ਆਪਾਂ ਐਕਸਟਰਨਲ ਫੈਕਟਰਸ ਕਹਿੰਦੇ ਨੇ। ਜਿਹੜੇ ਤਾਂ ਐਕਸਟਰਨਲ ਫੈਕਟਰ ਆ ਉਹਦੇ ਵਿੱਚ ਮੁੱਖ ਤੌਰ 'ਤੇ ਇਹ ਫੈਕਟਰ ਆ ਕਿ ਜਿਹੜੇ ਦਿਨ ਦੀ ਲੈਂਥ, ਦਿਨ ਦੀ ਲੰਬਾਈ, ਦਿਨ ਦਾ ਕਿੰਨਾ ਚਿਰ ਘੰਟੇ ਸੂਰਜ ਰਹਿੰਦਾ ਹੈ ਇਹ ਡਿਟਰਮਿਨ ਕਰਦੀ ਆ। ਇੰਟਰਨਲੀ ਇਹ ਹੈਗਾ ਕਿ ਉਹਨਾਂ ਦੇ ਜਿਹੜੇ ਪ੍ਰਜਨਨ ਅੰਗ ਨੇ, ਰਿਪ੍ਰੋਡਕਟਿਵ ਔਰਗਨਸ ਨੇ, ਉਹਨਾਂ ਦੀ ਸਟੇਟ ਕੀ ਆ। ਕਿਉਂਕਿ ਐਕਸਪੈਰੀਮੈਂਟਸ ਨੇ ਵਰਲਡ ਵਾਈਡ ਇਹ ਸ਼ੋਅ ਕੀਤਾ ਹੈ ਕਿ ਜੇ ਇਹਨਾਂ ਪੰਛੀਆਂ ਦੇ ਰਿਪ੍ਰੋਡਕਟਿਵ ਔਰਗਨਸ ਰਿਮੂਵ ਇਹਨਾਂ ਨੇ ਕਰਕੇ ਦੇਖੇ ਨੇ ਐਕਸਪੈਰੀਮੈਂਟਸ ਦੇ ਵਿੱਚ, ਤਾਂ ਉਹ ਪੰਛੀ ਕੈਪਟੀਵਿਟੀ ਵਿੱਚ ਮਾਈਗ੍ਰੇਟ ਨਹੀਂ ਕਰਦੇ, ਉਹਨਾਂ 'ਚੋਂ ਇੰਸਟਿੰਕਟ ਨਹੀਂ ਹੁੰਦਾ। ਸੋ ਇਹ ਵੀ ਕਾਰਨ ਨੇ। ਇਸ ਤੋਂ ਇਲਾਵਾ ਇੱਕ ਚੀਜ਼ ਬਹੁਤ ਮੋਟੇ ਤੌਰ 'ਤੇ ਸਮਝਣ ਦੀ ਲੋੜ ਆ, ਜਦੋਂ ਕਿ ਪੰਛੀ ਆਪਣੀ ਵਾਪਸੀ ਕਰਦੇ ਨੇ ਦੱਖਣ ਤੋਂ ਉੱਤਰ ਵੱਲ, ਉਸ ਟਾਈਮ ਸਭ ਤੋਂ ਪਹਿਲਾਂ ਜਿਹੜੇ ਕਿ ਅਡਲਟ ਮੇਲ ਹੁੰਦੇ ਨੇ ਉਹ ਪਹਿਲਾਂ ਪਹੁੰਚਦੇ ਨੇ ਆਪਣੀ ਨੈਸਟਿੰਗ ਸਾਈਟ 'ਤੇ। ਉਸ ਤੋਂ ਬਾਅਦ ਆਉਂਦੀ ਹੈ ਅਡਲਟ ਫੀਮੇਲਸ ਦਾ ਗਰੁੱਪ ਪਹੁੰਚਦਾ ਹੈ, ਤਾਂ ਤੀਜਾ ਗਰੁੱਪ ਉਹ ਹੁੰਦਾ ਹੈ ਜਿਹਦੇ ਵਿੱਚ ਉਹ ਛੋਟੇ ਬੱਚੇ ਨੇ ਜਿਹੜੇ ਕੋਈ ਸਾਲ ਦੇ ਨੇ ਜਾਂ 2 ਸਾਲ ਦੇ ਨੇ, ਹਜੇ ਅਡਲਟ ਨਹੀਂ ਹੈ, ਉਹ ਪਹੁੰਚਦੇ ਨੇ। ਪਰ ਇਹ ਤੋਂ ਰਿਵਰਸ ਹੁੰਦਾ, ਇਹ ਤੋਂ ਉਲਟਾ ਉਹ ਹੁੰਦਾ ਕਿ ਜਦੋਂ ਉਹਨਾਂ ਨੇ ਦੱਖਣ ਵੱਲ ਜਾਣਾ ਹੁੰਦਾ ਹੈ ਉਦੋਂ ਪਹਿਲਾਂ ਕੀ ਹੁੰਦਾ, ਛੋਟੇ ਬੱਚੇ ਪਹੁੰਚਦੇ ਨੇ, ਉਸ ਤੋਂ ਬਾਅਦ ਅਡਲਟ ਫੀਮੇਲ।

0: ਉਹਨਾਂ ਦੇ ਅਦਭੁਤ ਨੇਵੀਗੇਸ਼ਨਲ ਹੁਨਰਾਂ ਦੇ ਭੇਦ ਪੂਰੀ ਤਰ੍ਹਾਂ ਨਹੀਂ ਸਮਝੇ ਜਾਂਦੇ ਨੇ ਅੰਸ਼ਕ ਤੌਰ ਤੇ, ਕਿਉਂਕਿ ਜਦੋਂ ਉਹ ਨੇਵੀਗੇਟ ਕਰਦੇ ਨੇ ਤਾਂ ਪੰਛੀ ਕਈ ਤਰ੍ਹਾਂ ਦੀਆਂ ਇੰਦਰੀਆਂ ਨੂੰ ਜੋੜਦੇ ਨੇ। ਪੰਛੀ ਸੂਰਜ, ਤਾਰਿਆਂ ਤੋਂ ਤੇ ਧਰਤੀ ਦੇ ਚੁੰਬਕੀ ਖੇਤਰ ਨੂੰ ਮਹਿਸੂਸ ਕਰਕੇ ਕੰਪਾਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ। ਉਹ ਡੁੱਬਦੇ ਸੂਰਜ ਦੀ ਸਥਿਤੀ ਤੇ ਦਿਨ ਦੇ ਦੌਰਾਨ ਦੇਖੇ ਗਏ ਸਥਾਨਾਂ ਤੋਂ ਵੀ ਜਾਣਕਾਰੀ ਪ੍ਰਾਪਤ ਕਰਦੇ ਨੇ। ਇਸ ਗੱਲ ਦਾ ਸਬੂਤ ਵੀ ਹੈ ਕਿ ਗੰਧ ਦੀ ਭਾਵਨਾ ਇੱਕ ਭੂਮਿਕਾ ਨਿਭਾਉਂਦੀ ਹੈ, ਘੱਟੋ ਘੱਟ ਕਬੂਤਰਾਂ ਨੂੰ ਘਰ ਕਰਨ ਲਈ। ਕੁਝ ਸਪੀਸੀਸ, ਖਾਸ ਤੌਰ ਤੇ ਵਾਟਰਫਾਲ ਤੇ ਕ੍ਰੇਨ, ਆਪਣੇ ਸਾਲਾਨਾ ਪ੍ਰਵਾਸ ਤੇ ਤਰਜੀਹੀ ਮਾਰਗਾਂ ਦੀ ਪਾਲਣਾ ਕਰਦੇ ਨੇ। ਇਹ ਰਸਤੇ ਅਕਸਰ ਮਹੱਤਵਪੂਰਨ ਰੁਕਣ ਵਾਲੇ ਸਥਾਨਾਂ ਨਾਲ ਸੰਬੰਧਿਤ ਹੁੰਦੇ ਨੇ, ਜੋ ਪੰਛੀਆਂ ਦੇ ਬਚਾਅ ਲਈ ਜ਼ਰੂਰੀ ਭੋਜਨ ਸਪਲਾਈ ਪ੍ਰਦਾਨ ਕਰਦੇ ਨੇ। ਛੋਟੇ ਪੰਛੀ ਲੈਂਡਸਕੇਪ ਵਿੱਚ ਵਿਆਪਕ ਮੋਰਚਿਆਂ ਵਿੱਚ ਪ੍ਰਵਾਸ ਕਰਦੇ ਨੇ। ਈ ਬਰਡ ਡੇਟਾ ਦੀ ਵਰਤੋਂ ਕਰਦੇ ਹੋਏ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਛੋਟੇ ਪੰਛੀ ਬਸੰਤ ਤੇ ਪਤਝੜ ਵਿੱਚ ਮੌਸਮ ਤੇ ਭੋਜਨ ਵਿੱਚ ਮੌਸਮੀ ਪੈਟਰਨਾਂ ਦਾ ਲਾਭ ਲੈਣ ਲਈ ਵੱਖੋ ਵੱਖਰੇ ਰਸਤੇ ਲੈਂਦੇ ਨੇ। ਹੁਣ ਪ੍ਰਵਾਸ ਦੇ ਖਤਰਿਆਂ ਦੀ ਗੱਲ ਕਰੀਏ। ਕਈ ਹਜ਼ਾਰ ਮੀਲ ਦੀ ਦੂਰੀ ਤੱਕ ਚੱਲਣ ਵਾਲੀ ਯਾਤਰਾ ਨੂੰ ਲੈਣਾ ਇੱਕ ਖਤਰਨਾਕ ਤੇ ਔਖਾ ਕੰਮ ਹੈ। ਇੱਕ ਅਜਿਹਾ ਯਤਨ ਹੈ ਜੋ ਪੰਛੀਆਂ ਦੀਆਂ ਸਰੀਰਕ ਤੇ ਮਾਨਸਿਕ ਸਮਰਥਾਵਾਂ ਦੀ ਪਰਖ ਕਰਦਾ ਹੈ। ਯਾਤਰਾ ਦਾ ਸਰੀਰਕ ਤਣਾਅ, ਰਸਤੇ ਵਿੱਚ ਢੁਕਵੀਂ ਭੋਜਨ ਸਪਲਾਈ ਦੀ ਘਾਟ, ਖਰਾਬ ਮੌਸਮ ਤੇ ਸ਼ਿਕਾਰੀਆਂ ਦੇ ਵੱਧੇ ਸੰਪਰਕ ਨੇ ਯਾਤਰਾ ਦੇ ਖਤਰਿਆਂ ਵਿੱਚ ਵਾਧਾ ਕੀਤਾ ਹੈ। ਹਾਲ ਹੀ ਦੇ ਦਹਾਕਿਆਂ ਵਿੱਚ ਲੰਬੇ ਸਮੇਂ ਤੋਂ ਦੂਰ ਰਹਿਣ ਵਾਲੇ ਪ੍ਰਵਾਸੀਆਂ ਨੂੰ ਸੰਚਾਰ ਟਾਵਰਾਂ ਤੇ ਉੱਚੀਆਂ ਇਮਾਰਤਾਂ ਤੋਂ ਵੱਧ ਰਹੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੀਆਂ ਕਿਸਮਾਂ ਉੱਚੀਆਂ ਇਮਾਰਤਾਂ ਦੀਆਂ ਲਾਈਟਾਂ ਵੱਲ ਆਕਰਸ਼ਿਤ ਹੁੰਦੀਆਂ ਨੇ ਤੇ ਢਾਂਚਿਆਂ ਨਾਲ ਟਕਰਾਉਣ ਵਿੱਚ ਹਰ ਸਾਲ ਲੱਖਾਂ ਲੋਕ ਮਾਰੇ ਜਾਂਦੇ ਨੇ।
1: ਕਈ ਸਾਲ ਪਹਿਲਾਂ ਜਦੋਂ ਅਮਰੀਕਾ ਨੇ ਮਨਾਮੋਹੀ ਬੰਬਾਰੀ ਕਰਕੇ ਅਫਗਾਨਿਸਤਾਨ ਨੂੰ ਢਹਿ-ਢੇਰੀ ਕੀਤਾ ਸੀ ਤਾਂ ਅਫਗਾਨਿਸਤਾਨ ਦੀ ਆਬੋ ਹਵਾ ਵਿੱਚ ਲੰਮਾ ਸਮਾਂ ਬਰੂਦ ਦੀ ਮੁਸ਼ਕ ਸਾਈ ਰਹੀ ਸੀ। ਇਸ ਕਰਕੇ ਪੰਜਾਬ 'ਚ ਪੂਰਾ ਇੱਕ ਦਹਾਕਾ ਸਾਈਬੇਰੀਆ ਦੀਆਂ ਕੁੰਜਾਂ ਅਤੇ ਹੋਰ ਅਨੇਕਾਂ ਕਿਸਮ ਦੇ ਪ੍ਰਵਾਸੀ ਪੰਛੀ ਨਹੀਂ ਆਏ ਜਾਂ ਬਹੁਤ ਘੱਟ ਆਏ, ਪਰ ਹੁਣ ਮੌਸਮ ਸਾਫ਼ ਸੁਥਰਾ ਹੋਣ ਕਰਕੇ ਇਹਨਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ। ਪਰ ਹੁਣ ਜੋ ਮੰਦੀ ਖ਼ਬਰ ਆਈ ਹੈ ਕਿ ਰਾਜਸਥਾਨ ਦੇ ਭਰਤਪੁਰ ਝੀਲ 'ਚ ਹਜ਼ਾਰਾਂ ਪ੍ਰਵਾਸੀ ਪੰਛੀ ਮਾਰੇ ਗਏ ਹਨ, ਇਸ ਦਾ ਕਾਰਨ ਪ੍ਰਦੂਸ਼ਣ ਹੀ ਮੰਨਿਆ ਜਾ ਸਕਦਾ ਹੈ। ਪੰਜਾਬ ਵਿੱਚ ਪ੍ਰਵਾਸੀ ਪੰਛੀ ਅਕਸਰ ਬਾਜ਼ ਅਤੇ ਸ਼ਿਕਰੇ ਵਰਗੇ ਪੰਛੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਕਈ ਵਾਰ ਮੌਸਮ ਦੀ ਖਰਾਬੀ ਦਾ ਸ਼ਿਕਾਰ ਹੋ ਜਾਂਦੇ ਹਨ। ਪੰਜਾਬੀਆਂ ਦਾ ਪੰਛੀਆਂ ਨਾਲ ਮੋਹ ਬਹੁਤ ਪਿਆਰਾ ਹੈ। ਤੁਸੀਂ ਦੇਖਿਆ ਹੋਊਗਾ ਹਰ ਘਰ 'ਚ ਤਕਰੀਬਨ ਪਹਿਲਾਂ ਚਿੜੀਆਂ ਰਹਿਣ ਬਸੇਰਾ ਬਣਾ ਲੈਂਦੀਆਂ ਸਨ, ਕਈ ਲੋਕ ਤੋਤੇ ਅਤੇ ਤਿੱਤਰਾਂ ਨੂੰ ਘਰੇ ਰੱਖਦੇ ਸਨ। ਹੁਣ ਪ੍ਰਵਾਸੀ ਪੰਛੀ ਸਰਦੀਆਂ ਦੇ ਰੁੱਤੇ ਵੱਖ ਵੱਖ ਥਾਵਾਂ 'ਤੇ ਲੋਕਾਂ ਨੂੰ ਦਿਖਾਈ ਦਿੰਦੇ, ਲੋਕ ਬੜੇ ਖੁਸ਼ ਹੁੰਦੇ ਇਹਨਾਂ ਦੀਆਂ ਉਡਾਰੀਆਂ ਦੇਖ ਕੇ। ਇੱਕ ਜਲ ਸਿੰਘੀ ਨਾਮ ਦਾ ਪ੍ਰਵਾਸੀ ਪੰਛੀ ਹੈ, ਉਹਨੂੰ ਹੁਸਨ ਪਰੀ ਕਿਹਾ ਜਾਂਦਾ ਹੈ। ਜਲ ਸਿੰਘੀ ਪੰਛੀ ਇੰਨਾ ਸੋਹਣਾ ਸੁਨੱਖਾ ਹੁੰਦਾ ਹੈ ਕਿ ਪੰਛੀ ਆਪਣੇ ਹੁਸਨ ਨਾਲ ਹੀ ਵੇਖਣ ਵਾਲਿਆਂ ਦੀ ਅੱਖਾਂ ਝੰਡਿਆ ਦਿੰਦਾ ਹੈ। ਇਸ ਪੰਛੀ ਦੀ ਕੋਇਲ ਵਰਗੀ ਸੁਰੀਲੀ ਆਵਾਜ਼ ਸੋਹਣੇ ਤੇ ਸੁਹਾਗੇ ਦਾ ਕੰਮ ਕਰਦੀ ਹੈ। ਪ੍ਰਵਾਸੀ ਪੰਛੀ ਹੈ ਨਾ, ਇਹ ਹਿਮਾਲਿਆ ਪਰਬਤ ਨੂੰ ਵੀ ਪਾਰ ਕਰਕੇ ਆਪਣੇ ਪੰਜਾਬ 'ਚ ਤੇ ਭਾਰਤ ਦੇ ਵੱਖ ਵੱਖ ਇਲਾਕਿਆਂ 'ਚ ਆ ਜਾਂਦੇ ਹੈ। ਸਾਈਬੇਰੀਆ ਤੋਂ ਜਿਹੜੀਆਂ ਠੰਡੀਆਂ ਹਵਾਵਾਂ ਆਉਂਦੀਆਂ, ਬਰਫੀਲੀਆਂ ਹਵਾਵਾਂ, ਉਹਨਾਂ ਨੂੰ ਤਾਂ ਹਿਮਾਲਿਆ ਪਰਬਤ ਰੋਕ ਲੈਂਦਾ। ਆਪਾਂ ਬੱਚੇ ਰਹਿੰਦੇ ਹਾਂ ਉੱਤਰੀ ਭਾਰਤ ਦੇ ਲੋਕ ਉਹਨਾਂ ਹਵਾਵਾਂ ਤੋਂ, ਪਰ ਪੰਛੀਆਂ ਨੂੰ ਹਿਮਾਲਿਆ ਪਰਬਤ ਵੀ ਨਹੀਂ ਹਿੱਕ ਡਾ ਕੇ ਰੋਕ ਨਹੀਂ ਸਕਦਾ। ਇਹ ਹਿਮਾਲਿਆ ਪਰਬਤ ਨੂੰ ਵੀ ਉੱਚੀ ਉਚਾਈ 'ਚ ਉੱਡ ਕੇ ਸਾਡੇ ਇੱਥੇ ਪੰਜਾਬ 'ਚ ਆਉਂਦੇ ਆ। ਪੰਜਾਬ

ਦੀਆਂ ਦੀ ਪ੍ਰਾਹੁਣਾ ਚਾਣੇ ਜੀ ਦਾ ਆਨੰਦ ਮਾਣਦੇ ਆ, 4 ਮਹੀਨੇ ਇੱਥੇ ਰਹਿੰਦੇ ਆ ਤੇ ਫਿਰ ਮੁੜ ਆਪਣੇ ਵਤਨ ਨੂੰ ਚਲੇ ਜਾਂਦੇ ਆ। ਇਹ ਜਿਹੜੇ ਪ੍ਰਵਾਸੀ ਪੰਛੀ ਹੈ ਨਾ, ਇੱਕ ਲੈਵੱਧ ਉਡਾਨ ਭਰਦੇ ਨੇ, ਇੱਦਾਂ ਇੱਕੋ ਸਮੇਂ ਇਹ ਲੈਵੱਧ ਤਰੀਕੇ ਨਾਲ ਇੱਕੋ ਸਮੇਂ ਖੰਭ ਹਿਲਾਉਂਦੇ ਨੇ, ਤਾਂ ਕਿ ਇਹਨਾਂ ਦਾ ਜ਼ੋਰ ਬਹੁਤ ਘੱਟ ਲੱਗਦਾ। ਤੁਸੀਂ ਦੇਖਿਆ ਹੋਊਗਾ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਅਸਮਾਨ 'ਤੇ ਬਹੁਤ ਉੱਚਾਈ 'ਤੇ ਚਿੱਟੇ ਚਿੱਟੇ ਅਤੇ ਰੰਗ ਬਿਰੰਗੇ ਰੰਗਾਂ ਦੇ ਪੰਛੀ ਉੱਡਦੇ ਦਿਖਾਈ ਦਿੰਦੇ ਆ ਸਾਨੂੰ। ਉਡਾਰੀ ਮਾਰਦੇ ਕਿੰਨੇ ਸੋਹਣੇ ਲੱਗਦੇ, ਲੈਵੱਧ ਤਰੀਕੇ ਨਾਲ ਇੱਕੋ ਪਾਸੇ ਜਾ ਰਹੇ ਹੁੰਦੇ ਨੇ। ਇਹ ਇਹਨਾਂ ਦਾ ਪ੍ਰਵਾਸ ਨਾ ਹੀ ਅੱਜ ਕੱਲ੍ਹ ਨਹੀਂ ਸ਼ੁਰੂ ਹੋਇਆ, ਇਹ ਤਾਂ ਜਦੋਂ ਮੁੱਢ ਕਦੀਬ ਤੋਂ ਦੁਨੀਆ ਵਸੀ ਆ ਉਦੋਂ ਤੋਂ ਜਾਰੀ ਹੈ, ਅੱਗੇ ਆਉਣ ਵਾਲੀਆਂ ਸਦੀਆਂ 'ਚ ਵੀ ਜਾਰੀ ਰਹਿਣਾ ਹੈ। ਪ੍ਰਵਾਸ ਕਰਨਾ ਇਹਨਾਂ ਪ੍ਰਵਾਸੀ ਪੰਛੀਆਂ ਦੀ ਤਕਦੀਰ ਹੈ, ਤਦਵੀਰ ਹੈ, ਇਹਨਾਂ ਪ੍ਰਵਾਸੀ ਪੰਛੀਆਂ ਤਾਂ ਹੁੰਦੀਆਂ ਹੀ ਨਹੀਂ। ਜਿਹੜੇ ਆਪਣੇ ਪੰਜਾਬ ਦੇ ਦੇਸੀ ਪੰਛੀ ਆ ਨਾ, ਜਿਵੇਂ ਮੋਰ ਹੋਏ, ਘੁੱਗੀਆਂ ਹੋਈਆਂ, ਚਿੜੀਆਂ ਹੋਈਆਂ, ਇਹਨਾਂ ਲਈ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਠੰਡ ਹੁੰਦੇ ਹੀ ਇਹ ਪ੍ਰਵਾਸੀ ਪੰਛੀ ਵੱਖ ਵੱਖ ਤਰ੍ਹਾਂ ਦੇ ਕਿਹੜੇ ਪਾਸਿਓਂ ਆ ਜਾਂਦੇ ਆ। ਇਸ ਲਈ ਤਾਂ ਪੰਜਾਬੀ ਲੋਕ ਗੀਤਾਂ 'ਚ ਇਹਨਾਂ ਦਾ ਵਰਣਨ ਮਿਲਦਾ ਵੀ ਮੋਰ ਪੁਛੀਂਦੇ ਕੁੰਜਾਂ ਕੋਲੋਂ, ਤੁਸਾਂ ਨਿੱਤ ਪ੍ਰਦੇਸ਼ ਤਿਆਰੀ, ਜਾਂ ਤਾਂ ਤੁਹਾਡਾ ਵਤਨ ਕੁਜੱਜੜਾ, ਜਾਂ ਤੁਹਾਡੀ ਲਾਗੀ ਕਿਸੇ ਨਾਲ ਜਾਰੀ, ਬੱਚੇ ਛੋੜ ਪ੍ਰਦੇਸ਼ਨ ਹੋਈਓ, ਤੁਸਾਂ ਉਮਰ ਬਿਹਾਲੀ ਸਾਰੀ। ਫਿਰ ਉਹ ਕੁੰਜਾਂ ਜਵਾਬ ਦਿੰਦੀਆਂ ਨੇ ਵੀ ਇਹ ਤਾਂ ਧੁਰੋਂ ਲਿਖੀਆਂ ਨੂੰ ਕੋਈ ਮੇੜ ਨਹੀਂ ਸਕਦਾ, ਸਭ ਦਾਤੇ ਚੋਗ ਖਿਲਾਰੀ। ਇਹ ਆਪਣੇ ਦੇਸੀ ਪੰਛੀਆਂ ਲਈ ਵੀ ਹੈਰਾਨੀ ਦਾ ਸਬੱਬ ਹੁੰਦਾ ਵੀ ਇੰਨੇ ਸਰਦੀਆਂ 'ਚ ਪ੍ਰਵਾਸੀ ਪੰਛੀ ਕਿਹੜੇ ਪਾਸਿਓਂ ਆ ਜਾਂਦੇ ਆ। ਪ੍ਰਵਾਸੀ ਪੰਛੀ ਅਤੇ ਦੇਸੀ ਪੰਛੀ ਰਲ ਮਿਲ ਕੇ ਇੰਨਾ ਸੰਗੀਤਮਈ ਮਾਹੌਲ ਪੈਦਾ ਕਰਦੇ ਆ। ਤੁਸੀਂ ਹਰੀਕੇ ਪੱਤਣ ਝੀਲ 'ਤੇ ਜਾਂ ਸੁਖਨਾ ਝੀਲ ਚੰਡੀਗੜ੍ਹ ਜਾ ਕੇ ਵੇਖੋ, ਇੰਨਾ ਆਨੰਦ ਆਉਂਦਾ ਇਹਨਾਂ ਪੰਛੀਆਂ ਨੂੰ ਦੇਖ ਕੇ ਕਿ ਮੈਂ ਤਾਂ ਇਹ ਕਹਿੰਦਾ ਜੀ ਇਹਨਾਂ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ। ਆਪਣੇ ਪ੍ਰਾਹੁਣੇ ਨੇ ਇਹ ਪ੍ਰਾਹੁਣਾਚਾਰੀ ਦਾ ਆਨੰਦ ਮਾਣ ਕੇ ਚਲੇ ਜਾਂਦੇ ਆ, ਆਪਾਂ ਨੂੰ ਕੁਝ ਕਹਿੰਦੇ ਨਹੀਂ, ਸਗੋਂ ਆਪਣੇ ਤਾਂ ਵਾਤਾਵਰਨ 'ਚ ਸਫਾਈ ਕਰਦੇ ਆ, ਕਿਉਂਕਿ ਜਿਹੜੇ ਜ਼ਹਿਰੀਲੇ ਜੀਵ ਜੰਤੂ ਉਹਨਾਂ ਨੂੰ ਖਾ ਜਾਂਦੇ ਆ ਜਾਂ ਹੋਰ ਵੀ ਇਹਨਾਂ ਦਾ ਚੋਗਾ ਹੁੰਦਾ, ਉਹਨਾਂ ਵਾਤਾਵਰਨ 'ਚ ਸਫਾਈ ਤਾਂ ਹੁੰਦੀ ਆ ਨਾ। ਇਹ ਆਪਣੇ ਪੰਜਾਬੀਆਂ ਦਾ ਬਹੁਤ ਵੱਡਾ ਫਾਇਦਾ ਕਰਦੇ ਆ।

ਬਹੁਤ ਸਾਰੀਆਂ ਪੰਛੀਆਂ ਦੀਆਂ ਪ੍ਰਜਾਤੀਆਂ 400 ਮੀਟਰ ਜਿਹੜਾ ਹੈਗਾ ਸੀ ਲੈਵਲ ਤੋਂ ਉੱਚਾ ਉੱਡਦੀਆਂ ਨੇ। ਕੁਝ ਪੰਛੀ ਅਜਿਹੇ ਨੇ ਜਿਹੜੇ ਕਿ 900 ਮੀਟਰ ਅਬਵ ਗਰਾਊਂਡ ਵੀ ਉੱਡਦੇ ਨੇ। ਆਪਾਂ ਨੂੰ ਸਾਰਿਆਂ ਨੂੰ ਆਪਾਂ ਸਰ ਐਡਮੰਡ ਹੈਲਰੀ ਨੂੰ ਜਾਣਦੇ ਹਾਂ, ਜਿਨ੍ਹਾਂ ਕਿ ਮਾਊਂਟ ਐਵਰੈਸਟ ਫਤਿਹ ਕੀਤਾ ਸੀ। ਉਹਨਾਂ ਨੇ ਵੀ ਆਪਣੇ ਇੱਕ ਰਿਕਾਰਡ 'ਚ ਲਿਖਿਆ ਸੀ ਕਿ ਜਦੋਂ ਉਹ 8500 ਮੀਟਰ ਦੀ ਉਚਾਈ 'ਤੇ ਸੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੰਨੀ ਉਚਾਈ 'ਤੇ ਜਿੱਥੇ ਕਿ ਆਕਸੀਜਨ ਦੀ ਮਾਤਰਾ 1/3 ਰਹਿ ਜਾਂਦੀ ਹੈ ਨੋਰਮਲ ਨਾਲੋਂ, ਉੱਥੇ ਵੀ ਪੰਛੀਆਂ ਦਾ ਉਹਨਾਂ ਨੂੰ ਸਮੂਹ ਮਿਲਿਆ। ਸੋ ਉਹ ਮਾਈਗ੍ਰੇਟਰੀ ਪੰਛੀ ਜਿੱਥੇ ਕਿ ਬੰਦਾ ਸਿਲੰਡਰ ਲਾ ਕੇ ਸਾਹ ਲੈਂਦਾ ਉਹਨੂੰ ਰੇਰੀਫਾਈਡ ਏਅਰ ਕਹਿੰਦੇ ਆ, ਉਸ ਉਚਾਈ 'ਤੇ ਵੀ ਉਹਨਾਂ ਨੂੰ ਉਹ ਮਿਲੇ ਪੰਛੀ। ਸੋ 8500 ਮੀਟਰ ਦੀ ਉਚਾਈ 'ਤੇ ਇੱਕ ਆਪਣੇ ਆਪ ਦੇ ਵਿੱਚ ਹੀ ਗੱਲ ਹੈਗੀ ਆ। ਉਸੇ ਤਰ੍ਹਾਂ ਕੁਝ ਪੰਛੀ ਜਿਹੜੇ ਹੈਗੇ ਆ ਜਿਵੇਂ ਅਲਾਸਕਾ ਤੋਂ ਹਵਾਈ ਆਈਲੈਂਡ ਚਾਹੁੰਦੇ ਆ, ਇੰਨਾ ਲੰਬਾ ਪੈਂਡਾ ਤੈਅ ਕਰਕੇ ਪੰਜਾਬ ਸਰਕਾਰ ਨੇ ਜਾਂ ਕਹਿ ਲਓ ਕਿ ਸਾਡੇ ਜਿਹੜੇ ਵਾਈਲਡ ਲਾਈਫ ਡਿਪਾਰਟਮੈਂਟ ਨੇ ਜਿਨ੍ਹਾਂ ਨੇ ਉੱਥੇ ਰੱਖ ਰਖਾਵ ਇੰਨਾ ਵਧੀਆ ਕੀਤਾ ਹੋਇਆ ਕਿ ਉੱਥੇ ਹਰ ਸਾਲ ਬਹੁਤ ਪ੍ਰਜਾਤੀਆਂ ਦੇ ਪੰਛੀ ਆਉਂਦੇ ਨੇ। ਜਦੋਂ ਪੌਂਗ ਡੈਮ ਤੋਂ ਪਾਣੀ ਆਪਣਾ ਬਿਆਸ ਦਾ ਪਾਣੀ ਤਲਵਾੜੇ ਐਂਟਰ ਕਰਦਾ ਅਤੇ ਉਸ ਥਾਂ 'ਤੇ ਅਸੀਂ ਬਹੁਤ ਸਾਲ ਡਾਟਾ ਲੈ ਕੇ ਦੇਖਿਆ, ਬਹੁਤ ਸਾਰੇ ਮਾਈਗ੍ਰੇਟਰੀ ਬਰਡ ਸਾਨੂੰ ਉੱਥੇ ਮਿਲਦੇ ਆ। ਕੁਝ ਤਾਂ ਇਹੋ ਜਿਹੇ ਨੇ ਜਿਹੜੇ ਕਿ ਮੈਂ ਪਹਿਲਾਂ ਵੀ ਕਿਹਾ ਬਹੁਤ ਹਾਇਰ ਰੇਂਜਸ ਤੋਂ ਲੋਅਰ ਆ ਜਾਂਦੇ ਆ। ਉਹਨਾਂ 'ਚ ਕਈ ਬੁਲਬੁਲ ਦੀਆਂ ਪ੍ਰਜਾਤੀਆਂ ਵੀ ਨੇ, ਜਦੋਂ ਕਿ ਆਪਾਂ ਕਹਿੰਦੇ ਹਾਂ ਨਾ ਕਲਾਈਮੇਟ ਚੇਂਜ ਹੋ ਰਿਹਾ, ਸੋ ਜੇ ਸਰਦੀ ਨੀਚੇ ਵੱਧਦਾ ਤਾਂ ਥੱਲੇ ਵੀ ਆ ਜਾਂਦੀਆਂ ਨੇ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਪੰਛੀ ਨੇ, ਰੋਪੜ ਵੈਟਲੈਂਡਸ ਹਰ ਸਾਲ ਆਉਂਦੇ ਨੇ, ਆਪਣੇ ਕਾਂਜਲੀ ਵੈਟਲੈਂਡਸ ਪਏ ਹੈਗੇ ਨੇ ਅਤੇ ਹਰੀਕੇ ਵੈਟਲੈਂਡ। ਸੋ ਸਰਕਾਰ ਹਰ ਸਾਲ ਉਹਨਾਂ ਦੇ ਬਾਰੇ ਜਿਹੜਾ ਹੈਗਾ ਐਨੂਅਲ ਸੈਂਸਸ ਕਰਦੀ ਆ ਤਾਂ ਕਿ ਇੱਕ ਰਿਕਾਰਡ ਰਹਿ ਸਕੇ ਕਿ ਕਿਹੜੀ ਪ੍ਰਜਾਤੀ ਕਿਹੜੀ ਸੰਖਿਆ ਦੇ ਵਿੱਚ ਉੱਥੇ ਆਈ ਆ ਔਰ ਉਹ ਕਿੰਨਾ ਚਿਰ ਉੱਥੇ ਰਹੀ ਆ। ਕਿਉਂਕਿ ਜਦੋਂ ਆਪਾਂ ਟੈਂਪਰੇਚਰ ਇਸ ਸਾਲ ਜਿਵੇਂ ਕਿ ਸਰਦੀ ਤੋਂ ਬਾਅਦ ਇੱਕਦਮ ਹੀ ਗਰਮੀ ਸ਼ੁਰੂ ਹੋ ਗਈ ਮਾਰਚ ਦੇ ਵਿੱਚ, ਸੋ ਜਦੋਂ ਇਮੀਡੀਏਟਲੀ ਇੱਦਾਂ ਟੈਂਪਰੇਚਰ 'ਚ ਵੇਰੀਏਸ਼ਨ ਆਉਂਦੀ ਆ ਤਾਂ ਜਿਹੜੇ ਟਰੂ ਮਾਈਗ੍ਰੇਟਰੀ ਸਪੀਸੀਜ਼ ਆ ਉਹ ਵਾਪਸ ਜਾਣ ਨੂੰ ਉਦੋਂ ਹੀ ਤਿਆਰੀ ਖਿੱਚ ਲੈਂਦੀਆਂ ਨੇ, ਤਾਂ ਆਪਾਂ ਨੂੰ ਉਹਨਾਂ ਦੇ ਝੁੰਡ ਜਿਹੜੇ ਹੈਗੇ ਆ ਵਾਪਸੀ ਦੇ ਝੁੰਡ ਉਹਨਾਂ 'ਤੇ ਮਿਲਦੇ ਨੇ। ਆਮ ਤੌਰ 'ਤੇ ਜਦੋਂ ਇਹ ਆਪਣੇ ਇਹ ਉਡਾਨ ਭਰਦੇ ਨੇ ਕਾਫੀ ਉਚਾਈ 'ਤੇ ਭਰਦੇ ਨੇ ਤਾਂ ਕਿ ਜਿਹੜੇ ਲੈਂਡਮਾਰਕਸ ਨੇ ਜਾਂ ਕਿ ਸ਼ਹਿਰਾਂ ਦੇ ਧੂੰਏ ਤੋਂ ਦੂਰ, ਤਾਂ ਕਿ ਉਹਨਾਂ ਨੂੰ ਇੱਦਾਂ ਦੀ ਕੋਈ ਡਿਸਟਰਬੈਂਸ ਨਾ ਹੋਵੇ। ਸੋ ਜਿਹੜੇ ਇਹ ਪੰਛੀਆਂ ਨੂੰ ਬਚਾਉਣ ਦੇ ਲਈ ਅਲੱਗ ਅਲੱਗ ਦੇਸ਼ਾਂ ਨੇ ਨੰਬਰ ਆਫ ਟ੍ਰੀਟੀਜ਼ ਵੀ ਸਾਈਨ ਕੀਤੀਆਂ ਨੇ, ਜਿਵੇਂ ਕਿ ਪੰਛੀਆਂ ਨੂੰ ਬਚਾਉਣ ਦੇ ਲਈ ਆਪਾਂ ਰਾਮਸਰ ਕਨਵੈਨਸ਼ਨ ਦੇ ਪਾੜੇ ਪੜ੍ਹਦੇ ਹਾਂ। ਸੋ ਬਹੁਤ ਸਾਰੀਆਂ ਰਾਮਸਰ ਸਾਈਟਸ ਨੇ ਇੰਡੀਆ ਦੇ ਵਿੱਚ, ਉਸੇ ਤਰ੍ਹਾਂ ਵੈਟਲੈਂਡਸ ਦੀ ਕੰਜ਼ਰਵੇਸ਼ਨ ਦੇ ਲਈ ਵੀ ਬਹੁਤ ਸਾਰੀਆਂ ਸਰਕਾਰਾਂ ਨੇ, ਕਿਉਂਕਿ ਇਹ ਮਾਈਗ੍ਰੇਟਰੀ ਬਰਡਸ ਇਹ ਨਹੀਂ ਦੇਖਦੇ ਮੇਰਾ ਮੁਲਕ ਮੁੱਕ ਗਿਆ, ਇਹਨਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੈਗੀ, ਉਹ ਕਿੰਨੇ ਦੇਸ਼ਾਂ ਤੋਂ ਉੱਡ ਕੇ ਉੱਥੇ ਪਹੁੰਚ ਜਾਂਦੇ ਨੇ।

0: ਕਈ ਵਾਰ ਤਾਂ ਤਿੰਨ ਤਿੰਨ ਚਾਰ ਚਾਰ ਦੇਸ਼ ਉਹ ਰਾਹ ਚ ਪੈਂਦੇ ਨੇ। ਸੋ ਰਿੰਗਿੰਗ ਦੇ ਵਿੱਚ ਬਰਡਸ ਦੇ ਕਈ ਵਾਰੀ ਦੇਖਿਆ ਕਿ ਜਿਹੜੇ ਪੰਛੀ ਤੁਰ ਦੱਖਣ ਵੱਲ ਵੀ ਮਿਲੇ ਨੇ, ਜਦੋਂ ਰਿੰਕਿੰਗ ਵਾਲੇ ਉਹ ਬਰਡਸ ਨੂੰ ਦੁਬਾਰਾ ਫੜਿਆ ਗਿਆ, ਕਈ ਵਾਰੀ ਤਾਂ ਕਾਬੁਲ ਕੰਧਾਰ ਤੋਂ ਵੀ ਅੱਗੇ ਮਿਲੇ ਨੇ। ਸੋ ਜਿਹੜਾ ਇਹ ਹੈਗਾ, ਇਹਨਾਂ ਪੰਛੀਆਂ ਨੂੰ ਅਲੱਗ ਅਲੱਗ ਦੇਸ਼ਾਂ ਦੀਆਂ ਸਰਕਾਰਾਂ ਆਪੋ ਆਪਣੇ ਜਗ੍ਹਾ 'ਤੇ ਇਹਨਾਂ ਦੇ ਬਾਰੇ ਲੋਕਾਂ 'ਚ ਅਵੇਅਰਨੈਸ ਲਿਆ ਕੇ ਇਹਨਾਂ ਦੇ ਬਾਰੇ ਜਿਹੜੇ ਰੂਲ ਬਣਾਏ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜਿਹੜਾ ਹੈਗਾ ਉਹਨਾਂ ਨੂੰ ਇੰਪਲੀਮੈਂਟ ਕਰਕੇ ਆਪਾਂ ਇਹਨਾਂ ਨੂੰ ਬਚਾ ਸਕਦੇ ਹੈਗੇ ਹਾਂ। ਔਰ ਇਸ ਤੋਂ ਇਲਾਵਾ ਜੇ ਆਪਾਂ ਆਪਣੇ ਆਸ ਪਾਸ ਇਹਨਾਂ ਪੰਛੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਵੱਡਾ ਯੋਗਦਾਨ ਤਾਂ ਇਹ ਹੈ ਕਿ ਸਾਡੇ ਜਲ ਸਰੋਤ ਸਾਫ਼ ਹੋਣੇ ਚਾਹੀਦੇ ਆ, ਤਾਂ ਕਿ ਜੇ ਉਹ ਸਵੱਛ ਹੋਣਗੇ ਤਾਂ ਹੀ ਉੱਥੇ ਹੋ ਸਕਦਾ ਕਿ ਇਹ ਪੰਛੀ ਆਉਣ। ਬਿਕੋਜ਼ ਜਿਹੜੀ ਪੋਲਿਊਸ਼ਨ ਹੈਗਾ ਜਾਂ ਉੱਥੇ ਦਲਦਲ ਦਾ ਹੋਣਾ, ਸਾਫ਼ ਪਾਣੀ ਦਾ ਨਾ ਹੋਣਾ, ਜਾਂ ਜਿਹੜੀਆਂ ਝਾੜੀਆਂ 'ਚੋਂ ਆ ਕੇ ਰਹਿੰਦੇ ਨੇ ਜਾਂ ਜਿਹੜੇ ਦਰੱਖਤਾਂ 'ਤੇ ਉਹ ਉੱਥੇ ਆ ਕੇ ਰਹਿੰਦੇ ਨੇ ਉਹਨਾਂ ਦਾ ਨਾ ਹੋਣਾ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸੋ ਜਿਹੜਾ ਉੱਥੇ ਵੈਜੀਟੇਸ਼ਨ ਉਹ ਦੀ ਬਹੁਤ ਲੋੜ ਹੈਗੀ ਆ। ਸੋ ਐਂਡ ਜਿਹੜਾ ਇਸ ਦੇ ਬਾਰੇ ਜਿਹੜੀ ਸਟੱਡੀ ਹੈਗੀ ਆ ਮਾਈਗ੍ਰੇਟਰੀ ਬਰਡਸ ਦੇ ਬਾਰੇ, ਬਹੁਤ ਅੱਛੀ ਬੁੱਕ ਹੈਗੀ ਆ ਸਲੀਮ ਅਲੀ ਜੀ ਨੇ ਲਿਖੀ ਹੋਈ ਜਿਹੜੀ ਹੈਗੀ, ਜਿਹਦੇ ਵਿੱਚ ਬੁੱਕ ਆਫ ਇੰਡੀਅਨ ਬਰਡਸ ਜਿਹੜੀ ਆਪਣੀ ਲਾਇਬ੍ਰੇਰੀਆਂ ਵਿੱਚ ਰੱਖਣੀ ਦੀ ਲੋੜ ਹੈ ਤਾਂ ਕਿ ਸਕੂਲ ਦੇ ਕਾਲਜਾਂ ਦੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਹੋਵੇ। ਇਸ ਤੋਂ ਇਲਾਵਾ ਜਦੋਂ ਆਪਾਂ ਕੋਈ ਦਿਨ ਮਨਾਉਂਦੇ ਹਾਂ ਤਾਂ ਉਹਦੇ ਬਾਰੇ ਸਾਨੂੰ ਜਿਹੜਾ ਹੈਗਾ ਡਿਫਰੈਂਟ ਸੈਮੀਨਾਰ ਸਿੰਪੋਜ਼ੀਆ ਦਾ ਲੈਕਚਰ ਦੇ ਨਾਲ ਆਪਾਂ ਉਹਦੀ ਲੋਕਾਂ 'ਚ ਮੋਰ ਅਵੇਅਰਨੈਸ ਲਿਆ ਸਕਦੇ ਹਾਂ।
1: ਕਾਲੀ ਪੂੰਛ ਵਾਲਾ ਗੋਡਵੇਟ ਲਿਮੋਸਾ ਇੱਕ ਵੱਡਾ ਲੰਬੀਆਂ ਲੱਤਾਂ ਵਾਲਾ ਲੰਬੇ ਬਿੱਲ ਵਾਲਾ ਕਿਨਾਰੇ ਵਾਲਾ ਪੰਛੀ ਹੈ ਜਿਸ ਦਾ ਵਰਣਨ ਪਹਿਲੀ ਵਾਰ 1758 ਵਿੱਚ ਕਾਲ ਇਨੀਅਸ ਦੁਆਰਾ ਕੀਤਾ ਗਿਆ ਸੀ। ਹਰੀਕੇ ਕੇਵਲ ਪੰਜਾਬ ਦੀ ਹੀ ਨਹੀਂ ਸਗੋਂ ਪੂਰੇ ਭਾਰਤ ਦੀ ਸਭ ਤੋਂ ਮਹੱਤਵਪੂਰਨ ਨਮੀ ਵਾਲੀ ਧਰਤੀ ਹੈ। ਫਿਰੋਜ਼ਪੁਰ ਤੇ ਅੰਮ੍ਰਿਤਸਰ ਦੀ ਸਰਹੱਦ ਤੇ ਦਰਿਆ ਬਿਆਸ ਦੇ ਸਤਲੁਜ ਸੰਗਮ ਤੇ ਸਥਿਤ ਇਹ ਪਾਵਨ ਸਥਾਨ ਲਗਭਗ 86 ਵਰਗ ਕਿਲੋਮੀਟਰ ਦੇ ਖੇਤਰ ਨੂੰ ਘੇਰਦਾ ਹੈ। ਇਸ ਖੇਤਰ ਨੂੰ 1999 ਵਿੱਚ ਜੰਗਲੀ ਜੀਵ ਸੈਂਚੁਰੀ ਵਜੋਂ ਘੋਸ਼ਿਤ ਕੀਤਾ ਗਿਆ ਸੀ ਤੇ ਅੰਤਰਰਾਸ਼ਟਰੀ ਕੱਦ ਦੇ ਇੱਕ ਵੈਟਲੈਂਡ ਵਜੋਂ ਇਸ ਦੀ ਮਹੱਤਤਾ ਦੇ ਕਾਰਨ ਇਸ ਨੂੰ 1990 ਵਿੱਚ UNDP ਦੇ ਅਧੀਨ ਅੰਤਰਰਾਸ਼ਟਰੀ ਬਾਡੀ ਆਫ ਵੈਟਲੈਂਡ ਦੁਆਰਾ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਸੀ। ਇਹ ਸੈਂਚੁਰੀ ਪੰਛੀਆਂ ਦੀ ਨਿਗਰਾਨੀ ਕਰਨ ਵਾਲਾ ਫਿਰਦੌਸ ਹੈ ਤੇ ਸਰਦੀਆਂ ਦੇ ਦੌਰਾਨ ਹਜ਼ਾਰਾਂ ਪ੍ਰਵਾਸੀ ਪੰਛੀਆਂ ਨੂੰ ਆਕਰਸ਼ਿਤ ਕਰਦਾ ਹੈ। ਕੁਝ ਸਾਇਬੇਰੀਆ ਤੇ ਆਰਕਟਿਕ ਤੋਂ ਦੂਰੋਂ ਆਉਂਦੇ ਨੇ। ਇਹ ਵੱਡੀ ਗਿਣਤੀ ਵਿੱਚ ਵਸਨੀਕ ਤੇ ਪ੍ਰਵਾਸੀ ਪੰਛੀਆਂ ਦੀ ਪਨਾਹਗਾਹ ਹੈ। ਸਿਖਰ ਪ੍ਰਵਾਸੀ ਸੀਜ਼ਨ ਦੌਰਾਨ ਇੱਥੇ ਲਗਭਗ 45,000 ਬਤਕਾਂ ਦਰਜ ਕੀਤੀਆਂ ਗਈਆਂ ਨੇ। ਸਰਦੀਆਂ ਵਿੱਚ ਵਿਜ਼ੇਨ, ਆਮ ਟੇਲ, ਪਿੰਡ ਟੇਲ, ਸ਼ਾਹ ਵੇਲਰ ਤੇ ਬ੍ਰਾਹਮਣੀ ਤੇ ਬਾਮਣੀ ਬਤਕਾਂ ਆਮ ਤੌਰ ਤੇ ਵੇਖੀਆਂ ਜਾਂਦੀਆਂ ਨੇ। ਇਹ ਝੀਲ ਖਾਸ ਤੌਰ ਤੇ ਗੋਤਾਖੋਰੀ ਵਾਲੀਆਂ ਬਤਕਾਂ ਲਈ ਮਸ਼ਹੂਰ ਹੈ, ਜਿਵੇਂ ਕਿ ਕ੍ਰੈਸਟਡ ਪੋਚਾਰਡ, ਆਮ ਪੋਚਾਰਡ ਤੇ ਟੁਫ ਟੱਡਕ, ਜੋ ਬਹੁਤ ਵੱਡੀ ਗਿਣਤੀ ਵਿੱਚ ਮਿਲਦੀਆਂ ਨੇ। ਲਗਭਗ 375 ਪੰਛੀਆਂ ਦੀਆਂ ਕਿਸਮਾਂ ਦਰਜ ਕੀਤੀਆਂ ਗਈਆਂ ਨੇ। 40 ਪ੍ਰਜਾਤੀਆਂ ਲੰਬੀ ਦੂਰੀ ਦੇ ਪ੍ਰਵਾਸੀ ਨੇ ਜੋ ਹਰੀਕੇ ਝੀਲ ਤੋਂ ਸਰਦੀਆਂ ਜਾਂ ਫਿਰ ਸਰਦੀਆਂ ਵਿੱਚ ਲੰਘਦੀਆਂ ਨੇ। ਐਵੀਫੋਨਾ ਤੋਂ ਇਲਾਵਾ ਕੱਛਾਂ ਦੀਆਂ 7 ਕਿਸਮਾਂ ਦੇ ਪੰਛੀਆਂ ਦੀਆਂ 26 ਕਿਸਮਾਂ ਦਰਜ ਕੀਤੀਆਂ ਗਈਆਂ। ਹਰੀਕੇ ਵਿਖੇ ਪਾਏ ਜਾਣ ਵਾਲੇ ਧਨਥਾਰੀ ਜੀਵਾਂ ਵਿੱਚ ਨਿਰਵਿਘਨ ਭਾਰਤੀ ਊਟਰ, ਜੰਗਲੀ ਬਿੱਲੀ, ਗਿੱਦੜ, ਭਾਰਤੀ ਜੰਗਲੀ ਸੂਰ ਤੇ ਆਮ ਮੰਗੂ ਸ਼ਾਮਿਲ ਨੇ। ਸੈਂਚੁਰੀ ਨੂੰ ਦਰਪੇਸ਼ ਵੱਡੀਆਂ ਸਮੱਸਿਆਵਾਂ ਨੇ ਵੈਟਲੈਂਡ ਦੇ ਨਿਵਾਸ ਸਥਾਨਾਂ ਤੇ ਕਬਜ਼ੇ, ਵਾਟਰ ਹਾਈਸਿਨਥ ਬੂਟੀ ਦਾ ਵਿਆਪਕ ਸੰਕਰਮਣ ਜੋ ਹੌਲੀ ਹੌਲੀ ਸਿਸਟਮ ਨੂੰ ਰੋਕ ਰਿਹਾ ਹੈ ਤੇ ਉਪਲਬਧ ਸਤਹ ਖੇਤਰ ਨੂੰ ਘਟਾ ਰਿਹਾ ਹੈ। ਸਿਲਟੇਸ਼ਨ ਦੇ ਨਤੀਜੇ ਵਜੋਂ ਪਾਣੀ ਦੀ ਮਾਤਰਾ ਵਿੱਚ ਗਿਰਾਵਟ, ਅਣਸੋਧਿਆ ਤੇ ਜ਼ਹਿਰੀਲੇ ਉਦਯੋਗਿਕ ਗੰਦੇ ਪਾਣੀ ਦੀ ਨਿਕਾਸੀ, ਲੁਧਿਆਣਾ, ਜਲੰਧਰ ਤੇ ਕਪੂਰਥਲਾ ਵਰਗੇ ਵੱਡੇ ਸ਼ਹਿਰਾਂ ਤੋਂ ਸਿਸਟਮ ਵਿੱਚ ਗੈਰ ਕਾਨੂੰਨੀ ਮੱਛੀਆਂ ਫੜਨ ਤੇ ਪੰਛੀਆਂ ਦਾ ਸ਼ਿਕਾਰ ਕਰਨਾ, ਕੁਦਰਤ ਦਾ ਅਨਮੋਲ ਤੋਹਫਾ।

ਬੜਾ ਹੋਵੇਗਾ। ਪੰਛੀ ਫੁੱਲਾਂ ਦੇ ਪਰਾਗਿਤ ਕਰਨ ਵਿੱਚ ਮਦਦ ਕਰਦੇ ਨੇ। ਬਹੁਤ ਸਾਰੇ ਨੁਕਸਾਨ ਦੇ ਕੀੜੇ ਖਾ ਜਾਂਦੇ ਨੇ। ਇਸ ਤਰ੍ਹਾਂ ਕਿਸਾਨਾਂ ਦੀ ਮਦਦ ਕਰਦੇ ਹੋਏ ਉਹ ਦੂਜੇ ਪੰਛੀਆਂ ਦੀ ਆਬਾਦੀ 'ਤੇ ਨਜ਼ਰ ਰੱਖਦੇ ਨੇ। ਇਸ ਲਈ ਇਹ ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਉਹਨਾਂ ਦੇ ਕੁਦਰਤੀ ਨਿਵਾਸ ਖਾਨਾ ਨੂੰ ਤਬਾਹ ਨਾ ਕਰੇ ਅਤੇ ਉਹਨਾਂ ਦੇ ਵਿਕਾਸ ਲਈ ਅਨੁਕੂਲ ਹਾਲਾਤ ਪੈਦਾ ਕਰੇ।

ਹੁਣੇ ਤੁਸੀਂ ਸੁਣ ਰਹੇ ਸੀ ਸਟੇਟ ਹੁਕਮ ਤਹਿਤ ਪ੍ਰਵਾਸੀ ਪੰਛੀ। ਪੇਸ਼ਕਸ਼ ਸੀ ਗੁਰਵਿੰਦਰ ਸਿੰਘ ਹੁਰਾਂ ਦੀ ਤੇ ਵਾਚਕਾ ਸਨ ਸੁਖਪ੍ਰੀਤ ਕੌਰ। ਇਸ ਦਾ ਪ੍ਰਸਾਰਣ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 800

0: 64 किलोहर्ट्स, FM 100.8 MHz, FM 100.9 MHz ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਬਠਿੰਡਾ ਤੇ ਪਟਿਆਲਾ ਕੇਂਦਰਾਂ ਤੋਂ ਵੀ ਨਾਲੋ ਨਾਲ ਪ੍ਰਸਾਰਿਤ ਕੀਤਾ ਗਿਆ।
1: ਸਟੇਟ ਹੁਕਮ ਰਾਹੀਂ ਵਿਸ਼ੇਸ਼ ਪ੍ਰਸਾਰਣ ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ।

0: ਘੜੀ ਦੀਆਂ ਸੂਈਆਂ ਸਵੇਰ ਦੇ 10:30 ਵਜਾ ਰਹੀਆਂ ਨੇ।
1: ਆਵਾਜ਼ ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
2: ਘਰ ਤੋਂ ਕੰਮ ਕਰੋ, ਵਾਧੂ ਤਨਖਾਹ, ਬਸ ਇੱਕ ਕਲਿੱਕ ਤੇ।
3: ਵਾਹ ਜੀ ਵਾਹ।
4: ਫਸੀ
5: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
6: ਜਾਣਕਾਰ ਬਣੋ, ਸੁਚੇਤ ਰਹੋ।
0: ਹਾਂਜੀ ਦੋਸਤੋ, ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਵਰਿੰਦਰ ਸਿੰਘ ਕਾਲੂ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਤੁਹਾਡੀਆਂ ਫੋਨ ਕਾਲਸ ਦੇ ਸ਼ਾਮਿਲ ਕੀਤੀਆਂ ਜਾਣਗੀਆਂ। ਨੰਬਰ ਹੈ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ 0175 ਪਟਿਆਲਾ ਦਾ ਏਰੀਆ ਕੋਡ ਅਤੇ 2284494 ਸਾਡਾ ਲੈਂਡਲਾਈਨ ਨੰਬਰ ਹੈ। ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਦੇ ਲਈ ਤੁਸੀਂ ਸਾਨੂੰ ਫੋਨ ਮਿਲਾਓ। ਉਦੋਂ ਤੱਕ ਇਹ ਗੀਤ ਤੁਹਾਨੂੰ ਸੁਣਵਾਉਂਦੇ ਹਾਂ, ਸੁਰਜੀਤ ਬਿੰਦਰਖੀਆ ਦਾ ਗਾਇਆ।

0: ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।
1: ਹਾਂਜੀ ਪ੍ਰੋਗਰਾਮ ਹੈਲੋ ਫਰਮਾਇਸ਼। ਹੈਲੋ,
2: ਹਾਂ ਜੀ ਮਾਨਰ ਭੈਣ ਮੌੜ ਬੋਲਦਾ ਜੀ।
1: ਰੇਡੀਓ ਦੀ ਆਵਾਜ਼ ਬਿਲਕੁਲ ਬੰਦ ਕਰ ਦਿਓ ਤਾਂ ਜੋ ਤੁਹਾਡੀ ਆਵਾਜ਼ ਸਾਨੂੰ ਤੇ ਸਾਡੇ ਸਰੋਤਿਆਂ ਨੂੰ ਬਿਲਕੁਲ ਸਾਫ ਸੁਣ ਸਕੇ।
2: ਕਰਤਾ ਜੀ ਬੰਦ ਲਓ ਜੀ।
1: ਹਾਂਜੀ, ਹੁਣ ਆਪਣਾ ਨਾਮ ਦੱਸੋ, ਕਿੱਥੋਂ ਗੱਲ ਕਰਦੇ ਹੋ?
2: ਮੈਂ ਨਿਰਭੈ ਸਿੰਘ ਮੌੜ ਹਿਆਣਾ ਖੁਰਦ ਜੀ, ਸ੍ਰੀ ਨਾਭਾ ਜ਼ਿਲ੍ਹਾ ਪਟਿਆਲਾ ਜੀ।
1: ਜੀ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜਾ ਗੀਤ ਸੁਣੋਗੇ?
2: ਜਿਉਂਦੇ ਮੌੜ ਦਾ ਲਾ ਦਿਓ ਜੀ।
1: ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ।

ਉਸ ਤੋਂ ਅੱਗੇ ਤੁਸੀਂ ਸੁਣਿਆ ਰੇਸ਼ਮ ਸਿੰਘ ਅਨਮੋਲ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਹੈਲੋ ਫਰਮਾਇਸ਼ ਪ੍ਰੋਗਰਾਮ ਚੱਲ ਰਿਹਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਡਾਇਲ ਕਰ ਸਕਦੇ ਹੋ ਨੰਬਰ 0175-2280-94। ਲਾਈਨ ਦੇ ਵਿੱਚ ਹੁਣ ਕੁਝ ਦਿੱਕਤ ਆ ਰਹੀ ਹੈ, ਸਰੋਤਿਆਂ ਦੀਆਂ ਫੋਨ ਕਾਲ ਸਾਡੇ ਤੱਕ ਪਹੁੰਚ ਤਾਂ ਰਹੀਆਂ ਨੇ ਪਰ ਉਹਨਾਂ ਦੀ ਆਵਾਜ਼ ਸਾਫ਼ ਨਾ ਆਉਣ ਕਰਕੇ ਸਾਡਾ ਰਾਬਤਾ ਹੈ ਜਿਹੜਾ ਉਹਨਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਕਾਇਮ ਨਹੀਂ ਹੋ ਰਿਹਾ। ਫਿਲਹਾਲ ਅਸੀਂ ਕੋਸ਼ਿਸ਼ ਕਰਦੇ ਹਾਂ।

0: ਹਾਂਜੀ ਦੋਸਤੋ, ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਆਖਰੀ ਸਰੋਤਾ ਸਾਡੇ ਨਾਲ ਨੇ, ਗੱਲ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੇਰਾ ਨਾਮ ਧਰਮਿੰਦਰ ਕੁਮਾਰ ਹੈ ਜੀ, ਪਿੰਡ ਸੂਲਰ ਜ਼ਿਲ੍ਹਾ ਪਟਿਆਲਾ 'ਚ ਗੱਲ ਕਰ ਰਹੇ ਜੀ।
0: ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਿਹੜਾ ਗੀਤ ਸੁਣੋਗੇ ਤੁਸੀਂ?
1: ਬੱਬੂ ਮਾਨ ਦਾ ਕੋਈ ਵੀ ਗਾਣਾ ਸੁਣਾ ਦਿਓ। 11 ਤਰੀਕੋਂ ਕੱਲ੍ਹ ਹੋਈ ਸੀ ਮੇਰੀ ਆਗਮਨ ਲਾਇਸ ਜੀ।
0: ਬਹੁਤ ਸ਼ੁਕਰੀਆ ਇੰਤਜ਼ਾਰ ਕਰਨ ਦੇ ਲਈ, ਦੂਜੇ ਸਰੋਤਿਆਂ ਨੂੰ ਮੌਕਾ ਦੇਣ ਦੇ ਲਈ। ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੀਤ ਤੁਹਾਡੀ ਫਰਮਾਇਸ਼ 'ਤੇ, ਬੱਬੂ ਮਾਨ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ। ਬਹੁਤ ਸ਼ੁਕਰੀਆ।
1: ਥੈਂਕ ਯੂ ਸਰ।

ਹਾਂਜੀ ਦੋਸਤੋ, ਇਸ ਗੀਤ ਦੇ ਨਾਲ ਹੀ ਵਰਿੰਦਰ ਸਿੰਘ ਕਾਲੂ ਨੂੰ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ। ਅਤੇ ਗੁਜ਼ਾਰਿਸ਼ ਹੈ ਸਰੋਤਿਆਂ ਨੂੰ ਕਿ ਜਿਨ੍ਹਾਂ ਸਰੋਤਿਆਂ ਦੀਆਂ ਅੱਜ ਫੋਨ ਕਾਲਸ ਇਸ ਪ੍ਰੋਗਰਾਮ ਦੇ ਵਿੱਚ ਲੱਗੀਆਂ, ਉਹ ਦੂਜੇ ਸਰੋਤਿਆਂ ਨੂੰ ਇਹ ਗੱਲਬਾਤ ਕਰਨ ਦਾ, ਆਪਣੀਆਂ ਫਰਮਾਇਸ਼ਾਂ 'ਤੇ ਪੰਜਾਬੀ ਗੀਤ ਸੁਣਨ ਦਾ ਮੌਕਾ ਦੇਣ।

ਘੜੀ ਦੀਆਂ ਸੂਈਆਂ ਇਸ ਵੇਲੇ ਸਵੇਰ ਦੇ 11 ਵਜਾ ਰਹੀਆਂ ਨੇ। ਐਫ ਐਮ ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ। ਇਸ ਵੇਲੇ ਦੀਆਂ ਮੁੱਖ ਖਬਰਾਂ। ਸੁਵੇਂਦੂ ਅਧਿਕਾਰੀ ਅੱਜ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਨੇ। ਤਮਿਲਨਾਡੂ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤੇ ਗਏ ਨੇ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਏ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਮੌਕੇ ਅੱਜ ਆਕਾਸ਼ਵਾਣੀ ਦੇ ਪੰਜਾਬ ਵਿੱਚ ਸਥਿਤ ਮੁੱਖ ਸਟੇਸ਼ਨਾਂ ਜਲੰਧਰ ਅਤੇ ਪਟਿਆਲਾ ਵਿੱਚ ਇੱਕ ਵਾਕਾਥੋਨ ਕਰਵਾਈ ਗਈ। ਵੱਡੀ ਗਿਣਤੀ 'ਚ ਆਕਾਸ਼ਵਾਣੀ ਅਮਲੇ ਦੇ ਮੈਂਬਰਾਂ ਅਤੇ ਸਰੋਤਿਆਂ ਨੇ ਉਤਸ਼ਾਹ ਨਾਲ ਇਸ 'ਚ ਹਿੱਸਾ ਲਿਆ। ਪੰਜਾਬ ਕਰ ਵਿਭਾਗ ਨੇ ਇੱਕ ਸੰਗਠਿਤ ਫਰਜ਼ੀ ਬਿਲਡਿੰਗ ਨੈੱਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਨੂੰ ਵੱਡਾ GST ਘੁਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸਬੰਧੀ ਕਾਨੂੰਨ ਦੀ ਵੱਖ ਵੱਖ ਮਦਾਂ ਤੇ ਵਿਚਾਰ ਵਟਾਂਦਰਾ ਕੀਤਾ। ਪੰਜਾਬ ਸਰਕਾਰ ਨੇ ਯੂਨੀਫਾਈਡ ਸੈਂਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ ਹੈ। ਫੁੱਟਬਾਲ ਵਿੱਚ ਭਾਰਤ ਨੇ ਔਰਤਾਂ ਦੇ AFSC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਏ। ਅਤੇ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਸਵੇਰੇ 11 ਵਜੇ ਦੀਆਂ ਨਿਊਜ਼ ਹੈਡਲਾਈਨਜ਼।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਤੇ ਇਹ ਹੈ ਤੁਹਾਡਾ ਆਪਣਾ ਆਕਾਸ਼ਵਾਣੀ ਪਟਿਆਲਾ ਰੇਡੀਓ।

ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਤੁਹਾਡੇ ਦਿਲ ਦੀ ਧੜਕਣ, ਤੁਹਾਡੀ ਰੂਹ ਦਾ ਉਜਾਲਾ। ਸੌ ਸ਼ਾਰੀਆ ਦੋ FM ਤੇ ਅਸੀਂ ਪੂਰੀ ਕਰਾਂਗੇ ਤੁਹਾਡੀ ਗੀਤਾਂ ਦੀ ਖੁਆਇਸ਼। 94650-0268 ਤੇ ਵਟਸਐਪ ਰਾਹੀਂ ਤੁਸੀਂ ਭੇਜੋ ਆਪਣੀ ਫਰਮਾਇਸ਼। ਪ੍ਰੋਗਰਾਮ ਹਿੰਦੀ ਜ਼ਾਇਕਾ ਵਿੱਚ ਹਿੰਦੀ ਗੀਤਾਂ ਦੀ ਧਮਾਲ, ਤੁਹਾਡੇ ਰੇਡੀਓ ਦੋਸਤ ਰਵਿੰਦਰ ਗਰੇਵਾਲ ਦੇ ਨਾਲ। ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੁਹਾਡਾ ਰੇਡੀਓ ਦੋਸਤ ਰਵਿੰਦਰ ਗਰੇਵਾਲ। ਦੋਸਤੋ, ਸਾਡਾ ਵਟਸਐਪ ਨੰਬਰ ਨੋਟ ਕਰ ਲਓ, 94650-0268 94650-0268। ਦੋਸਤੋ, ਇਸ ਨੰਬਰ 'ਤੇ ਵਟਸਐਪ ਰਾਹੀਂ ਤੁਸੀਂ ਆਪਣੇ ਮਨਪਸੰਦ ਹਿੰਦੀ ਗੀਤਾਂ ਦੀ ਫਰਮਾਇਸ਼ ਭੇਜ ਸਕਦੇ ਹੋ। ਸੰਦੇਸ਼ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਨੇ, ਲੇਕਿਨ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਦੋਸਤੋ ਵਟਸਐਪ 'ਤੇ ਸਾਡੇ ਕੋਲ ਫਰਮਾਇਸ਼ਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ। ਆਓ ਦੇਖੀਏ ਕਿਹੜੇ ਕਿਹੜੇ ਦੋਸਤ ਸਾਡੇ ਨਾਲ ਵਟਸਐਪ ਰਾਹੀਂ ਜੁੜ ਚੁੱਕੇ ਨੇ। ਅੱਜ ਦੀ ਪਹਿਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਸ਼ਿੰਪਾ, ਕਪਿਲ ਸ਼ਿੰਪਾ, ਇਸ਼ਾਨ ਅਤੇ ਪੂਜਾ ਪਰਿਹਾਰ ਦੀ। ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਅਤੇ ਨੰਦਨੀ ਜੰਗੇਲ ਸਾਨੂੰ ਮੈਸੇਜ ਭੇਜ ਰਹੇ ਨੇ ਆਰੀਆ ਨਗਰ ਕੋਹਕਾ ਬਿਲਾਈ ਤੋਂ। ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਮੋਹਿਤ ਲੱਕੀ ਅਤੇ ਤਾਨੀਆ ਨਾਰੰਗ। ਇੱਕ ਹੋਰ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਦੀ। ਮਜਨੂੰ ਕਾ ਟੀਲਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਅਤੇ ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ ਅਤੇ ਆਕਾਂਕਸ਼ਾ ਮਲਿਕ, ਇਹਨਾਂ ਦੇ ਨਾਲ ਮਾਹੀ ਮਲਿਕ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਅਤੇ ਇਹਨਾਂ ਦੇ ਨਾਲ ਬਰੈਂਪਟਨ ਕਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਿਰੀਨ ਭਾਟੀਆ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡੀ ਕੈਸਟੋ, ਰੋਜ਼ੀ, ਪਰਲ ਅਤੇ ਵਿਲਿਸ ਦੇ ਕੈਸਟੋ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਅਤੇ ਗਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਜੈਲਾਲ ਯਾਦਵ ਅਤੇ ਵਿਨੋਦਪੁਰੀ, ਅਨਾਰਕੁਲੀ ਬਾਜ਼ਾਰ, ਜਗਰਾਓਂ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਜਸਪੁਰ ਉੱਤਰਾਖੰਡ ਤੋਂ ਫਰਮਾਇਸ਼ ਸਾਨੂੰ ਮਿਲੀ ਹੈ ਰਿਆਸਤ ਹੁਸੈਨ ਸਦੀਕੀ, ਨਾਜ਼ਮਾ ਬੇਗਮ ਸਦੀਕੀ, ਰਿਆਜ਼ ਰਿਫਾਕਤ, ਮੁਹੰਮਦ ਰਿਹਾਨ, ਸਮਰੀਨ ਪਰਵੀਨ ਅਤੇ ਮਾਹਿਰਾ ਨੂਰ ਦੀ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਹਰਬੰਸ ਸਿੰਘ, ਮਨਮੀਤ ਸਿੰਘ, ਮਨਦੀਪ ਕੌਰ, ਪ੍ਰਨੀਤ ਕੌਰ, ਰਾਜਪ੍ਰੀਤ ਕੌਰ, ਪਿੰਡ ਰਾਮਗੜ੍ਹ, ਡਕਾਲਾ ਰੋਲ, ਪਟਿਆਲਾ ਤੋਂ ਸਾਨੂੰ ਆਪਣਾ ਵਟਸਐਪ ਫਰਮਾਇਸ਼ ਭੇਜ ਰਹੇ ਨੇ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਅਹੂਜਾ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰੀਆ, ਅਭਿਆਨੰਦ ਆਰੀਆ ਅਤੇ ਪਰਮਾਨੰਦ।

0: ਆ ਰਹੀ ਹੈ ਸਾਨੂੰ, ਫਰਮਾਇਸ਼ ਭੇਜੇ ਨੇ, ਇੱਕ ਹੋਰ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਪਿੰਡ ਬਨਵਾੜੀ ਰਾਜਪੁਰਾ ਟਾਊਨ ਪਟਿਆਲਾ ਤੋਂ ਸੁਖਵਿੰਦਰ ਸਿੰਘ ਦੀ। ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਅਗਲਾ ਗੀਤ ਸੁਣਾਂਗੇ ਫਿਲਮ ਫਨਾ 'ਚੋਂ, ਲੇਕਿਨ ਦੋਸਤੋ ਉਸ ਗੀਤ ਨੂੰ ਸੁਣਨ ਤੋਂ ਪਹਿਲਾਂ ਆਓ ਸੁਣਦੇ ਹਾਂ ਇਹ ਸੰਦੇਸ਼, ਅਤੇ ਉਸ ਤੋਂ ਬਾਅਦ ਫਨਾ ਦਾ ਗੀਤ ਤੁਹਾਨੂੰ ਸੁਣਾਵਾਂਗੇ।
1: ਆਵਾਜ਼ ਵਿਸ਼ਵਾਸ ਅਤੇ ਵਿਰਾਸਤ ਦੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।

ਫਨਾ ਦੇ ਇਸ ਗੀਤ ਨੂੰ ਸੰਗੀਤ ਦਿੱਤਾ ਸੀ ਜਤਨ ਲਲਿਤ ਨੇ ਅਤੇ ਗੀਤ ਦੇ ਬੋਲ ਪ੍ਰਸੁੰਨ ਜੋਸ਼ੀ ਦੇ, ਆਵਾਜ਼ਾਂ ਬਾਬਲ ਸਪੁਰਿਓ, ਮਹਾਲਕਸ਼ਮੀ ਅਈਅਰ ਅਤੇ ਸਾਥੀਆਂ ਦੀਆਂ। ਦੋਸਤੋ, ਸਾਡੇ ਤੱਕ ਸੰਦੇਸ਼ ਲਗਾਤਾਰ ਪਹੁੰਚ ਰਹੇ ਨੇ, ਆਓ ਕੁਛ ਬਾਕੀ ਦੋਸਤ ਦੇਖੀਏ ਜਿਹੜੇ ਵਟਸਐਪ ਨਾਲ ਜੁੜੇ ਨੇ। ਬਕਸਰ ਬਿਹਾਰ ਤੋਂ ਸ਼ਫਰੂਦੀਨ ਅੰਸਾਰੀ, ਫਾਤਮਾ ਖਾਤੁਨ ਅੰਸਾਰੀ ਅਤੇ ਸੁਰੀਤ ਰਮੇਸ਼ ਸਾਹੂ। ਡੁਮਰਾਓ ਬਿਹਾਰ ਤੋਂ ਡਾਕਟਰ ਡਬਲੂ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਦਾਨੰਦ ਆਰੀਆ, ਅਭਿਆਨੰਦ ਆਰੀਆ ਅਤੇ ਪਰਮਾਨੰਦ ਆਰੀਆ। ਸਰੀਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੁਨ ਅੰਸਾਰੀ।

0: कार तो काम करो, वादू तनखा बस एक क्लिक पे, वाजी वाह।
1: व्हाट्सएप राही फरमाइशां दा सिलसिला लगातार जारी है। साढ़े कोल फरमाइश पहुंची है खैल बाजार पानीपत तो नरेश मल्होत्रा, लक्ष्य मल्होत्रा, लाडो कोयल मल्होत्रा, नथाणा जिला बठिंडा तो हरजिंदर शिंदा, जसवीर जस्सी, सीता ते गीता, परमवीर हाउस आदर्श नगर तो दोस्तों फरमाइश दोबारा पहुँच भेजी है। इन्होंने दोस्तों को बेनती हथ बन के कृपा करके एको बार फरमाइश भेजा करो एक प्रोग्राम दे विच, तां जो सारे दोस्तों दी फरमाइशां असी शामिल कर सकीए। ਧਰਮਿੰਦਰ ਕੁਮਾਰ, ਅਜੇ ਕੁਮਾਰ, ਜਰਨੈਲ ਸਿੰਘ ਇੰਡਸਟਰੀਅਲ ਏਰੀਆ ਪਟਿਆਲਾ ਤੋਂ ਫਰਮਾਇਸ਼ ਭੇਜ ਰਹੇ ਨੇ। ਗੁਰਮੀਤ ਸਿੰਘ ਮੀਤਾ ਸਾਊਥ ਦਿੱਲੀ ਤੋਂ ਫਰਮਾਇਸ਼ ਭੇਜ ਰਹੇ ਨੇ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ, ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਰਾਜੇਸ਼ਵਰ ਸੋਨੂੰ, ਮੋਹਨ ਲਾਲ, ਸੁਖਦੇਵ ਸਿੰਘ ਅਤੇ ਅਰਵਿੰਦ ਕੁਮਾਰ, ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨੀਤ, ਰੋਜਸ ਭਾਈ, ਚੰਡੀਗੜ੍ਹ ਸਿਟੀ ਤੋਂ ਸ਼ੈਫਾਲੀ, ਸ਼ੈਫੀ, ਡੇਵਿਸ, ਬਿਮਲਾ ਅਤੇ ਸਤੀਸ਼ ਅਨੇਜਾ। ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ ਮਨੀ, ਕਾਕਾ ਬਿੱਟੂ, ਲਾਡੀ, ਮੋਹਨ, ਜਨਕ ਨਗਰ, ਜਲੰਧਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਨਲੇਸ਼ਵਰ ਨਗਰ, ਨਰਵੇਲ, ਮਹਾਰਾਸ਼ਟਰ ਤੋਂ ਪੀ ਐੱਸ ਨਹਾਵਕਰ, ਨਿਰਮਲਾ ਅਤੇ ਵਿਸ਼ਾਲ ਨਹਾਵਕਰ, ਮਲਕਪੁਰ ਮਹਾਰਾਸ਼ਟਰ ਤੋਂ ਨਰਾਇਣ ਇੰਗਲੇ ਅਤੇ ਮੰਗਲਾ ਇੰਗਲੇ, ਪਿੰਡ ਰਾਏਖਾਨਾ ਬਠਿੰਡਾ ਤੋਂ ਪਰਮਿੰਦਰ ਸਿੰਘ ਸੋਨੀ, ਰਾਤੋਂ ਕਰਨ ਸੋਨੀ, ਦੀਪੂ ਬੀਰਪਾਲ, ਕੁਲਦੀਪ ਸਿਮੂ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ। ਸੋਨੂ ਦੇਵੀਗੜ੍ਹ ਪਟਿਆਲਾ ਤੋਂ ਫਰਮਾਇਸ਼ ਭੇਜ ਰਹੇ ਨੇ। ਸਾਵਤ ਖੇੜਾ, ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਰਾਣੀ, ਸ਼ੈਲੇਂਦਰ ਕੁਮਾਰ, ਰਣਜੀਤ ਗਿਰੀ, ਵਿਸ਼ਵਗਿਰੀ, ਕ੍ਰਿਸ਼ਨਾ ਗਿਰੀ, ਪ੍ਰਤੀਕਾ, ਸੁਰਿੰਦਰ ਗਿਰੀ, ਦਸ਼ਮੇਸ਼ ਨਗਰ ਤਿਰਪੜੀ ਤੋਂ, ਕਸਬਾ ਅਗਰਵਾਲ, ਮੰਡੀ ਟਟੀਰੀ, ਬਾਗਪਤ ਤੋਂ ਆਸਿਫ ਅਲੀ ਖਾਨ, ਮੋਮਿਨਾ ਨਾਜ਼, ਮੁਸਕਾਨ ਆਸਿਫ, ਸਾਦਿਕ ਅਲੀ ਖਾਨ ਅਤੇ ਸਾਰਿਕ ਅਲੀ ਖਾਨ, ਪਿੰਡ ਚੰਦੇੜੀ ਖਰੜ, ਜ਼ਿਲ੍ਹਾ ਐੱਸ ਏ ਐੱਸ ਨਗਰ ਮੋਹਾਲੀ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ, ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਅੰਕਾ, ਮੰਨਤ, ਗੁਰਕੀਰਤ ਅਤੇ ਗੁਰਸ਼ਬਦ ਸਿੰਘ ਰਾਹੁਲ ਫਰਮਾਇਸ਼ ਭੇਜ ਰਹੇ ਨੇ। ਗਾੜਗੇ ਨਗਰ, ਯਵਤਮਾਲ, ਮਹਾਰਾਸ਼ਟਰ ਤੋਂ ਲਕਸ਼ਮਣ ਰਾਵ ਲੋਖੰਡੇ, ਕਲਪਨਾਤਾਈ ਲੋਖੰਡੇ, ਸ਼ੈਲੇਸ਼, ਪ੍ਰਤੀਕਸ਼ਾ, ਸਵਪਨੀਲ, ਰਕਸ਼ਿਤਾ, ਰੇਆਂਸ਼ ਅਤੇ ਪੂਰਾ ਹੀ ਲੋਖੰਡੇ ਪਰਿਵਾਰ ਫਰਮਾਇਸ਼ ਭੇਜ ਰਿਹਾ ਹੈ। ਵੇਦ ਮਿੱਡਾ ਅਤੇ ਅਲਕਾ ਮਿੱਡਾ ਦੀ ਫਰਮਾਇਸ਼ ਨਾਈਵਾਲਾ, ਹਨੂੰਮਾਨਗੜ੍ਹ, ਰਾਜਸਥਾਨ ਤੋਂ, ਪਿੰਡ ਤੇਜਾ ਮੋੜੀ, ਅੰਬਾਲਾ ਤੋਂ ਬੰਸੀ ਲਾਲ ਸੰਧੂ, ਭੁਪਿੰਦਰ ਸਿੰਘ ਪਿੰਡ ਜਲਵੇੜਾ ਤੋਂ, ਜੀ ਟੀ ਬੀ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹੀਨਾ, ਸ਼ਕੀਲਾ, ਜਸਮੀਨ, ਰਜ਼ੀਆ ਸੁਲਤਾਨਾ, ਅਖਤਰ ਅੰਸਾਰੀ, ਸੁਰਾਜ ਮੁਹੰਮਦ, ਜਾਵੇਦ ਅੰਸਾਰੀ ਆਪਣੀ ਫਰਮਾਇਸ਼ ਭੇਜ ਰਹੇ ਨੇ। ਗੁੱਥਮੜਾ, ਦੇਵੀਗੜ੍ਹ ਤੋਂ ਲਖਵੀਰ ਸਿੰਘ ਅੰਟਾਲ, ਜੱਗੀ, ਆਕਾਸ਼ਨੂਰ, ਬਾਜ, ਤਕਦੀਰ, ਯੂਬੀ, ਯਸ਼ਨ, ਖੁਸ਼ੀ ਅਤੇ ਅੰਟਾਲ ਫੈਮਿਲੀ ਫਰਮਾਇਸ਼ ਭੇਜ ਰਹੇ ਨੇ। ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋ ਅਤੇ ਸਜਨੀ ਦਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਜਮਾਨੀਆ, ਗਾਜ਼ੀਪੁਰ ਯੂਪੀ ਤੋਂ ਸੁਰੇਸ਼ ਜੈਸਵਾਲ, ਉਰਮਿਲਾ, ਦੀਪਕ ਅਤੇ ਸਵਾਤੀ ਜੈਸਵਾਲ, ਗਮਰੀਆ, ਜਮਸ਼ੇਦਪੁਰ ਤੋਂ ਵਿਪਿਨ ਜੈਸਵਾਲ, ਸਵਾਤੀ, ਦੇਵ ਕੁਮਾਰ ਅਤੇ ਆਰੀਆ ਕੁਮਾਰ ਜੈਸਵਾਲ, ਮਲੇਰਕੋਟਲਾ ਤੋਂ ਸਾਨੂੰ ਫਰਮਾਇਸ਼ ਮਿਲੀ ਹੈ ਰਕੇਸ਼ ਕੁਮਾਰ, ਆਸ਼ੂ ਤੁਸ਼ਾਰ ਅਤੇ ਪੁਸ਼ਪਾ ਰਾਣੀ ਦੀ। ਆਓ ਇਹਨੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੋਂ ਸੁਣਦੇ ਹਾਂ। ਮੁਹੰਮਦ ਰਫੀ ਨੂੰ ਫਿਲਮ ਸੂਰਜ 'ਚੋਂ, ਸੰਗੀਤ ਸ਼ੰਕਰ ਜੈਕਿਸ਼ਨ ਦਾ ਅਤੇ ਗੀਤ ਦੇ ਬੋਲ ਹਸਰਤ ਜੈਪੁਰੀ ਦੇ।

ਨਰਿੰਦਰ ਚਾਵਲਾ ਪਿੰਡ ਮਕਾਨੋਪੁਰ ਬੱਸੀ ਪਠਾਣਾ ਫਤਿਹਗੜ੍ਹ ਸਾਹਿਬ ਤੋਂ ਫਰਮਾਇਸ਼ ਭੇਜ ਰਹੇ ਨੇ। ਇਹਨਾਂ ਦੇ ਨਾਲ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਦੀ ਫਰਮਾਇਸ਼ ਵੀ ਮਿਲੀ ਹੈ।

ਦੋਸਤੋ, ਜਿਹੜੇ ਦੋਸਤਾਂ ਨੇ ਸਾਨੂੰ ਵਟਸਐਪ ਫਰਮਾਇਸ਼ ਭੇਜੀ, ਔਨਲਾਈਨ ਫੋਨ ਦਾ ਪ੍ਰੋਗਰਾਮ ਦਾ ਆਨੰਦ ਮਾਣਿਆ, ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਰਵਿੰਦਰ ਗਰੇਵਾਲ ਨੂੰ ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।

0: ਸਵੇਰ ਦੇ 11:30 ਹੋਏ ਨੇ ਤੁਸੀਂ ਉਹ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵਿਲਾ ਹੋ ਗਿਆ ਜੀ ਪ੍ਰੋਗਰਾਮ ਫੁਲਕਾਰੀ ਦਾ ਦੋ ਆਵਾਜ਼ਾਂ ਤੁਹਾਡੇ ਰੇਡੀਓ ਸੈੱਟ ਤੇ ਮੌਜੂਦ ਨੇ ਮੈਂ ਹਾਂ ਵਰਿੰਦਰ ਸਿੰਘ ਕਾਲੂ
1: ਤੇ ਮੈਂ ਹਾਂ ਜੀ ਰਾਜਵਿੰਦਰ ਕੌਰ
0: ਤਮਾਮ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਵਰਲਡ ਮਾਈਗ੍ਰੇਟਰੀ ਬਰਡ ਡੇ ਹੈ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ
1: ਜੀ
0: ਵਿਸ਼ਵ ਪ੍ਰਵਾਸੀ ਪੰਛੀ ਦਿਵਸ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਅਤੇ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਚਰਚਾਵਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਹ ਕੁਦਰਤ ਹੈ ਜਿਹੜੀ ਇਸ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਆਪਣੇ ਆਪ ਦੇ ਵਿੱਚ ਜਦੋਂ ਇਸ ਗੱਲ ਨੂੰ ਸੋਚਦੇ ਹਾਂ ਕਿ ਪੰਛੀ ਜਿਹੜੇ ਨੇ ਕਿਵੇਂ ਇੱਕ ਬਹੁਤ ਲੰਬੀ ਦੂਰੀ ਤੋਂ ਪ੍ਰਵਾਸ ਭਰ ਕੇ ਉਡਾਰੀ ਭਰ ਕੇ ਹੈ ਜਿਹੜਾ ਦੂਜੀ ਥਾਂ ਦੇ ਉੱਤੇ ਪਹੁੰਚਦੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਜੀਵਨ ਦੀ ਭੋਜਨ ਦੇ ਲਈ ਖੋਜ ਹੈ ਉਹ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪ੍ਰਵਾਸ ਦੇ ਰਾਹ ਪਾਉਂਦੀ ਹੈ
1: ਬਿਲਕੁਲ ਭੋਜਨ ਲਈ ਖੋਜ ਵੀ ਅਤੇ ਦੂਸਰਾ ਮੌਸਮ
0: ਜੀ
1: ਜਿਹੜਾ ਬਰਦਾਸ਼ਤ ਤੋਂ ਬਾਹਰ ਠੰਡ ਹੋ ਜਾਂਦੀ ਹੈ ਉਹਨਾਂ ਤੋਂ ਨਹੀਂ ਕਿਉਂਕਿ ਜਿੱਥੇ ਬਹੁਤ ਜ਼ਿਆਦਾ ਬਰਫ਼ ਪੈ ਜਾਂਦੀ ਹੈ ਜਿਹੜੇ ਸਾਈਡ ਤੋਂ ਪੰਛੀ ਆਉਂਦੇ ਨੇ
0: ਜੀ
1: ਤਾਂ ਉਹ ਉੱਨੀ ਜ਼ਿਆਦਾ ਜਿਹੜੀ ਬਰਫ਼ੀਲੀਆਂ ਹਵਾਵਾਂ ਜਦੋਂ ਚੱਲਦੀਆਂ ਨੇ ਤਾਂ ਉੱਥੇ ਪੰਛੀਆਂ ਦਾ ਜਿਉਣਾ ਮੁਸ਼ਕਿਲ ਹੋ ਜਾਂਦਾ ਸੋ ਦੇਖੋ ਪੰਛੀਆਂ ਨੂੰ ਵੀ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਇਨਸਾਨ ਆਪਣੇ ਬਾਰੇ ਸੋਚਦਾ ਹੈ ਨਾ ਆਪਣੇ ਬੱਚਿਆਂ ਬਾਰੇ ਸੋਚਦਾ ਆਪਣੇ ਘਰ ਬਾਰੇ ਸੋਚਦਾ ਪਰ ਪੰਛੀ ਵੀ ਸੋਚਦੇ ਨੇ ਇਸੇ ਕਰਕੇ ਇੰਨਾ ਲੰਬਾ ਜਿਹੜਾ ਸਫ਼ਰ ਹੈ ਉਹ ਤੈਅ ਕਰਕੇ ਆਉਂਦੇ ਨੇ ਉਹਨਾਂ ਨੂੰ ਪਤਾ ਸਾਡੇ ਲਈ ਜਿਹੜਾ ਪੌਣ ਪਾਣੀ ਹੈ ਕਿੱਥੇ ਸਹੀ ਹੈ ਇਸ ਵੇਲੇ
0: ਹਰ ਉਹ ਚੀਜ਼ ਜਿਸ ਦੇ ਵਿੱਚ ਜੀਵਨ ਹੈ ਉਹ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਹਰ ਕੋਸ਼ਿਸ਼ ਕਰਦੀ ਹੈ
1: ਬਿਲਕੁਲ
0: ਜਿਸ ਦੇ ਵਿੱਚ ਵੀ ਜ਼ਿੰਦਗੀ ਹੈ ਧੜਕਣ ਹੈ ਸਾਹ ਨੇ ਉਹ ਆਪਣੇ ਆਖਰੀ ਸਾਹ ਤੱਕ ਹੈ ਜਿਹੜਾ ਆਪਣੀ ਹੋਂਦ ਨੂੰ ਆਪਣੇ ਜੀਵਨ ਨੂੰ ਬਚਾਉਣ ਦੇ ਲਈ ਲੜਦਾ ਅਤੇ ਇਸੇ ਤਰੀਕੇ ਦੇ ਨਾਲ ਹੀ ਇਹ ਪੰਛੀ ਨੇ ਜਿਹੜੇ ਆਪਣੇ ਆਪ ਨੂੰ ਮਹਿਫੂਜ਼ ਥਾਵਾਂ ਦੇ ਉੱਤੇ ਸੁਰੱਖਿਅਤ ਆਪਣੀਆਂ ਪੀੜ੍ਹੀਆਂ ਅੱਗੇ ਵਧਾਉਣ ਦੇ ਲਈ ਜਿਹੜੇ ਨੇ ਉਹ ਪਹੁੰਚਦੇ ਨੇ ਜਿਹੜੇ ਵੈਟਲੈਂਡਸ ਨੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਹਰੀ ਕੇ ਪੱਤਣ ਹੋਇਆ ਰਣਜੀਤ ਸਾਗਰ ਡੈਮ ਹੋਇਆ ਜਾਂ ਹੋਰ ਵੀ ਬਹੁਤ ਸਾਰੇ ਇਸ ਤਰੀਕੇ ਦੀਆਂ ਜਿਹੜੀਆਂ ਝੀਲਾਂ ਨੇ
1: ਹਾਂ ਬਿਲਕੁਲ ਜਿੱਦਾਂ ਸੁਖਨਾ ਝੀਲ ਹੋ ਗਈ
0: ਜੀ
1: ਚੰਡੀਗੜ੍ਹ
0: ਤਾਂ ਉੱਥੇ ਹਮੇਸ਼ਾ ਹੀ ਹੈ ਜਿਹੜੇ ਇਹਨਾਂ ਪੰਛੀਆਂ ਦੀ ਆਮਦ ਦੀ ਉਡੀਕ ਰਹਿੰਦੀ ਹੈ
1: ਜੀ
0: ਅਤੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀ ਜਿਹੜੀ ਚਿੰਤਾ ਹੈ ਅੱਜ ਦੇ ਦਿਨ ਇਹ ਜ਼ਾਹਿਰ ਕੀਤੀ ਜਾਂਦੀ ਹੈ ਕਿ ਪੰਛੀ ਜਿਹੜੇ ਨੇ ਉਹ ਕਿਉਂ ਖਤਮ ਹੋ ਰਹੇ ਨੇ ਪੰਛੀਆਂ ਦੇ ਮੁੱਕਣ ਦਾ ਕੀ ਕਾਰਨ ਹੈ ਕਈ ਪ੍ਰਜਾਤੀਆਂ ਜਿਹੜੀਆਂ ਨੇ ਉਹ ਅਲੋਪ ਕਿਉਂ ਹੋ ਗਈਆਂ ਵਾਤਾਵਰਨ ਦੇ ਵਿੱਚ ਵੱਡੇ ਵਿਗਾੜ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਪੈਦਾ ਹੋਏ ਅਤੇ ਅਸੀਂ ਕਿਸ ਹੱਦ ਤੱਕ ਕਿੰਨੇ ਕੁ ਜ਼ਿੰਮੇਵਾਰ ਹਾਂ ਇਸ ਸਭ ਦੇ ਲਈ
1: ਬਿਲਕੁਲ ਇਸ ਬਾਰੇ ਗੱਲਾਂ ਕਰਾਂਗੇ ਨਾਲੋਂ ਨਾਲ ਜਿਹੜਾ ਪ੍ਰੋਗਰਾਮ 'ਚ ਅਸੀਂ ਪੰਜਾਬੀ ਸੰਗੀਤ ਹੈ ਜਿਹੜਾ ਉਹ ਵੀ ਸਾਡੇ ਸਰੋਤਿਆਂ ਨੂੰ ਸੁਣਾਉਂਦੇ ਹਾਂ ਉਹ ਫਿਰ ਸੁਣਦੇ ਹਾਂ ਗੀਤ ਉਸ ਤੋਂ ਬਾਅਦ ਕਰਦੇ ਹਾਂ

0: चार तो काम करो, वादू तनखा बस एक क्लिक ते, वाजी वाह।
1: फसी।
2: अनजान लिंकां ते क्लिक ना करो। आरबीआई कहंदा है,
1: जानकार बनो, सुचेत रहो।
3: जी, पंछियों बारे अज असीं गलबात कर रहे हैं। ਅਤੇ ਜਦੋਂ ਪ੍ਰਵਾਸੀ ਪੰਛੀਆਂ ਦੀ ਗੱਲ ਹੁੰਦੀ ਹੈ ਤਾਂ ਸਾਨੂੰ ਸਾਰਾ ਕੁਝ ਜਿਹੜਾ ਸੋਚਣਾ ਚਾਹੀਦਾ ਕਿ ਸਾਡੇ ਚੌਗਿਰਦੇ ਦੇ ਵਿੱਚ, ਸਾਡੇ ਆਲੇ ਦੁਆਲੇ ਦੇ ਵਿੱਚ ਬਹੁਤ ਸਾਰੇ ਇਸ ਤਰੀਕੇ ਦੇ ਪੰਛੀ ਜਿਹੜੇ ਅਸੀਂ ਬਚਪਨ ਦੇ ਵਿੱਚ ਆਮ ਵੇਖੇ ਸਨ, ਤਾਂ ਉਹ ਆਖਿਰ ਘੱਟ ਕਿਉਂ ਗਏ, ਗਾਇਬ ਕਿੱਥੇ ਹੋ ਗਏ, ਉਹ ਪ੍ਰਜਾਤੀਆਂ ਜਿਹੜੀਆਂ, ਉਹ ਨਸਲਾਂ ਜਿਹੜੀਆਂ ਨੇ ਕਿੱਥੇ ਚਲੀਆਂ ਗਈਆਂ।
4: ਬਿਲਕੁਲ।
3: ਤਾਂ ਇਹਦੇ ਵਿੱਚੋਂ ਜਦੋਂ ਗੱਲ ਨਿਕਲਦੀ ਹੈ ਤਾਂ ਸਭ ਤੋਂ ਪਹਿਲਾਂ ਇਹੀ ਗੱਲ ਆਉਂਦੀ ਹੈ ਕਿ ਅਸੀਂ ਉਹਨਾਂ ਦੇ ਰਹਿਣ ਵਾਲੀਆਂ ਜਿਹੜੀਆਂ ਥਾਵਾਂ ਨੇ, ਰਹਿਣ ਵਸੇਰੇ ਨੇ, ਉਹ ਨਹੀਂ ਰਹਿਣ ਦਿੱਤੇ।
4: ਜੀ,
3: ਸਾਡੇ ਘਰਾਂ ਦੇ ਵਿੱਚੋਂ, ਖੇਤਾਂ ਦੇ ਵਿੱਚੋਂ, ਆਲੇ ਦੁਆਲੇ ਦੇ ਵਿੱਚੋਂ ਰੁੱਖ ਜਿਹੜੇ ਨੇ ਉਹ ਖਤਮ ਹੋ ਗਏ। ਖਤਮ ਹੋਣ ਦੇ ਪਿੱਛੇ ਬਹੁਤ ਵੱਡੇ ਕਾਰਨ ਨੇ, ਕਿਉਂਕਿ ਖੇਤਾਂ ਦੇ ਵਿੱਚੋਂ ਇਹ ਆਮ ਲੋਕਾਂ ਨੂੰ ਕਹਿੰਦੇ ਹੋਏ ਜਿਹੜਾ ਇਹ ਸੁਣਿਆ ਜਾਂਦਾ ਕਿ ਉਹ ਕਹਿੰਦੇ ਨੇ ਕਿ ਜਦੋਂ ਰੁੱਖਾਂ ਦਾ ਸ਼ੌਰਾ ਹੁੰਦਾ, ਦਰਖਤਾਂ ਦਾ ਸ਼ੌਰਾ ਹੁੰਦਾ, ਤਾਂ ਉਹਦੇ ਹੇਠ ਫਸਲਾਂ ਜਿਹੜੀਆਂ ਨੇ ਘੱਟ ਨਿਕਲਦੀਆਂ ਨੇ ਜਾਂ ਖਰਾਬ ਹੋ ਜਾਂਦੀਆਂ ਨੇ, ਉੱਥੇ ਕੀੜੇ ਮਕੌੜੇ ਜ਼ਿਆਦਾ ਆਉਂਦੇ ਨੇ। ਦੂਜੇ ਪਾਸੇ ਘਰਾਂ ਦੇ ਵਿੱਚ ਪਹਿਲਾਂ ਬਹੁਤ ਸਾਰੇ ਜਿਹੜੇ ਰੁੱਖ ਹੁੰਦੇ ਸਨ ਆਲੇ ਦੁਆਲੇ ਦੇ ਵਿੱਚ, ਖਾਸ ਤੌਰ ਦੇ ਉੱਤੇ, ਤਾਂ ਉਹ ਰੁੱਖ ਜਿਹੜੇ ਘਰ ਨੂੰ ਠੰਡਾ ਰੱਖਦੇ ਸਨ, ਸਿਆਲ ਦੇ ਵਿੱਚ ਨਿੱਘ ਦਿੰਦੇ ਸਨ
4: ਜੀ, ਤੇ ਗਰਮੀਆਂ ਦੇ ਵਿੱਚ ਏਸੀ ਨਾ ਪੱਖੇ ਨਹੀਂ ਸੀ, ਤਾਂ ਉਹਨਾਂ ਦਰਖਤਾਂ ਦੇ ਥੱਲੇ ਬੈਠ ਕੇ ਦੁਪਹਿਰੇ ਕੱਟੇ ਜਾਂਦੇ ਸੀ,
3: ਤੂਤਾਂ ਦੀਆਂ ਛਾਵਾਂ ਜਿਹੜੀਆਂ,
4: ਰੋਟੀ ਬਣਾਉਣ ਲਈ ਵੀ ਉਹਨਾਂ ਦੀ ਛਾਈ ਵਰਤੀ ਜਾਂਦੀ ਸੀ,
3: ਤੇ ਉਹ ਰੁੱਖ ਜਿਹੜੇ ਨੇ ਸਾਡੇ ਕੰਕਰੀਟ ਦੇ ਜਿਹੜੇ ਜੰਗਲ ਅਸੀਂ ਖੜੇ ਕੀਤੇ ਨੇ ਉਹਨਾਂ ਦੇ ਕਾਰਨ ਸਾਡੇ ਘਰਾਂ ਦੇ ਵਿੱਚੋਂ ਗਾਇਬ ਹੋ ਗਏ। ਤੇ ਇਹ ਗੱਲ ਵੀ ਅਕਸਰ ਕਹੀ ਜਾਂਦੀ ਹੈ ਕਿ ਜਿਹੜੀਆਂ ਸਾਡੀਆਂ ਸੁਆਣੀਆਂ ਨੇ ਉਹ ਆਮ ਹੀ ਕਹਿੰਦੀਆਂ ਨੇ ਕਿ ਘਰਾਂ ਦੇ ਵਿੱਚ ਜੇਕਰ ਰੁੱਖ ਹੋਣਗੇ ਤਾਂ ਪੱਤੇ ਡਿੱਗਣਗੇ, ਤੇ ਵਾਰ ਵਾਰ ਪੱਤਿਆਂ ਨੂੰ ਜਿਹੜਾ ਹੁੰਝਣਾ, ਸਾਂਭਣਾ, ਝਾੜੂ ਫੇਰਨਾ ਹੈ ਜਿਹੜਾ, ਉਹ ਔਖਾ ਲੱਗਦਾ। ਪਰ ਇਸ ਸਭ ਨੇ ਕਿਤੇ ਨਾ ਕਿਤੇ ਵੱਡਾ ਵਿਗਾੜ ਪੈਦਾ ਕੀਤਾ, ਤੇ ਰੁੱਖਾਂ ਦੇ ਨਾ ਹੋਣ ਕਰਕੇ ਜਿੱਥੇ ਕਲਾਈਮੇਟ ਚੇਂਜ ਵਰਗੀਆਂ ਅਸੀਂ ਪ੍ਰਸਥਿਤੀਆਂ ਦੇ ਵਿੱਚੋਂ ਲੰਘ ਰਹੇ ਹਾਂ
4: ਜੀ,
3: ਉੱਥੇ ਹੀ ਦੂਜੇ ਪਾਸੇ ਹੈ ਜਿਹੜਾ ਇਹਨਾਂ ਰੁੱਖਾਂ ਦੇ ਉੱਤੇ ਰਹਿਣ ਬਸੇਰੇ ਬਹੁਤ ਸਾਰੇ ਪੰਛੀਆਂ ਦੇ ਹੁੰਦੇ ਸਨ।
4: ਹਾਂ ਬਿਲਕੁਲ, ਦੇਖੋ ਉਹ ਵੀ ਨਾ ਬਹੁਤ ਸਿਆਣੇ ਹੁੰਦੇ ਨੇ ਪੰਛੀ ਵੀ, ਜਿਵੇਂ ਅਸੀਂ ਕੋਈ ਨਵਾਂ ਦਰਖਤ ਲਾਇਆ, ਛੋਟੀ ਮੋਟੀਆਂ ਉਹਦੀਆਂ ਹਲਕੀਆਂ ਟਹਿਣੀਆਂ ਨੇ, ਉਹਦੀ ਜੜ੍ਹ ਨੇ ਵੀ ਬਹੁਤੇ ਜ਼ਿਆਦਾ ਮਜ਼ਬੂਤ ਨਹੀਂ ਹੈ, ਹਵਾ ਹਨੇਰੀ ਆਉਂਦੀ ਹੈ ਤਾਂ ਉਹ ਹਿੱਲਦੀਆਂ ਨੇ
3: ਜੀ,
4: ਅਜਿਹੇ ਦਰਖਤਾਂ ਤੇ ਜਾਂ ਅਸੀਂ ਕਹਿ ਰਹੀਏ ਛੋਟੇ ਛੋਟੇ ਬੂਟਿਆਂ ਤੇ ਪੰਛੀ ਆਪਣੇ ਆਲਣੇ ਨਹੀਂ ਬਣਾਉਂਦੇ, ਆਪਣੇ ਆਲਣੇ ਉਹ ਬਣਾਉਂਦੇ ਨੇ ਜਿਹੜਾ ਟਹਿਣਾ ਜਿਹੜਾ ਹਿੱਲਦਾ ਨਹੀਂ, ਸਥਿਰ ਹੈ, ਜਿੱਦਾਂ ਕਿ ਪੁਰਾਣੇ ਦਰਖਤ, ਤੇ ਉਹ ਪੁਰਾਣੇ ਰੁੱਖ ਜਿਹੜੇ ਘੱਟ ਗਏ, ਬਰੋਟੇ, ਪਿੱਪਲ, ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਹੌਲੀ ਹੌਲੀ ਖਤਮ ਹੀ ਹੋ ਗਈਆਂ, ਤੇ ਬਾਕੀ ਹੋਰ ਵੀ ਸੀ, ਅਸੀਂ ਦੇਖਦੇ ਹਾਂ ਇਹਨਾਂ ਤੇ ਸਾਨੂੰ ਆਲਣੇ ਜ਼ਿਆਦਾ ਮਿਲਦੇ ਨੇ ਇਸ ਤਰ੍ਹਾਂ ਦੇ ਰੁੱਖਾਂ ਤੇ ਜਿਨ੍ਹਾਂ ਦੇ ਟਹਿਣੇ ਘੱਟ ਹਿੱਲਦੇ ਨੇ, ਮਜ਼ਬੂਤ ਨੇ, ਕਿਉਂਕਿ ਉਹਨਾਂ ਨੂੰ ਪਤਾ ਹਵਾ ਤੋਂ ਬਚਾਅ ਲਈ ਤਾਂ ਉਹ ਆਪਣਾ ਆਲਣਾ ਬਣਾ ਰਹੇ ਨੇ, ਤੇ ਹਵਾ ਦੇ ਨਾਲ ਜੇ ਟਹਿਣਾ ਹੀ ਹਿੱਲ ਗਿਆ ਤਾਂ ਉਹਨਾਂ ਦਾ ਆਲਣਾ ਜਿਹੜਾ ਉਹ ਬੱਚੇ ਜਿਹੜੇ ਉਹ ਨਹੀਂ ਬਚਣਗੇ।
3: ਬਿਲਕੁਲ, ਇਹ ਹਰ ਕਿਸੇ ਦਾ ਜਿਹੜਾ ਮੂਲ ਸੁਭਾਅ ਹੈ ਕਿ ਜਦੋਂ ਰਹਿਣ ਬਸੇਰਾ ਬਣਾਉਂਦਾ ਹੈ, ਭਾਵੇਂ ਉਹ ਮਨੁੱਖ ਹੈ ਜਾਂ ਕੋਈ ਹੋਰ ਵੀ ਹੈ, ਤਾਂ ਉਹ ਸੁਰੱਖਿਅਤ ਬਣਾਉਂਦਾ ਹੈ
4: ਜੀ,
3: ਤੇ ਸੁਰੱਖਿਅਤ ਥਾਂ ਦੀ ਜਗ੍ਹਾ ਦੀ ਤਲਾਸ਼ ਕਰਦਾ ਹੈ। ਇਸੇ ਤਰੀਕੇ ਦੇ ਨਾਲ ਇਹ ਜਿਹੜੇ ਚਿੜੀਆਂ, ਜਨੌਰ, ਇਹ ਪੰਛੀ ਨੇ, ਇਹ ਵੀ ਸੁਰੱਖਿਅਤ ਥਾਵਾਂ ਲੱਭਦੇ ਨੇ ਜਿੱਥੇ ਇਹਨਾਂ ਨੂੰ ਹੈ ਜਿਹੜਾ ਮਾਰੂ ਪੰਛੀਆਂ ਤੋਂ ਖਤਰਾ ਨਾ ਹੋਵੇ, ਜਿਹੜੇ ਇਹਨਾਂ ਦੇ ਆਂਡਿਆਂ ਦਾ ਜਾਂ ਇਹਨਾਂ ਦੇ ਬੱਚਿਆਂ ਦਾ ਨੁਕਸਾਨ ਕਰਦੇ ਨੇ, ਜਾਂ ਬਿੱਲੀ ਤੋਂ ਖਤਰਾ ਨਾ ਹੋਵੇ।

0: ਇਹ ਉਸ ਤਰੀਕੇ ਦੀਆਂ ਸੁਰੱਖਿਆ ਥਾਵਾਂ ਲੱਭਦੇ ਨੇ ਅਤੇ ਇਸ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਰਵਾਇਤੀ ਰੁੱਖ ਨੇ ਜਿਹੜੇ ਉਹ ਹੁੰਦੇ ਸਨ ਜਿਨ੍ਹਾਂ ਦੇ ਵਿੱਚ ਪਿੱਪਲ, ਬੋੜ, ਟਾਹਲੀ, ਫਰਮਾਂ ਜਾਂ ਹੋਰ ਇਸ ਤਰੀਕੇ ਦੇ ਢੱਕ, ਬਹੁਤ ਸਾਰੇ ਰੁੱਖਾਂ ਦੇ ਨਾਮ ਜਿਹੜੇ ਨੇ ਉਹ ਲਏ ਜਾਂਦੇ ਨੇ। ਖੈਰ ਉਹ ਨਾਮ ਵੀ ਹੁਣ ਜਿਹੜੇ ਕਿਤਾਬਾਂ ਦੇ ਵਿੱਚ ਹੀ ਸਾਨੂੰ ਸੁਣਨ ਨੂੰ ਮਿਲਦੇ ਨੇ।
1: ਬਿਲਕੁਲ, ਤੇ ਇਹ ਜ਼ਿਆਦਾ ਬਦਲਾਵ ਹੈ ਜਿਹੜਾ ਉਹਨੂੰ ਚੰਗਾ ਨਹੀਂ ਸਮਝਦੇ, ਕਿਉਂਕਿ ਜਿੱਥੇ ਅਸੀਂ ਬਦਲਾਵ ਕਰਦੇ ਰਹਿੰਦੇ ਉਹਨਾਂ ਨੂੰ ਪਤਾ ਵੀ ਇੱਥੇ ਸਾਡੇ ਬੱਚੇ ਨੇ ਜਿਹੜੇ ਉਹ ਸੁਰੱਖਿਅਤ ਨਹੀਂ ਰਹਿਣੇ। ਤਾਂ ਪੁਰਾਣੇ ਘਰਾਂ ਦੇ ਵਿੱਚ ਅਸੀਂ ਦੇਖਦੇ ਸੀ ਜਿਵੇਂ ਤੂੜੀ ਵਾਲਾ ਘਰ ਹੋ ਗਿਆ
0: ਜੀ,
1: ਜਾਂ ਜਿੱਥੇ ਮੱਝਾਂ ਬੰਨਦੇ ਆ ਉਹ ਘਰ ਨੇ ਜਿਹੜੇ ਪੁਰਾਣੇ ਖੜੇ ਸੀ ਕਾਫੀ ਕਾਫੀ ਦੇਰ ਤੋਂ, ਤਾਂ ਉਹਨਾਂ ਦੀ ਜਿਹੜੀ ਜਗ੍ਹਾ ਬਣਾਈ ਹੁੰਦੀ ਸੀ ਇੱਕ ਰੋਸ਼ਨਦਾਨ ਜਿਹਨੂੰ ਅਸੀਂ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਆਲਣੇ ਜਿਹੜੇ, ਜਾਂ ਫਿਰ ਬਾਲਿਆਂ ਦੀ ਛੱਤ ਹੈ ਉਹਨਾਂ ਦੇ ਵਿੱਚ ਚਿੜੀਆਂ ਆਪਣੇ ਆਲਣੇ ਬਣਾ ਲੈਂਦੀਆਂ ਸੀ, ਹਨਾ। ਤੇ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ, ਤੇ ਜਿਹੜੇ ਅਸੀਂ ਤੁਸੀਂ ਜਿੱਦਾਂ ਕਿਹਾ ਵੀ ਕੰਕਰੀਟ ਦੇ ਅਸੀਂ ਪਰਬਤ ਖੜੇ ਕਰ ਲਏ ਏਡੇ ਵੱਡੇ, ਉਹਨਾਂ ਦੇ ਵਿੱਚ ਇੱਕ ਤਾਂ ਸੇਕਾ ਬਹੁਤ ਜ਼ਿਆਦਾ ਤੇ ਠੰਡ 'ਚ ਠੰਡ ਬਹੁਤ ਜ਼ਿਆਦਾ, ਤੇ ਉੱਥੇ ਉਹਨਾਂ ਨੂੰ ਥਾਂ ਹੀ ਨਹੀਂ ਹੈ ਕਿਤੇ ਆਪਣਾ ਆਲਣਾ ਬਣਾਉਣ ਲਈ।
0: ਬਿਲਕੁਲ, ਅਸੀਂ ਅੱਗੇ ਵੀ ਗੱਲ ਕਰਦੇ ਹਾਂ ਕਿ ਅਸੀਂ ਵੈਸਟ ਤੋਂ ਪ੍ਰਭਾਵਿਤ ਹੋਏ ਹਾਂ ਆਪਣੇ ਘਰਾਂ ਦਾ ਆਰਕੀਟੈਕਚਰ ਬਣਾਉਣ ਦੇ ਵੇਲੇ, ਕਿ ਪੱਛਮ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਇਸ ਮਾਮਲੇ ਦੇ ਵਿੱਚ, ਜਿੱਥੇ ਅਸੀਂ ਦੂਜੇ ਲਾਈਫ ਸਟਾਈਲ ਦੇ ਵਿੱਚ ਇਸ ਦੇ ਪ੍ਰਭਾਵ ਥੱਲੇ ਆਏ ਹਾਂ। ਤਾਂ ਸਾਡੇ ਜਿਹੜੇ ਲੋਕ ਸਬਾਤਾਂ ਦੇ ਵਿੱਚ ਰਹਿੰਦੇ ਸਨ, ਛਤੀਰੀਆਂ ਦੀਆਂ ਛੱਤਾਂ ਹੁੰਦੀਆਂ ਸਨ, ਬਾਲੇ ਹੁੰਦੇ ਸਨ ਜਿਨ੍ਹਾਂ ਦੇ, ਉਹ ਠੰਡੀਆਂ ਰਹਿੰਦੀਆਂ ਸਨ, ਅਤੇ ਇਹਨਾਂ ਦੇ ਵਿੱਥਾਂ ਦੇ ਵਿੱਚ ਹੀ ਹੈ ਜਿਹੜਾ ਛੋਟੀ ਛੋਟੀਆਂ ਚਿੜੀਆਂ ਜਾਂ ਜਿਹੜੇ ਛੋਟੇ ਪੰਛੀ ਨੇ ਉਹ ਆਪਣੇ ਰਹਿਣ ਬਸੇਰੇ ਆਪਣੇ ਆਲਣੇ ਬਣਾਉਂਦੇ ਸਨ, ਪਰ ਉਹ ਥਾਵਾਂ ਅਸੀਂ ਉਹਨਾਂ ਤੋਂ ਖੋਹ
1: ਲਈਆਂ
0: ਅਤੇ ਅੱਜ ਹਾਲ ਇਸ ਤਰੀਕੇ ਦੇ ਨੇ ਕਿ ਲੋਕ ਯੂਟਿਊਬ ਦੇ ਉੱਤੇ ਸਰਚ ਕਰਦੇ ਨੇ ਕਿ ਘਰ ਦੇ ਵਿੱਚੋਂ ਛਿਪਕਲੀਆਂ ਕਿਵੇਂ ਭਜਾਈਏ, ਘਰ ਦੇ ਵਿੱਚੋਂ ਜਿਹੜੇ ਸਾਡੇ ਕੰਮ ਆਉਣ ਵਾਲੇ ਸਾਡੇ ਦੋਸਤ ਜਿਹੜੇ ਮਿੱਤਰ ਜੀਵ ਨੇ ਉਹਨਾਂ ਨੂੰ ਕਿਵੇਂ ਭਜਾਈਏ।
1: ਬਿਲਕੁਲ, ਤੇ ਜਾਲੀਆਂ ਵਾਲੇ ਦਰਵਾਜ਼ੇ ਬਿਲਕੁਲ ਹੀ ਬੰਦ, ਪੰਛੀ ਅੰਦਰ ਜਾ ਹੀ ਨਹੀਂ ਸਕਦਾ, ਤੇ ਉਹ ਚੀਜ਼ਾਂ ਨੇ ਜਿਹੜੀਆਂ ਸਾਰੇ ਜਿਹੜੇ ਬਦਲਾਵ ਅਸੀਂ ਕੀਤੇ ਨੇ ਆਪਣੇ ਸੁੱਖ ਦੇ ਲਈ, ਤੇ ਪਰ ਇਹਦੇ ਵਿੱਚ ਅਸੀਂ ਜਿਹੜੇ ਉਹ ਪੰਛੀ ਨੇ ਉਹਨਾਂ ਦਾ ਬਹੁਤ ਸਾਰਾ ਨੁਕਸਾਨ ਕਰਤਾ ਆਪਣੀਆਂ ਸੁੱਖ ਸਹੂਲਤਾਂ ਲਈ।
0: ਬਿਲਕੁਲ, ਤੇ ਕਈ ਘਰ ਤੁਸੀਂ ਵੇਖੇ ਹੋਣਗੇ ਕਿ ਜਿੱਥੇ ਆਪਣੇ ਆਪ ਨੂੰ ਠੰਡ ਮਹਿਸੂਸ ਕਰਵਾਉਣ ਦੇ ਲਈ ਏਸੀ ਲੱਗੇ ਹੁੰਦੇ ਨੇ, ਪਰ ਏਸੀ ਦੇ ਉੱਤੇ ਕੋਈ ਪੰਛੀ ਨਾ ਬੈਠੇ, ਉੱਥੇ ਕੰਡਿਆਂ ਦਾ ਛਾਪਾ ਹੈ ਜਿਹੜਾ ਉਹ ਰੱਖਿਆ ਹੁੰਦਾ
1: ਜੀ।

0: कानूनी सेवाओं अथॉरिटी एक्ट 1987 की धारा 12 के तहत योग नागरिक मुफ्त कानूनी मदद न्याबंधु मोबाइल ऐप से www.probono-doj.in तो प्राप्त कर सकते हैं।
1: चिड़ी उठ, तोता उठ, कां उठ, गिटार उठ, मोर उठ।
2: उड़ गए पुत, हुण नहीं आंदे, हुण तां सारे ही उड़ गए।
3: हाय सच्ची बीबी, पहला अपनी निम ते किन्ने तोते गिटारां चिड़ियां हुंदियां सी, हुण तां निम भी सुक गई ते कोई पंछी नहीं दिसदा हुण तां जमा भी।
2: होर पुत, कुछ तां दरख्त लोकां ने उई नहीं छड्डे, कदे बढ़ते कदे अग ला के फूकते। हाँ बचे दरख्ता नू पता नहीं केड़ी चंद्री जय खाने दी बीमारी लग गई, ए भी सारे ही सुक गए।
3: बीबी मैं ना पापे तो आलना मंगाना बाजार तो, फिर ता चिड़ी आऊगी ना।
2: पुत चिड़ी आलना टंगन नाल नहीं आनी, चिड़ी ता रुख लाउन नाल आऊगी, नाले फिर कल्ली चिड़ी नहीं सारे ही पंछी मुड़े आउणगे।
3: चल बीबी फिर टोआ पट्टिए, मैं ता हुणे नवी निम लाऊंगा।
4: गुरुआ ने ए दसिया बलिहारी कुदरत वसिया, कुदरत नू लो संभाल नहीं होवांगे हालों बेहाल।
5: ਬਿਲਕੁਲ ਜੀ, ਰੁੱਖਾਂ ਨੂੰ ਬਚਾਉਣ ਲਈ, ਕੁੱਖਾਂ ਨੂੰ ਬਚਾਉਣ ਲਈ ਇਸ ਤਰੀਕੇ ਦੇ ਸੁਨੇਹੇ ਜਿਹੜੇ ਨੇ ਉਹ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਲਗਾਤਾਰ ਚੱਲਦੇ ਰਹਿੰਦੇ ਨੇ, ਅਤੇ ਇਹ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਸਾਨੂੰ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਵਾਕਈ ਹੀ ਸਾਡੇ ਚੁਗਿਰਦੇ ਦੇ ਵਿੱਚ ਇਸ ਤਰੀਕੇ ਦੇ ਫੇਰ ਬਦਲ, ਅਸੀਂ ਤਬਦੀਲੀਆਂ ਮਹਿਸੂਸ ਕੀਤੀਆਂ ਨੇ ਪਿਛਲੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ
6: ਜੀ,
5: ਕਿ ਅਸੀਂ ਬਹੁਤ ਕੁਝ ਗਵਾਉਂਦੇ ਜਾ ਰਹੇ ਹਾਂ, ਅਤੇ ਇਸ ਦਾ ਵੱਡਾ ਕਾਰਨ ਇਹੀ ਹੈ ਕਿ ਅਸੀਂ ਸੁੱਖ ਸਹੂਲਤਾਂ ਐਸ਼ੋ ਆਰਾਮ ਹੈ ਜਿਹੜਾ ਉਹ ਮਟੀਰੀਅਲਿਜ਼ਮ ਦੇ ਵਿੱਚੋਂ, ਪਦਾਰਥਾਂ ਦੇ ਵਿੱਚੋਂ ਲੱਭਣਾ ਤਲਾਸ਼ਣਾ ਸ਼ੁਰੂ ਕਰ ਦਿੱਤਾ ਹੈ, ਜਦੋਂ ਕਿ ਸਾਡੀ ਅਸਲੀ ਜਿਹੜੀ ਸੰਤੁਸ਼ਟੀ ਸਕੂਨ ਉਹ ਸਾਨੂੰ ਕੁਦਰਤ ਦੇ ਵਿੱਚੋਂ ਮਿਲੇਗਾ।
6: ਦੇਖੋ ਕਹਿੰਦੇ ਇੱਕ ਇਨਸਾਨ ਦੀ ਨਾ ਦਾ ਸੁਭਾਅ ਹੈ, ਜਦੋਂ ਉਹਨਾਂ ਨੂੰ ਜਿਹੜੀ ਚੀਜ਼ ਉਹਨਾਂ ਦੇ ਕੋਲ ਹੁੰਦੀ ਹੈ ਉਹਨੂੰ ਉਹਦੀ ਕਦਰ ਨਹੀਂ ਹੁੰਦੀ, ਜਿਹੜੀ ਉਹਦੇ ਕੋਲ ਨਹੀਂ ਹੁੰਦੀ ਉਹਦੇ ਪਿੱਛੇ ਦੌੜਦਾ ਉਹ। ਜਿਵੇਂ ਅਸੀਂ ਇਹ ਸਾਰੀਆਂ ਚੀਜ਼ਾਂ ਤਕਰੀਬਨ ਆਪਣੇ ਬਚਪਨ 'ਚ ਦੇਖੀਆਂ ਨੇ, ਆਲਣੇ ਵੀ ਦੇਖੇ ਨੇ ਚਿੜੀਆਂ ਦੇ, ਸਾਰਾ ਕੁਛ ਪੰਛੀ ਫਿਰਦੇ ਦੇਖੇ ਨੇ, ਕਾਂ ਨੇ ਜਿਹੜੇ ਘਰ ਦੇ ਵਿੱਚੋਂ ਪੌਣੀਆਂ ਚੱਕ ਚੱਕ ਕੇ ਲਿਵ ਜਾਂਦੇ ਸੀ, ਹੈਨਾ, ਉਹ ਵੇਲਾ ਵੀ ਦੇਖਿਆ, ਤੇ ਫਿਰ ਉਹਦੇ ਪਿੱਛੇ ਘੁੰਮਦੇ ਰਹਿੰਦੇ ਸੀ ਕਿਹੜੇ ਦਰਖਤ ਤੇ ਬੈਠੂਗਾ, ਕਦੋਂ ਉਹ ਕਾਂ ਕਰਕੇ ਬੋਲੂਗਾ ਤੇ ਉਹਦੇ ਮੂੰਹ ਚੋਂ ਜਿਹੜੀ ਪੌਣੀ ਆ ਉਹ ਨੀਚੇ ਡਿੱਗੂਗੀ।
5: ਕਈ ਮਿੱਥ ਵੀ ਜੁੜੇ ਹੋਏ ਸੀ ਇਹਦੇ ਨਾਲ ਕਿ ਜੇਕਰ ਬਨੇਰੇ ਦੇ ਉੱਤੇ ਕਾਂ ਬੋਲਦਾ ਤੇ ਘਰ ਦੇ ਵਿੱਚ ਕੋਈ ਪ੍ਰਾਹੁਣਾ ਆ
6: ਜਾਂਦਾ। ਬਿਲਕੁਲ ਜੀ,
5: ਤੇ ਸਾਡੇ ਲੋਕ ਗੀਤਾਂ ਦੇ ਵਿੱਚ ਤਾਂ, ਕਿਉਂਕਿ ਪੰਛੀ ਜਿਹੜੇ ਨੇ ਸਾਡੀ ਜ਼ਿੰਦਗੀ ਦਾ ਹਿੱਸਾ ਰਹੇ ਨੇ, ਤੇ ਬਹੁਤ ਸਾਰੇ ਜੀਵਨ ਦੇ ਜਿਹੜੇ ਪੜਾਅ ਨੇ ਉਹਨਾਂ ਦੇ ਨਾਲ ਜੋੜ ਕੇ
6: ਸਾਡੇ ਸੁਨੇਹੇ ਦੇਣ ਵਾਲੇ। ਜਿੱਦਾਂ ਕਹਿੰਦੇ ਸੀ ਪਹਿਲਾਂ ਇਹ ਸਮਿਆਂ ਦੇ ਵਿੱਚ ਕੋਈ ਫੋਨ ਨਹੀਂ ਸੀ, ਕੁਛ ਨਹੀਂ ਸੀ, ਕਬੂਤਰ ਚਿੱਠੀਆਂ ਲੈ ਕੇ ਜਾਂਦੇ ਸੀ, ਹੈਨਾ, ਤੇ ਇੱਦਾਂ ਹੀ ਕਾਂ ਦੇ ਕੁਰਲਾਉਣ ਦੀ ਆਵਾਜ਼ ਆਉਣੀ, ਜਦੋਂ ਬਾਰ ਬਾਰ ਉਹਨੇ ਕੁਰਲਾਈ ਜਾਣਾ ਤਾਂ ਕਹਿਣਾ ਅੱਜ ਕੋਈ ਨਾ ਕੋਈ ਆਊਗਾ, ਕੋਈ ਨਾ ਕੋਈ ਯਾਦ ਕਰਦਾ ਜਾਂ ਚੱਲ ਪਿਆ ਕੋਈ। ਇਹੀ ਚੀਜ਼ਾਂ ਸੀ ਜਿਨ੍ਹਾਂ ਤੋਂ ਜਿਹੜੇ ਅੰਦਾਜ਼ੇ ਲਾਏ ਜਾਂਦੇ ਸੀ, ਹੈ ਨਾ।
5: ਸਾਡੇ ਬਜ਼ੁਰਗਾਂ ਨੂੰ ਵੇਖੋ ਪੰਛੀਆਂ ਦੇ ਸੁਭਾਅ ਵੀ ਪਤਾ ਸੀ, ਕਿਉਂਕਿ ਜੇਕਰ ਉਹ ਚਿੜੀਆਂ ਦੀ ਗੱਲ ਕਰਦੇ ਨੇ, ਚਿੜੀਆਂ ਭੋਲੀਆਂ ਹੁੰਦੀਆਂ ਨੇ ਤਾਂ ਉਹ ਚਿੜੀਆਂ ਨੂੰ ਤੇ ਕੁੜੀਆਂ ਨੂੰ ਜਿਹੜਾ
6: ਬਿਲਕੁਲ
5: ਇੱਕੋ ਤਰਾਜ਼ੂ ਦੇ ਵਿੱਚ ਰੱਖਦੇ ਸਨ।
6: ਬਿਲਕੁਲ, ਜਿੱਦਾਂ ਅਸੀਂ ਹੁਣ ਗੀਤ ਵੀ ਸੁਣਿਆ ਸੁਰਿੰਦਰ ਕੌਰ ਹੋਰਾਂ ਦਾ, ਇਹੀ ਗੱਲ ਹੈ, ਕਹਿੰਦੇ ਚਿੜੀਆਂ ਦਾ ਤੇ ਕੁੜੀਆਂ ਦਾ ਇਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ, ਤੇ ਪ੍ਰਦੇਸ਼ਣਾ ਹੁੰਦੀਆਂ ਨੇ, ਕਦੋਂ ਆਪਣਾ ਇੱਕ ਘਰ ਛੱਡ ਕੇ ਦੂਜੇ ਘਰ ਚਲੇ ਜਾਣਾ ਇਹਨਾਂ ਨੇ। ਸੋ ਇਹਨਾਂ ਦੇ ਨਾਲ ਹੀ ਸੰਬੰਧਿਤ ਸਾਡੇ ਬਹੁਤ ਸਾਰੇ ਜਿਹੜੇ ਲੋਕ ਗੀਤ ਨੇ ਉਹ ਵੀ ਬਣਾਏ ਗਏ ਨੇ। ਤੇ ਪਰ ਜੇਕਰ ਅਸੀਂ ਗੱਲ ਕਰੀਏ ਕਾਂ ਦੀ, ਅਸੀਂ ਕਹਿੰਦੇ ਸੀ ਵੀ ਸਾਰੇ ਪੰਛੀ ਜਿਹੜੇ ਤਕਰੀਬਨ ਅਲੋਪ ਹੁੰਦੇ ਜਾਂਦੇ ਨੇ, ਕਾਂ ਸਾਨੂੰ ਦਿਖਦੇ ਨੇ, ਪਰ ਅੱਜ ਕੱਲ ਤਾਂ ਇੰਨੀ ਜ਼ਿਆਦਾ ਅਸੀਂ ਦੇਖ ਰਹੇ ਹਾਂ ਵੀ ਕਾਂ ਵੀ ਸਾਨੂੰ ਨਹੀਂ ਦਿਖਦੇ, ਬਹੁਤ ਘੱਟ ਗਏ ਨੇ।
5: ਬਿਲਕੁਲ, ਜਿੱਥੇ ਅਸੀਂ ਚਿੜੀਆਂ ਅਤੇ ਕੁੜੀਆਂ ਦੀ ਗੱਲ ਕੀਤੀ ਤਾਂ ਅਮਰਿੰਦਰ ਗਿੱਲ ਦਾ ਇੱਕ ਗੀਤ ਵੀ ਸੀ, ਸ਼ਾਇਦ ਉਹ ਹਰਮਨਜੀਤ ਨੇ ਲਿਖਿਆ ਸੀ, ਜਿਸ ਦੇ ਵਿੱਚ ਜ਼ਿਕਰ ਆਉਂਦਾ ਕਿ ਆਬਾਂ ਦੇ ਦੇਸ਼ੋਂ ਕੂੰਜਾਂ ਤੁਰੇ ਆਈਆਂ ਦੂਰ ਮਾਂ, ਫਿਕਰਾਂ ਵਿੱਚ ਫਿੱਕੇ ਪੈ ਗਏ ਹੁਸਨਾਂ ਦੇ ਨੂਰ ਮਾਂ। ਤਾਂ ਉਹ ਸਾਡੀਆਂ ਧੀਆਂ ਜਿਹੜੀਆਂ ਨੇ ਬਗਾਨੇ ਦੇਸ਼ਾਂ ਦੇ ਵਿੱਚ ਜਦੋਂ ਸ਼ਿਫਟਾਂ ਕਰਦੀਆਂ ਨੇ ਤਾਂ ਉਹ ਉੱਥੋਂ ਦੀ ਜਿਹੜੀ ਤਰਾਸਦੀ ਹੈ ਅਤੇ ਉਸਨੂੰ ਉਸੇ ਤਰੀਕੇ ਦੇ ਨਾਲ ਹੀ ਵੇਖਿਆ ਜਾਂਦਾ, ਕਿਉਂਕਿ ਕੂੰਜ ਹੈ ਜਿਹੜਾ ਇੱਕ ਲੰਬੀ ਉਡਾਰੀ ਭਰਨ ਵਾਲਾ ਪ੍ਰਵਾਸ ਕਰਨ ਵਾਲਾ ਪੰਛੀ ਹੈ, ਅਤੇ ਇਸੇ ਤਰੀਕੇ ਦੇ ਨਾਲ ਹੰਸ ਹੋ ਗਿਆ, ਮਗੇ ਹੋ ਗਏ ਜਾਂ ਗਿਰਜਾਂ ਹੋ ਗਈਆਂ, ਇਹ ਸਾਰਾ ਕੁਝ ਹੈ ਜਿਹੜਾ ਕਿਤੇ ਨਾ ਕਿਤੇ ਇੱਕ ਫੂਡ ਚੇਨ ਦੇ ਨਾਲ ਜੁੜਿਆ ਹੋਇਆ ਸਾਈਕਲ ਹੈ, ਕਿਉਂਕਿ ਇਹ ਭੋਜਨ ਲੜੀ ਹੈ ਜਿਸ ਦੇ ਅਸੀਂ ਸਾਰੇ ਲੋਕ ਇੱਕ ਹਿੱਸਾ ਹਾਂ।
6: ਹਾਂ, ਅਤੇ ਆਪਾਂ ਗੱਲ ਕਰ ਰਹੇ ਸੀ ਵੀ ਸਾਡੀ ਜਿਹੜੀ ਇਨਸਾਨ ਦੀ ਫਿਤਰਤ ਹੈ ਵੀ ਜਿਹੜੀ ਚੀਜ਼ ਉਹਦੇ ਕੋਲ ਹੈ ਉਹਨੂੰ ਉਹਦੀ ਕਦਰ ਨਹੀਂ। ਸਾਡੇ ਵੇਲੇ

0: ਸਾਰੀਆਂ ਚੀਜ਼ਾਂ ਸੀ ਸਾਨੂੰ, ਫਿਰ ਅਸੀਂ ਸਾਡੋ ਇੱਥੋਂ ਵੀ ਪ੍ਰਵਾਸ ਹੋਣਾ ਸ਼ੁਰੂ ਹੋ ਗਿਆ। ਜਦੋਂ ਬਾਹਰਲੇ ਦੇਸ਼ਾਂ 'ਚ ਗਏ ਉੱਥੋਂ ਨਕਸ਼ੇ ਆਏ, ਉੱਥੋਂ ਦੀਆਂ ਰੀਸਾਂ ਆਈਆਂ, ਅਸੀਂ ਉੱਦਾਂ ਦੇ ਘਰ ਬਾਰ ਬਣਾਉਣੇ ਤਿਆਰ ਕਰ ਲਏ ਆਪਣੇ। ਅਤੇ ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਜਿਹੜੇ ਸਾਡੇ ਬੱਚੇ ਨੇ ਛੋਟੇ ਛੋਟੇ, ਉਹਨਾਂ ਨੂੰ ਫੇਰ ਮੁੜ ਕੇ ਉਹਨਾਂ ਉਹ ਚੀਜ਼ਾਂ ਚਾਹੀਦੀਆਂ ਨੇ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਦੇਖੀਆਂ ਨੇ,
1: ਬਿਲਕੁਲ,
0: ਕਿਉਂਕਿ ਉਹਨਾਂ ਨੂੰ ਇਸ ਵੇਲੇ ਉਹ ਚੀਜ਼ਾਂ ਨਹੀਂ ਦਿਖਦੀਆਂ। ਅਤੇ ਜਦੋਂ ਇੱਕ ਰਿਮੋਟ ਕੰਟਰੋਲ ਚੀਜ਼ ਆ ਜਿਹੜੀ ਤੁਸੀਂ ਉਹਨੂੰ ਆਪਣੇ ਹਿਸਾਬ ਨਾਲ ਚਲਾ ਰਹੇ ਹੋ, ਆਪਣੇ ਹਿਸਾਬ ਨਾਲ ਮੋੜ ਰਹੇ ਹੋ, ਉਹਦੇ 'ਚ ਉਹ ਚੀਜ਼ ਨਹੀਂ ਮਿਲਦੀ ਜਿਹੜੀ ਇੱਕ ਕੁਦਰਤੀ ਤੌਰ 'ਤੇ ਜਿਹੜਾ ਪੰਛੀ ਉੱਡਦਾ ਫਿਰਦਾ ਉਹ ਆਪਣੀ ਆਵਾਜ਼ ਦੇ ਨਾਲ ਚਹਿ ਚਹਾ ਰਹੀਆਂ ਨੇ ਚਿੜੀਆਂ, ਉਹ ਮਾਹੌਲ ਕਿਸ ਤਰ੍ਹਾਂ ਦਾ ਬਣਦਾ ਸਵੇਰ ਦਾ, ਅਤੇ ਆਪਣੀ ਮਰਜ਼ੀ ਨਾਲ ਉਡਾਰੀ ਭਰਦੀ ਹੈ ਅਤੇ ਆਪਣੀ ਮਰਜ਼ੀ ਦੇ ਨਾਲ ਹੀ ਨਹਾਉਂਦੀ ਹੈ, ਮਰਜ਼ੀ ਨਾਲ ਹੀ ਸਾਡੇ ਵਿਹੜੇ 'ਚ ਘੁੰਮਦੀ ਹੈ, ਤਾਂ ਉਹ ਚੀਜ਼ ਹੈ ਜਿਹੜੀ ਕੁਦਰਤੀ ਤੌਰ 'ਤੇ ਉਹਨੂੰ ਬੱਚੇ ਜ਼ਿਆਦਾ ਪਸੰਦ ਕਰਦੇ।
1: ਬਿਲਕੁਲ, ਅਤੇ ਇਹੀ ਕੁਦਰਤ ਹੈ, ਇਸੇ ਦੇ ਵਿੱਚ ਹੀ ਸਕੂਨ ਹੈ, ਇਸੇ ਦੇ ਵਿੱਚ ਹੀ ਸੰਤੁਸ਼ਟੀ ਹੈ। ਇੱਕ ਬਹੁਤ ਛੋਟੀ ਜਿਹੀ ਕਿਤਾਬ ਹੈ, ਉਸਦਾ ਨਾਮ ਹੈ ਫੂਡ ਬੈਂਕ। ਪੰਜਾਬ ਦੇ ਜਿਹੜੇ ਮੌਜੂਦਾ ਖੇਤੀਬਾੜੀ ਦੇ ਹਾਲਾਤ ਨੇ ਉਹਨਾਂ ਦੇ ਉੱਤੇ ਬਹੁਤ ਹੀ ਢੁਕਵੀਂ ਹੈ, ਅਤੇ ਮੈਨੂੰ ਲੱਗਦਾ ਕਿ ਹਰ ਕਿਸੇ ਨੂੰ ਪੜ੍ਹਨੀ ਵੀ ਚਾਹੀਦੀ ਹੈ। ਉਸ ਦੇ ਵਿੱਚ ਜ਼ਿਕਰ ਆਉਂਦਾ ਕਿ ਚੀਨ ਦੇ ਵਿੱਚ ਜਦੋਂ ਆਬਾਦੀ ਵਧੀ ਤਾਂ ਉੱਥੋਂ ਦੇ ਸ਼ਾਸਕਾਂ ਨੇ ਹੈ ਜਿਹੜਾ ਇਹ ਸੋਚਿਆ ਕਿ ਚਿੜੀਆਂ ਜਿਹੜੀਆਂ ਨੇ ਅਨਾਜ ਦਾ ਉਜਾੜਾ ਕਰਦੀਆਂ ਨੇ, ਤਾਂ ਅੱਜ ਕਿਉਂ ਉਹਨਾਂ ਚਿੜੀਆਂ ਨੂੰ ਮਾਰ ਦਿੱਤਾ ਜਾਵੇ। ਤਾਂ ਇੱਕ ਵੱਡੀ ਮੁਹਿੰਮ ਚੱਲੀ, ਚਿੜੀਆਂ ਨੂੰ ਮਾਰਿਆ ਗਿਆ, ਫੜਿਆ ਗਿਆ, ਉਸ ਦੇ ਵਿੱਚ ਹੋਇਆ ਕੀ, ਉਸ ਤੋਂ ਬਾਅਦ ਦੇ ਵਿੱਚ ਜਦੋਂ ਫਸਲਾਂ ਪੈਦਾ ਹੋਈਆਂ, ਫਸਲਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਕੀੜੇ ਮਕੌੜੇ ਨੇ ਉਹਨਾਂ ਨੇ ਫਸਲਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਅਸੀਂ ਭੋਜਨ ਲੜੀ ਦੀ ਗੱਲ ਕਰ ਰਹੇ ਸੀ ਕਿ ਇਹ ਸਾਰਾ ਕੁਝ ਹੈ ਜਿਹੜਾ ਆਪਸ ਦੇ ਵਿੱਚ ਜੁੜਿਆ ਹੋਇਆ, ਤਾਂ ਇੱਕ ਚੀਜ਼ ਦੂਜੀ ਚੀਜ਼ ਦੀ ਖੁਰਾਕ ਬਣਦੀ ਹੈ।
0: ਬਿਲਕੁਲ,
1: ਹੁਣ ਭੋਜਨ ਨੂੰ ਕੀੜੇ ਖਰਾਬ ਕਰਦੇ ਨੇ, ਕੀੜਿਆਂ ਨੂੰ ਚਿੜੀਆਂ ਖਾਂਦੀਆਂ ਨੇ, ਤਾਂ ਉਹ ਇਸ ਤਰੀਕੇ ਦੇ ਨਾਲ ਮਦਦ ਕਰਦੀਆਂ ਨੇ, ਇਸੇ ਕਰਕੇ ਉਹਨਾਂ ਨੂੰ ਮਿੱਤਰ ਪੰਛੀ ਵੀ ਕਿਹਾ ਗਿਆ।
0: ਬਿਲਕੁਲ,
1: ਤਾਂ ਉੱਥੇ ਜਦੋਂ ਕੀੜਿਆਂ ਨੇ ਬਹੁਤ ਜ਼ਿਆਦਾ ਫਸਲ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਤਾਂ ਚਿੜੀਆਂ ਦੀ ਗਿਣਤੀ ਘੱਟ ਚੁੱਕੀ ਸੀ, ਉਹ ਉਨੇ ਕੀੜਿਆਂ ਨੂੰ ਖਾ ਨਹੀਂ ਸਕੀਆਂ, ਤਾਂ ਅਕਾਲ ਵਰਗੀ ਸਥਿਤੀ ਹੈ ਜਿਹੜੀ ਫਿਰ ਪੈਦਾ ਹੋ ਗਈ। ਤਾਂ ਫਿਰ ਚੀਨ ਨੂੰ ਆਪਣੀ ਗਲਤੀ ਹੈ ਜਿਹੜੀ ਉਹ ਮਹਿਸੂਸ ਹੋਈ, ਤਾਂ ਦੂਜੇ ਦੇਸ਼ ਦੇ ਵਿੱਚੋਂ ਫਿਰ ਉਹਨਾਂ ਨੇ ਚਿੜੀਆਂ ਮੰਗਵਾ ਕੇ ਉੱਥੇ ਛੱਡੀਆਂ, ਤੇ ਉਹਨਾਂ ਨੇ ਆਪਣੀ ਭੁੱਲ ਨੂੰ ਹੈ ਜਿਹੜਾ ਸੁਧਾਰਿਆ।
0: ਬਿਲਕੁਲ,
1: ਹੁਣ ਇਹ ਜਿਹੜੀ ਵਾਕਿਆ ਹੈ ਇਹ ਇਸ ਨੂੰ ਅਸੀਂ ਪੰਜਾਬ ਦੇ ਸੰਦਰਭ ਦੇ ਵਿੱਚ ਜਾਂ ਉਹਨਾਂ ਦੇਸ਼ਾਂ ਦੇ ਸੰਦਰਭ ਦੇ ਵਿੱਚ ਵੇਖੀਏ ਜਿੱਥੇ ਖੇਤੀ ਹੁੰਦੀ ਹੈ, ਤੇ ਹਰੀ ਕ੍ਰਾਂਤੀ ਵਰਗਾ ਮਾਡਲ ਹੈ ਜਿਨ੍ਹਾਂ ਦੇ ਵਿੱਚ ਲਿਆਂਦਾ ਗਿਆ।
0: ਬਿਲਕੁਲ,
1: ਕਿ ਬਹੁਤ ਸਾਰੀਆਂ ਕੀੜੇ ਮਾਰ ਦਵਾਈਆਂ ਨੇ ਜਿਹੜੀਆਂ ਬਹੁਤ ਵੱਡੇ ਵੱਡੇ ਬਾਜ਼ਾਰ ਕੰਪਨੀਆਂ ਵੱਲੋਂ ਕਾਰਪੋਰੇਟ ਦੇ ਵੱਲੋਂ ਹੈ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ, ਪਰ ਉਸ ਦੇ ਨਾਲ ਹੋਇਆ ਕਿ ਉਹ ਕੀੜੇ ਤਾਂ ਮਰ ਗਏ, ਪਰ ਉਹ ਕੀੜੇ ਜਿਹੜੇ ਕਿਸੇ ਦਾ ਭੋਜਨ ਬਣਨੇ ਸੀ ਉਹ ਪ੍ਰਜਾਤੀਆਂ ਵੀ ਮਰਨ ਕੰਢੇ ਤੇ ਆ ਗਈਆਂ ਜਾਂ ਮਰ ਗਈਆਂ।
0: ਬਿਲਕੁਲ, ਕਿਉਂਕਿ ਭੁੱਖ ਮਰੀ ਹੋ ਗਈ ਉਹਨਾਂ ਲਈ
1: ਜੀ,
0: ਉਹਨਾਂ ਨੂੰ ਖਾਣ ਨੂੰ ਨਹੀਂ। ਅਸੀਂ ਦੇਖਦੇ ਹਾਂ ਜਦੋਂ ਅਸੀਂ ਖੇਤ ਵਾਹੁੰਦੇ ਹਾਂ ਤਾਂ ਉਹਦੇ ਪਿੱਛੇ ਪਿੱਛੇ ਬਹੁਤ ਸਾਰੇ ਪੰਛੀ ਨੇ ਜਿਹੜੇ ਉਹ ਉੱਡਦੇ ਨੇ, ਕਿਉਂ ਉਹਨਾਂ ਦੇ ਲਈ ਉਹਨਾਂ ਨੂੰ ਇਹ ਹੈ ਜਦੋਂ ਖੇਤ ਵਾਹਿਆ ਜਾਂਦਾ ਤਾਂ ਨੀਚੇ ਤੋਂ ਜਿਹੜੇ ਮਿੱਟੀ ਉੱਪਰ ਆਉਂਦੀ ਹੈ ਹੇਠਾਂ ਵਾਲੀ, ਤਾਂ ਉਹਦੇ ਨਾਲ ਉਹਨਾਂ ਦੇ ਖਾਣ ਲਈ ਕੁਛ ਕੀੜੇ ਮਕੌੜੇ ਵੀ ਉੱਪਰ ਆਉਂਦੇ ਨੇ। ਜਿੱਦਾਂ ਅਸੀਂ ਦੇਖਦੇ ਹਾਂ ਬੰਗਲੇ ਨੇ ਜਿਹੜੇ ਉਹ ਅੱਗੇ ਪਿੱਛੇ ਫਿਰਦੇ ਹੁੰਦੇ ਨੇ ਟਰੈਕਟਰਾਂ ਦੇ, ਤੇ ਜਦੋਂ ਅਸੀਂ ਪਾਣੀ ਦਿੰਦੇ ਹਾਂ
1: ਬਿਲਕੁਲ
0: ਉਦੋਂ ਵੀ ਸਵੇਰੇ ਸਵੇਰੇ ਦੇਖਣ ਵਾਲਾ ਹੁੰਦਾ ਕਿੰਨਾ ਵਧੀਆ ਕਿ ਉਹ ਪੰਛੀ ਉੱਥੇ ਬੈਠੇ ਹੁੰਦੇ ਨੇ ਆਲੇ ਦੁਆਲੇ ਡੌਲਾਂ ਤੇ ਉਹਨਾਂ ਨੂੰ ਖਾਣ ਦੇ ਲਈ ਜਿਹੜਿਆਂ ਨੇ ਪਾਣੀ ਕਰਕੇ ਬਾਹਰ ਆਉਣਾ ਕੀੜਿਆਂ ਨੇ। ਸੋ ਇਹ ਕੁਦਰਤੀ ਤੌਰ ਤੇ ਉਹ ਜਿਉਂਦੀਆਂ ਚੀਜ਼ਾਂ ਨੇ, ਤੇ ਅਸੀਂ ਅੱਜ ਕੱਲ ਜਿਹੜਾ ਨਿਰਜੀਵ ਚੀਜ਼ਾਂ ਨੇ ਜਿਹੜੀਆਂ ਉਹਨਾਂ ਵੱਲ ਵੱਧ ਰਹੇ ਹਾਂ।
1: ਬਿਲਕੁਲ, ਤਾਂ ਇਸੇ ਤਰੀਕੇ ਦੇ ਜਿਹੜੇ ਟਿਕਾਊ ਸਸਟੇਨੇਬਲ ਡਿਵੈਲਪਮੈਂਟ ਦੇ ਮਾਡਲ ਨੇ ਉਹਨਾਂ ਦੇ ਉੱਤੇ ਕੰਮ ਕਰਨਾ ਚਾਹੀਦਾ, ਜਿਨ੍ਹਾਂ ਦੇ ਵਿੱਚ ਫੂਡ ਚੇਨ ਹੈ ਜਿਹੜੀ ਉਹ ਬਰਕਰਾਰ ਰੱਖੀ ਜਾ ਸਕੇ। ਇੱਕ ਚੀਜ਼ ਦੂਜੇ ਦਾ ਭੋਜਨ ਬਣਦੀ ਹੈ ਤੇ ਉਸ ਭੋਜਨ ਲੜੀ ਨੂੰ ਅਸੀਂ ਨਾ ਤੋੜੀਏ, ਕਿਉਂਕਿ ਕੁਦਰਤ ਨੇ ਇਹ ਰੂਲ ਇਸੇ ਕਰਕੇ ਹੀ ਬਣਾਇਆ ਹੋਇਆ ਕਿ ਇਸ ਦੇ ਨਾਲ ਇਹ ਸਾਈਕਲ ਹੈ ਜਿਹੜਾ ਚੱਲਦਾ ਰਹੇ। ਗਿਰਜਾਂ ਦਾ, ਚੀਲਾਂ ਦਾ, ਇੱਲਾਂ ਦਾ ਖਤਮ ਹੋਣ ਦੇ ਨਾਲ ਵੇਖੋ ਕਿੱਡਾ ਵੱਡਾ ਉਜਾੜਾ ਹੋਇਆ, ਕਿਉਂਕਿ ਜਦੋਂ ਕਿਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੋਈ ਜਾਨਵਰ, ਕੋਈ ਅਵਾਰਾ, ਕੋਈ ਡੇਰੀ ਦਾ ਪਸ਼ੂ ਹੈ ਜਿਹੜਾ
0: ਗਾਂ ਮੱਝ ਕੋਈ ਵੀ,
1: ਬਿਲਕੁਲ ਉਹ ਮਰਦਾ ਤਾਂ ਉਹ ਹੱਡਾ ਰੋੜੀ ਦੇ ਵਿੱਚ ਉਸਨੂੰ ਸੁੱਟੇ ਆਉਂਦੇ, ਉੱਥੇ ਜਿਹੜੀਆਂ ਇੱਲਾਂ ਜਾਂ ਗਿਰਜਾਂ ਸੀਗੀਆਂ ਉਹ ਉਸਨੂੰ ਡੀਕੰਪੋਜ਼ ਕਰ ਦਿੰਦੀਆਂ ਖਾ ਕੇ, ਉਹ ਸਾਰੇ ਦਾ ਪੂਰੇ ਦਾ ਪੂਰਾ ਜਿਹੜਾ ਖਾਦ ਬਣ ਜਾਂਦਾ।
0: ਉਹਦੀ ਕੋਈ ਸੜਨ ਦੀ ਸਮੈਲ ਨਹੀਂ ਸੀ ਆਉਂਦੀ
1: ਜੀ,
0: ਉਹ ਆਲੇ ਦੁਆਲੇ ਰਹਿਣ ਵਾਲਿਆਂ ਨੂੰ ਉਹਦੀ ਕੋਈ ਦਿੱਕਤ ਨਹੀਂ ਸੀ।
1: ਤਾਂ ਉਹ ਜਿੱਥੇ ਵਾਤਾਵਰਨ ਨੂੰ ਸਾਡੇ ਨੂੰ ਸਾਫ਼ ਸੁਥਰਾ ਰੱਖਦਾ, ਗੰਦਗੀ ਨਹੀਂ ਫੈਲਦੀ, ਬਿਮਾਰੀਆਂ ਨਹੀਂ ਫੈਲਦੀਆਂ, ਤਾਂ ਉੱਥੇ ਹੀ ਉਸ ਪਸ਼ੂ ਦਾ ਜਿਹੜਾ ਖਾਧਾ ਹੋਇਆ ਮਲਬਾ ਉਹ ਇੱਕ ਖਾਦ ਦੇ ਰੂਪ ਦੇ ਵਿੱਚ ਦੁਬਾਰਾ ਤੋਂ ਮਿੱਟੀ ਦੇ ਵਿੱਚ ਚਲਿਆ ਜਾਂਦਾ ਤੇ ਉਹ ਪੌਸ਼ਿਕ ਤੱਤ ਨੇ ਜਿਹੜੇ ਉਹ ਬਰਕਰਾਰ ਰਹਿੰਦੇ ਨੇ। ਫਿਰ ਸਾਨੂੰ ਜਿਹੜੀਆਂ ਬਾਜ਼ਾਰ ਦੇ ਵਿੱਚੋਂ ਲਿਆਂਦੀਆਂ ਖਾਦਾਂ ਜਿਹੜੀਆਂ ਨੇ ਇਹਨਾਂ ਤੇ ਇੰਨਾ ਨਿਰਭਰ ਨਾ ਹੋਣਾ ਪੈਂਦਾ ਜੇਕਰ ਅਸੀਂ ਕੁਦਰਤ ਦੇ ਸਾਈਕਲ ਨੂੰ ਸਮਝ ਜਾਂਦੇ ਤਾਂ।
0: ਬਿਲਕੁਲ ਜੀ, ਤੇ ਜਦੋਂ ਇਹਨਾਂ ਚੀਜ਼ਾਂ ਦਾ ਇੰਨਾ

0: ਦਾ ਚੱਲਣ ਨਹੀਂ ਸੀ ਤਾਂ ਸਾਡੇ ਖੇਤਾਂ ਦੇ ਵਿੱਚ ਵੀ ਰੂੜੀ ਖਾਦ ਹੈ ਜਿਹੜੀ ਉਹਦਾ ਜ਼ਿਆਦਾ ਜਿਹੜਾ ਵਰਤੋਂ ਕੀਤੀ ਜਾਂਦੀ ਸੀ, ਕਿਉਂਕਿ ਉਹਦੀ ਵਰਤੋਂ ਵੀ ਤਾਂ ਕੀਤੀ ਜਾਂਦੀ ਸੀ ਕਿਉਂਕਿ ਜਿਹੜਾ ਪਸ਼ੂਆਂ ਦਾ ਮਲਮੂਤਰ ਹੈ, ਗੋਹਾ ਹੈ, ਉਹ ਸਾਰਾ ਕੁਛ ਇੱਕੋ ਢੇਰ 'ਤੇ ਇਕੱਠਾ ਹੁੰਦਾ ਰਹਿੰਦਾ ਅਤੇ ਉਹਦੇ 'ਚ ਬਹੁਤ ਸਾਰੇ ਕੀੜੇ ਨੇ ਜਿਹੜੇ ਜਾਂ ਫਿਰ ਗੰਡੋਏ ਨੇ ਉਹ ਪੈਦਾ ਹੁੰਦੇ ਸੀ ਤੇ ਉਹ ਜ਼ਮੀਨ ਨੂੰ ਪੋਲੀ ਕਰਦੇ ਰਹਿੰਦੇ ਸੀ। ਉਹ ਖਾਦ ਸੀ ਟੋਟਲੀ ਉਹਦੇ ਵਿੱਚ, ਜਿਵੇਂ ਇੱਕ ਅਸੀਂ ਤਸਲਾ ਪਾਉਣਾ ਤਾਂ ਉਹਦੇ ਵਿੱਚ ਸਮਝੋ ਤੁਸੀਂ ਕਿੰਨੇ ਕਰੋੜਾਂ ਹੀ ਉੱਦਾਂ ਦੇ ਜੀਵ ਨੇ ਜਿਨ੍ਹਾਂ ਨੇ ਜ਼ਮੀਨ ਨੂੰ ਜਾ ਕੇ ਪੋਲੀ ਕਰਨਾ।
1: ਕੁਦਰਤ ਬਹੁਤ ਵੱਡੀ ਹੈ ਤੇ ਇਸ ਨੂੰ ਸਮਝਣਾ ਹੈ ਜਿਹੜਾ ਉਹ ਵੀ ਉਨਾ ਹੀ ਵੱਡਾ ਸੰਕਲਪ ਹੈ। ਇੰਨੇ ਰੁੱਖ ਮੈਨੂੰ ਲੱਗਦਾ ਹੈ ਕਿ ਮਨੁੱਖਾਂ ਨੇ ਨਹੀਂ ਲਾਏ ਹੋਣਗੇ ਜਿੰਨੇ ਹੋ ਸਕਦਾ ਪੰਛੀਆਂ ਨੇ ਲਾਏ ਹੋਣ, ਕਿਉਂਕਿ ਜਦੋਂ ਕਿਸੇ ਫਲ ਨੂੰ ਖਾਂਦੇ ਨੇ ਤਾਂ ਉਹ ਫਲ ਦਾ ਜਿਹੜਾ ਬੀਜ ਹੈ ਜਿਹੜਾ ਉਹ ਜਿੱਥੇ ਵੀ ਜਾਂਦਾ ਹੈ ਤਾਂ ਉਹ ਵਧੇਰੇ ਵੱਧਦਾ ਫੁੱਲਦਾ, ਕਿਉਂਕਿ ਉਸ ਦੇ ਨਾਲ ਹੀ ਉਸ ਨੂੰ ਖਾਦ ਖੁਰਾਕ ਹੈ ਜਿਹੜੀ ਉਹ ਵੀ ਮਿਲ ਜਾਂਦੀ।
0: ਹਾਂ, ਇੱਥੇ ਤੁਹਾਡੇ ਗੱਲ ਕਹਿਣ ਤੋਂ ਮੇਰੇ ਇੱਕ ਹੋਰ ਗੱਲ ਬਚਪਨ ਦੀ ਯਾਦ ਆ ਗਈ। ਬਰਸਾਤਾਂ ਪੈਂਦੀਆਂ ਸੀ ਤਾਂ ਜਿਹੜੇ ਪੰਛੀ ਨੇ ਨਿੰਮ ਦੀਆਂ ਨਵੋਲੀਆਂ ਖਾਣੀਆਂ, ਉਹਨਾਂ ਨੇ ਕੋਈ ਵੀ ਚੀਜ਼ਾਂ ਖਾਣੀਆਂ, ਫਿਰ ਉਹ ਬਿੱਠਾਂ ਦੇ ਰੂਪ ਚ ਕੱਢਣੀਆਂ ਤੇ ਅਸੀਂ ਦੇਖਦੇ ਸੀ ਕੰਧਾਂ ਤੇ ਵੀ ਨਿੰਮਾਂ ਉੱਗ ਜਾਂਦੀਆਂ ਸੀ।
1: ਬਿਲਕੁਲ,
0: ਤੇ ਉਹ ਸਾਨੂੰ ਅੱਜ ਕੱਲ ਦੇਖਣ ਨੂੰ ਨਹੀਂ ਮਿਲਦੀਆਂ।
1: ਤਾਂ ਇਹ ਬਹੁਤ ਵੱਡਾ ਖੈਰ ਗੱਲਬਾਤ ਦਾ ਵਿਸ਼ਾ
0: ਜੀ,
1: ਇਸ ਨੂੰ ਕਾਫੀ ਲੰਬਾ ਵੀ ਲਿਜਾਇਆ ਜਾ ਸਕਦਾ। ਖੈਰ ਫਿਰ ਗੱਲਾਂ ਹੋਣਗੀਆਂ ਇੱਕ ਗੀਤ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ। ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ।
2: ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚ

ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹਾਂ। ਮੈਂ ਰਾਜਵਿੰਦਰ ਕੌਰ, ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਅੱਜ ਦਿਨ ਸ਼ਨੀਵਾਰ ਆ, ਅਤੇ ਅੱਜ ਦੇ ਦਿਨ ਅਸੀਂ ਸਾਡੀਆਂ ਭੈਣਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਚਿੱਠੀਆਂ ਰਾਹੀਂ ਹਿੰਦੀ ਫਿਲਮੀ ਗੀਤਾਂ ਦੀ। ਸੋ ਬਹੁਤ ਸਾਰੀਆਂ ਚਿੱਠੀਆਂ ਨੇ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਨੇ, ਅਤੇ ਭੈਣਾਂ ਨਾਲ ਇੱਕ ਸ਼ਿਕਾਇਤ ਸਾਡੀ ਜ਼ਰੂਰ ਰਹਿੰਦੀ ਹੁੰਦੀ ਹੈ ਕਿ ਭੈਣਾਂ ਚਿੱਠੀਆਂ ਸਾਨੂੰ ਨਾਰੀ ਲੋਕ ਪ੍ਰੋਗਰਾਮ 'ਚ ਥੋੜ੍ਹੀਆਂ ਜਿਹੀਆਂ ਘੱਟ ਪਾਉਂਦੀਆਂ ਨੇ, ਜ਼ਿਆਦਾ ਪਾਉਣੀਆਂ ਚਾਹੀਦੀਆਂ ਨੇ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਸਭ ਤੋਂ ਪਹਿਲਾਂ ਇੱਕ ਸੁਰਖੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਸ ਤੋਂ ਬਾਅਦ ਤੁਹਾਡੀਆਂ ਚਿੱਠੀਆਂ ਪੜ੍ਹਾਂਗੇ ਅਤੇ ਨਾਲ ਨਾਲ ਤੁਹਾਡੀ ਜਿਹੜੀ ਫਰਮਾਇਸ਼ ਹੈ ਉਹ ਵੀ ਪੂਰੀ ਕਰਾਂਗੇ। ਸੁਰਖੀ ਅੱਜ ਦੀ ਇਹ ਹੈ ਕਿ ਅਸੀਂ ਬਹੁਤ ਸਾਰੇ ਲੋਕ, ਬਹੁਤ ਵਧੀਆ ਵਿਸ਼ਵਾਸ ਬਣਿਆ ਹੁੰਦਾ ਹੈ ਕਿ ਦਿੱਲੀ ਦਾ ਜੀ ਜਿਹੜਾ ਏਮਜ਼ ਹੋਸਪਿਟਲ ਹੈ ਬਹੁਤ ਵਧੀਆ, ਪਰ ਜੇ ਅਸੀਂ ਸੋਚੀਏ ਤਾਂ ਉਹ ਬਣਾਇਆ ਕਿਹਨਾਂ ਨੇ ਹੈ, ਉਹਨਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕਰ ਲਈਏ। ਏਮਜ਼ ਯਾਨੀ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ, ਇਹਦੀ ਸੰਸਥਾ ਜਿਹੜੀ ਸਥਾਪਨਾ ਹੈ ਉਹ ਸਭ ਤੋਂ ਵੱਡਾ ਯੋਗਦਾਨ ਸੀ ਇਹਦੇ ਵਿੱਚ ਰਾਜਕੁਮਾਰੀ ਅੰਮ੍ਰਿਤ ਕੌਰ ਦਾ। ਅਤੇ ਇਹ ਕੌਣ ਸਨ, ਇਹਨਾਂ ਦਾ ਪਿਛੋਕੜ ਕੀ ਹੈ, ਇਹ ਕਪੂਰਥਲਾ ਦੇ ਸ਼ਾਹੀ ਪਰਿਵਾਰ ਦੇ ਨਾਲ ਸੰਬੰਧਿਤ ਸਨ ਅਤੇ ਭਾਰਤ ਦੇ ਵਿੱਚ ਜਿਹੜੀ ਪਹਿਲੀ ਸਿਹਤ ਮੰਤਰੀ ਬਣੇ ਉਹ ਵੀ ਆਜ਼ਾਦ ਭਾਰਤ ਦੀ ਪਹਿਲੀ ਸਿਹਤ ਮੰਤਰੀ ਅੰਮ੍ਰਿਤ ਕੌਰ, ਰਾਜਕੁਮਾਰੀ ਅੰਮ੍ਰਿਤ ਕੌਰ ਹੀ ਸਨ। ਸੋ ਬਹੁਤ ਵੱਡੀ ਦੇਣ ਹੈ, ਉਹਨਾਂ ਨੇ 1956 ਦੇ ਵਿੱਚ ਏਮਜ਼ ਦੀ ਨੀਂਹ ਰੱਖੀ ਅਤੇ ਇਹਨੂੰ ਇੱਕ ਵਿਸ਼ਵ ਪੱਧਰੀ ਸੰਸਥਾ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਉਹ ਨਿਭਾਈ ਅਤੇ ਇਹਦੇ ਲਈ ਬਹੁਤ ਸਾਰੀ ਜਿਹੜੀ ਫੰਡਿੰਗ ਹੈ ਉਹ ਵੀ ਜੁਟਾਈ ਇੱਧਰੋਂ ਉੱਧਰੋਂ ਵੀ। ਅਤੇ ਸਭ ਤੋਂ ਪਹਿਲਾਂ ਜੋ ਕੰਮ ਕਰਦਾ ਹੈ, ਸਭ ਤੋਂ ਵੱਡਾ ਯੋਗਦਾਨ ਹੈ ਉਹਨਾਂ ਦਾ ਹੁੰਦਾ। ਸੋ ਅੱਜ ਅਸੀਂ ਜਿਹੜੀ ਇਹ ਸੁਰਖੀ ਸਾਂਝੀ ਕੀਤੀ ਹੈ, ਇਹ ਕਾਫੀ ਦਿਨਾਂ ਤੋਂ ਜਿਹੜੀ ਦਿਮਾਗ ਦੇ ਵਿੱਚ ਆ ਰਹੀ ਸੀ ਕਿ ਸਾਡੀਆਂ ਭੈਣਾਂ ਦੇ ਨਾਲ ਸਾਂਝੀ ਕਰੀਏ ਕਿ ਤੁਸੀਂ ਵੀ, ਕੋਈ ਵੀ ਇਨਸਾਨ ਹੈ ਜੇ ਹਿੰਮਤ ਕਰਦਾ ਹੈ, ਮਦਦ ਕਰਦਾ ਹੈ, ਉਹ ਮਦਦ ਕਰਨ ਲਾਇਕ ਹੈ, ਤਾਂ ਇਸ ਤਰ੍ਹਾਂ ਦਾ ਕੰਮ ਕਰੀਏ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਜਿਹੜਾ ਫਾਇਦਾ ਹੋਏ। ਅਤੇ ਅਸੀਂ ਅੱਜ ਤੱਕ ਉਹਨਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਜਿਨ੍ਹਾਂ ਦੇ ਮਰੀਜ਼ ਨੇ ਜਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਨੇ ਉੱਥੇ ਜਾ ਕੇ ਠੀਕ ਹੁੰਦੇ ਨੇ, ਤਾਂ ਕਿੰਨੀਆਂ ਅਸੀਸਾਂ ਨੇ ਜਿਹੜੀਆਂ, ਅਸੀਸਾਂ ਦਾ ਉਹ ਘਰ ਹੈ ਜਿਹੜਾ ਉਹਨਾਂ ਨੇ ਬਣਾਇਆ। ਸੋ ਭੈਣਾਂ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਸੁਰਖੀ ਸਾਂਝੀ ਕਰਨ ਦਾ ਸਾਡਾ ਮਕਸਦ ਇਹੀ ਹੁੰਦਾ, ਸਾਡੀਆਂ ਭੈਣਾਂ ਜਿਹੜੀਆਂ ਪ੍ਰੋਗਰਾਮ ਸੁਣਦੀਆਂ ਨੇ ਉਹਨਾਂ ਦੇ ਲਈ ਕੋਈ ਨਾ ਕੋਈ ਪ੍ਰੇਰਣਾ ਸਰੋਤ ਹੈ ਜਿਹੜਾ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਸਾਡੀਆਂ ਭੈਣਾਂ, ਕਿ ਉਹਨਾਂ ਨੇ ਕੀ ਕੰਮ ਕੀਤੇ ਨੇ, ਕਿੰਨੇ ਵੱਡੇ ਵੱਡੇ ਕਾਰਜ ਨੇ ਜਿਹੜੇ ਉਹ ਕਰ ਸਕਦੀਆਂ ਨੇ। ਸੋ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਚਿੱਠੀਆਂ ਨੇ ਉਹ ਸ਼ਾਮਿਲ ਕਰਾਂਗੇ।

0: ਨੋਰਾਣੀ
1: ਜੀ ਮੰਮੀ ਜੀ
0: ਇਸ ਘਰ ਵਿੱਚ ਕੁਝ ਨਿਯਮ ਹਨ
1: ਜਿਵੇਂ
0: ਜਿਵੇਂ ਕਿ ਇੱਥੇ ਕੈਸ਼ ਦੀ ਪਰੰਪਰਾ ਨਹੀਂ ਹੈ
1: ਤਾਂ ਲੈਣ ਦੇਣ
0: ਉਹ ਅਸੀਂ ਡਿਜੀਟਲ ਭੁਗਤਾਨ ਕਰਦੇ ਹਾਂ
1: ਓ
0: ਜਿਵੇਂ UPI ਤੋਂ
1: ਅੱਛਾ
0: ਹਾਂ ਤੇ ਸੁਣ ਇੱਕ ਹੋਰ ਨਿਯਮ ਹੈ
1: ਉਹ ਕੀ ਹੈ ਮੰਮੀ ਜੀ
0: ਤੇਰੀ ਮੂੰਹ ਦਿਖਾਈ ਵੀ UPI ਰਾਹੀਂ ਮਿਲੂਗੀ
1: ਤੁਸੀਂ ਵੀ ਨਾ ਮੰਮੀ ਜੀ
2: ਭਾਰਤ ਕਰਦਾ ਹੈ ਡਿਜੀਟਲ ਭੁਗਤਾਨ
0: ਹਰ ਲੈਣ ਦੇਣ ਹੁਣ ਹੈ ਆਸਾਨ
3: ਸਭ ਦੇ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
4: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
3: ਹੁਣ ਤੱਕ ਇਸ ਯੋਜਨਾ ਨਾਲ 5,20,00,000 ਤੋਂ ਜ਼ਿਆਦਾ ਲਾਭਾਰਥੀ ਜੁੜ ਚੁੱਕੇ ਨੇ ਜੇਕਰ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਹਿਤ ਯੋਜਨਾ ਦੇ 3 ਗਰੰਟਿਡ ਫਾਇਦਿਆਂ ਦੀ ਜਾਣਕਾਰੀ ਵਾਸਤੇ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
5: ਇਸ ਵੇਲੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਾਰੀ ਲੋਕ ਨਾਰੀ ਲੋਕ ਪ੍ਰੋਗਰਾਮ 'ਚ ਸਾਡੀਆਂ ਭੈਣਾਂ ਦੀਆਂ ਚਿੱਠੀਆਂ ਨੇ ਜਿਹੜੀਆਂ ਉਹ ਸ਼ਾਮਿਲ ਕਰਦੇ ਹਾਂ ਇਹ ਚਿੱਠੀ ਆਈ ਹੈ ਜੀ ਸਾਡੇ ਕੋਲ ਮੁੱਲਾਂਪੁਰ ਦਾਖਾ ਮੰਡੀ ਤੋਂ ਅਰੁਣਾ ਜੈਨ ਹੋਰਾਂ ਦੀ ਇਹਨਾਂ ਦੇ ਨਾਲ ਨੇ ਸੀਆ ਸਾਰਿਕਾ

ਸੁਰਭੀ ਜੈਨ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਮਹਿਰਾਜਾ ਹਾਂ ਅਤੇ ਗਿੱਦੜਬਾਹਾ ਤੋਂ ਪਾਇਲ ਅਤੇ ਇਹਨਾਂ ਦੇ ਨਾਲ ਹੈ ਜੀ ਬੇਬੀ ਹਿਨਾਸ਼ਾ ਅਤੇ ਕੈਰਵੀ। ਅਲੀਕਾ ਡੱਬਵਾਲੀ ਤੋਂ ਸਾਨੂੰ ਲਿਖ ਰਹੇ ਨੇ ਜੀ ਸੁਨੀਤਾ ਜੀ, ਇਹ ਚਿੱਠੀ ਉਹਨਾਂ ਨੇ ਲਿਖੀ ਹੈ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪਰਵੀਨ ਕਾਟਪਾਲ, ਹਨੀ ਕਾਟਪਾਲ ਅਤੇ ਦੀਕਸ਼ਾ ਕਾਟਪਾਲ ਇਹਨਾਂ ਦੇ ਨਾਲ ਹੈ ਜੰਨਤ ਕਾਟਪਾਲ। ਲਓ ਫਿਰ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਗੀਤ।

0: जोकर। आकाशवाणी 90 सालां तो जनता दी आवाज, देश दी सेवा ले।
1: ਇਸ ਵੇਲੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਾਰੀ ਲੋਕ, ਅਤੇ ਨਾਰੀ ਲੋਕ ਪ੍ਰੋਗਰਾਮ 'ਚ ਅਸੀਂ ਆਪਣੀਆਂ ਭੈਣਾਂ ਦੀਆਂ ਚਿੱਠੀਆਂ ਪੜ੍ਹ ਰਹੇ ਹਾਂ ਅਤੇ ਉਹਨਾਂ ਦੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣਵਾ ਰਹੇ ਹਾਂ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ, ਦੌਲਤ ਬਾਗ ਮੁਰਾਦਾਬਾਦ ਤੋਂ। ਇਹ ਚਿੱਠੀ ਸਾਨੂੰ ਲਿਖ ਰਹੀ ਹੈ ਭੈਣ ਨਈਮਾ ਬੇਗਮ, ਅਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਸਾਨੂੰ ਲਿਖਣ ਵਾਲੀਆਂ ਭੈਣਾਂ ਨੇ ਨੀਲਮ ਬੱਤਾ, ਪਲਕ ਬੱਤਾ, ਗੀਤੂ, ਨਿਹਾਰਿਕਾ ਅਤੇ ਸਾਰਾ ਬੱਤਾ ਪਰਿਵਾਰ ਹੈ ਜੀ ਇਹਨਾਂ ਦਾ, ਚੱਕਲਾ ਬਾਜ਼ਾਰ ਸਮਾਣਾ ਤੋਂ ਸੰਗੀਤਾ ਜਿੰਦਲ ਅਤੇ ਹਸਮੁੱਖ ਜਿੰਦਲ, ਬਨਵਾੜੀ ਤੋਂ, ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਇਹ ਚਿੱਠੀ ਸਾਨੂੰ ਲਿਖੀ ਹੈ ਜੀ ਜਸ਼ਨ ਨੇ। ਆਓ ਫਿਰ ਸੁਣਦੇ ਹਾਂ ਇਹਨਾਂ ਸਾਰੀਆਂ ਭੈਣਾਂ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਇਹ ਅਗਲਾ ਗੀਤ, ਜਿਹੜਾ ਕਿ ਅਸੀਂ ਲਿਆ ਫਿਲਮ ਬੋਡੀਗਾਰਡ ਵਿੱਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਰਾਹਤ ਫਤਿਹ ਅਲੀ ਖਾਂ ਅਤੇ ਸ਼੍ਰੇਆ ਘੋਸ਼ਾਲ ਨੇ।

ਹਾਂਜੀ, ਅਗਲੀ ਚਿੱਠੀ ਸਾਡੇ ਕੋਲ ਆਈ ਹੈ ਭੈਣੋ ਮੁਕਤਸਰ ਤੋਂ। ਇਹ ਲਿਖਣ ਵਾਲੀਆਂ ਸਾਡੀਆਂ ਭੈਣਾਂ ਨੇ ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ। ਅਤੇ ਸਾਡੇ ਕੋਲ ਅਗਲਾ ਖੱਤ ਜਿਹੜਾ ਮਹਿਸ ਗੇਟ ਨਾਭਾ ਤੋਂ ਆਇਆ। ਇਹ ਲਿਖਣ ਵਾਲੀਆਂ ਭੈਣਾਂ ਜੋਤੀ ਰਾਣੀ ਅਤੇ ਗੁਰਮੰਨਤ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਲਿਖ ਰਹੀਆਂ ਨੇ। ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ, ਜਸਵੀਰ ਅਤੇ ਰੇਖਾ ਮੰਡੀ ਮੁੱਲਾਂਪੁਰ ਮੰਡੀ ਤੋਂ ਸਾਨੂੰ ਲਿਖ ਰਹੇ ਨੇ ਜੀ, ਪੁਰਾਣੀ ਮੰਡੀ ਮੁੱਲਾਂਪੁਰ ਤੋਂ ਭੈਣਾਂ ਨੇ ਅਰੁਣਾ ਜੈਨ ਅਤੇ ਨਗੀਨਾ ਜੈਨ। ਆਓ ਫਿਰ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਇਹ ਅਗਲਾ ਗੀਤ।

ਇਹ ਗੀਤ ਅਸੀਂ ਲਿਆ ਫਿਲਮ ਦਿਲ ਸੇ ਵਿੱਚੋਂ, ਅਤੇ ਆਵਾਜ਼ਾਂ ਦਿੱਤੀਆਂ ਨੇ ਸੁਖਵਿੰਦਰ ਸਿੰਘ ਅਤੇ ਸਪਨਾ ਨੇ। ਆਓ ਫਿਰ ਸੁਣਦੇ ਹਾਂ ਸਾਰਿਆਂ ਦੀ ਫਰਮਾਇਸ਼ 'ਤੇ।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ। ਕਮਾਲ ਹੈ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਹੈਲੋ
5: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਸੇ ਬੋਲ ਰਹਾ ਹੂੰ।
4: ਫਿਰ ਸੇ?
5: ਆਪ ਡਿਜੀਟਲ ਅਰੈਸਟ ਮੇ ਹੋ, ਦੂਸਰੇ ਕਮਰੇ ਮੇ ਜਾਈਏ, ਅਕੇਲੇ। ਆਪਕੇ ਪਾਰਸਲ ਮੇ ਡਰੱਗਸ ਮਿਲੇ ਹੈ, ਲੰਬੇ ਜਾਏਂਗੇ।
6: 10 ਲੱਖ ਦੀਜੀਏ, ਬਚ ਜਾਏਂਗੇ।
4: ਸਰ ਇਤਨੇ ਕਹਾਂ ਸੇ?
6: ਏਕ ਲਿੰਕ ਭੇਜਾ ਹੈ, ਅਭੀ ਪ੍ਰੋਸੈਸਿੰਗ ਕੇ ਲੀਏ 2 ਲੱਖ
5: ਭੇਜੀਏ, ਬਾਕੀ ਬਾਅਦ ਮੇ।
7: 2 ਲੱਖ ਕਿਆ ਹੁਆ ਬਾਬਾ?
4: ਬੇਟਾ ਯੇ ਕਹਿ ਰਹੇ ਕਿ ਮੇਰੇ ਪਾਰਸਲ ਮੇ ਸੇ ਡਰੱਗਸ ਮਿਲੇ ਹੈ। ਕਾਟ ਦਿਆ।
7: ਪੈਨਿਕ ਮਤ ਕੀਜੀਏ ਬਾਬਾ, ਡਿਜੀਟਲ ਅਰੈਸਟ ਜੈਸਾ ਕੁਛ ਨਹੀਂ ਹੋਤਾ ਹੈ, ਯੇ ਸਬ ਫਰੌਡ ਹੈ।
4: ਫਰੌਡ?
7: ਪੁਲਿਸ, ਬੈਂਕ, RBI ਇਤਿਆਦਿ ਕੇ ਨਾਮ ਸੇ ਆਨੇ ਵਾਲੇ ਸਾਈਬਰ ਅਪਰਾਧੀਓ ਕੇ ਫੋਨ ਯਾ ਵੀਡੀਓ ਕਾਲ ਸੇ ਸਾਵਧਾਨ ਰਹੇ, ਉਨ੍ਹੇ ਕੋਈ ਪੈਸੇ ਨਾ ਭੇਜੇ ਔਰ ਤੁਰੰਤ ਪੁਲਿਸ ਮੇ ਰਿਪੋਰਟ ਕਰੇ। ਅਗਰ ਸਮਝਦਾਰੀ ਨਹੀਂ ਦਿਖਾਓਗੇ
4: ਤੋ ਪੈਸੇ ਗਵਾਓਗੇ।
8: RBI ਕਹਿਤਾ ਹੈ,
2: ਜਾਣਕਾਰ ਬਣੀਏ, ਸਤਰਕ ਰਹੀਏ।
9: ਅਗਲਾ ਖਤ ਸਾਡੇ ਕੋਲ ਆਇਆ ਜੀ, ਮਹਾਦੇਵ ਘਾਟ ਅਮਲੇਸ਼ਵਰ ਤੋਂ। ਲਿਖਣ ਵਾਲੀਆਂ ਭੈਣਾਂ ਨੇ ਸੁਮਨ ਠਾਕੁਰ, ਤਾਰਨੀ ਠਾਕੁਰ, ਜਯੋਤੀ ਠਾਕੁਰ ਤੇ ਗੁਡੀਆ ਠਾਕੁਰ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ ਤੋਂ ਮਨਜੀਤ ਕੌਰ ਚੌੜਾ, ਸਿਮਰਨ, ਏਕਮ, ਦਮਨ ਤੇ ਸਾਰਾ ਪਰਿਵਾਰ। ਮਲੋਟ ਤੋਂ ਸਾਨੂੰ ਲਿਖਣ ਵਾਲੀਆਂ ਨੇ ਗੀਤਾ ਰਾਣੀ ਜਾਜੋਰੀਆ ਤੇ ਬੇਬੀ ਆਰਜ਼ੂ ਜਾਜੋਰੀਆ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਸਾਨੂੰ ਲਿਖ ਰਹੇ ਨੇ ਜੀ ਸ਼ੋਭਾ ਨਾਇਕ, ਇਹਨਾਂ ਦੀ ਚਿੱਠੀ ਹੈ ਜਿਹੜੀ ਉਹ ਸ਼ਾਮਿਲ ਕਰਦੇ ਹਾਂ ਜੀ। ਵੱਡੀਆਂ ਜਾਲਾਂ ਤੋਂ ਸਾਨੂੰ ਲਿਖ ਰਹੇ ਨੇ ਜੀ ਭੁਪਿੰਦਰ ਕੌਰ, ਇਹ ਚਿੱਠੀ ਆਈ ਉਹਨਾਂ ਦੀ। ਅਤੇ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਬੇਬੀ ਹੀਨਾ ਸ਼ਾਹਰਾਂ ਦੀ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਨਜੀਤ ਕੌਰ ਬਠਿੰਡਾ ਅਤੇ ਇਹਨਾਂ ਦਾ ਸਾਰਾ ਪਰਿਵਾਰ। ਲਓ ਜੀ ਫਿਰ ਇਹਨਾਂ ਦੇ ਨਾਲ, ਇਹਨਾਂ ਦਾ ਸਾਰਾ ਪਰਿਵਾਰ ਹੈ ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਸਾਥੀ ਫਿਲਮ ਦਾ ਇਹ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ, ਗੀਤ ਦੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ ਅਤੇ ਸੰਗੀਤਬੱਧ ਕੀਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ।

0: बदलो बदलो, आदत बदलो।
1: मशीन में कपड़े डालने से पहले चेक नहीं किया था क्या?
0: बदलो बदलो, आदत बदलो। अब नजदीकी बैंक जाकर फटे पुराने नोट्स बदलिए। अगर बैंक मना करे तो RBI के ओम्बुड्समैन से शिकायत करें। RBI कहता है, जानकार बनिए, सतर्क रहिए।
2: आकाशवाणी दा मिशन देश दी एकता ते संविधान विच स्थापित लोकतांत्रिक कीमतां नूं बनाए रखना।
3: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਪ੍ਰੋਗਰਾਮ ਨਾਰੀ ਲੋਕ ਅਤੇ ਸਮਾਂ ਮਿਲਾ ਲਓ ਜੀ। ਇਸ ਵੇਲੇ ਠੀਕ ਪੌਣਾ ਇੱਕ ਹੋ ਰਿਹਾ, ਅਗਲੀਆਂ ਚਿੱਠੀਆਂ ਸ਼ਾਮਿਲ ਕਰਦੀਆਂ ਜੀ। ਅਗਲੀ ਚਿੱਠੀ ਸਾਨੂੰ ਪਟੇਲ ਨਗਰ ਮਲੋੜ ਤੋਂ ਆਈ ਹੈ ਜੀ, ਗੀਤਾ ਰਾਣੀ ਜਾਜੋਰੀਆ ਹੋਰਾਂ ਦੀ, ਗਗਨਦੀਪ ਜਾਜੋਰੀਆ ਅਤੇ ਇਹਨਾਂ ਦੇ ਨਾਲ ਨੇ ਬੇਬੀ ਆਰਜੂ ਜਾਜੋਰੀਆ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਛੱਤੀਸਗੜ੍ਹ ਤੋਂ, ਇਹ ਲਿਖ ਰਹੇ ਨੇ ਸਾਨੂੰ ਕਰੁਣਾ ਵਰਮਾ ਹੋਰਾਂ, ਇਹਨਾਂ ਦਾ ਖਤ ਲਿਖਿਆ ਹੋਇਆ ਜੀ। ਪਵਨੀਤ ਅਤੇ ਵਰਨੀਤ ਇਹ ਸਾਨੂੰ ਚਿੱਠੀ ਲਿਖੀ ਹੈ ਜੀ, ਤੇਜਾ ਮੌੜੀ ਤੋਂ, ਮਾਫ਼ ਕਰਨਾ ਜੀ, ਪਿੰਡ ਲਖਨੌਰ ਹੈ।

ਉਹਨਾਂ ਦਾ, ਅਤੇ ਤੇਜਾ ਮੌੜੀ ਵੀ ਨੇੜੇ ਪਿੰਡ ਹੈ ਜਿਹੜਾ, ਉਹਦਾ ਨਾਮ ਇਹਨਾਂ ਨੇ ਲਿਖਿਆ ਹੋਇਆ। ਮਾਫ਼ੀ ਚਾਹਵਾਂਗੇ ਜੀ ਜੇ ਕੋਈ ਗਲਤੀ ਹੋਈ ਹੋਵੇ ਤਾਂ। ਅਤੇ ਅਮਰਗੜ੍ਹ ਸਾਦੁਲ ਸ਼ਹਿਰ ਤੋਂ ਸਾਨੂੰ ਲਿਖੀ ਹੈ ਜੀ ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ ਅਤੇ ਇਹਨਾਂ ਦੇ ਨਾਲ ਨੇ ਜੀ ਕੁਲਵਿੰਦਰ ਕੌਰ ਮਾਨ। ਲਓ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ। ਅਤੇ ਇੱਕ ਚਿੱਠੀ ਹੋਰ ਹੈ ਜੀ ਸਾਡੇ ਕੋਲ ਪਿੰਡ ਬਾਲਦ ਖੁਰਦ ਤੋਂ ਨੇੜੇ ਭਵਾਨੀਗੜ੍ਹ ਤੋਂ ਪੂਜਾ ਗਰਗ ਅਤੇ ਪ੍ਰਿਅੰਕਾ ਗਰਗ ਹੋਰਾਂ ਦੀ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਇਹ ਅਗਲਾ ਗੀਤ, ਫਿਲਮ ਹੈ ਹਮ ਤੁਮ। ਆਵਾਜ਼ਾਂ ਦਿੱਤੀਆਂ ਨੇ ਅਲਕਾ ਯਾਗਨਿਕ ਅਤੇ ਸ਼ਾਨ ਨੇ।

ਅਗਲਾ ਖਤ ਸਾਡੇ ਕੋਲ ਹੈ ਜੀ ਮੁੱਲਾਂ ਪਰਦਾਖਾ ਮੰਡੀ ਤੋਂ। ਲਿਖਣ ਵਾਲੀਆਂ ਸਾਡੀਆਂ ਭੈਣਾਂ ਨੇ ਨੀਲਮ ਜੈਨ, ਸੁਨੀਤਾ ਜੈਨ, ਅਰੁਣਾ, ਮੱਟੂ, ਬਿੱਟੀ, ਰਾਣੀ, ਸੀਮਾ, ਸਾਰਿਕਾ, ਬਨੀਤਾ, ਟੀਨਾ ਅਤੇ ਰਸ਼ਮੀ ਜੈਨ। ਬਾਜਵਾ ਕਲੋਨੀ ਪਟਿਆਲਾ ਤੋਂ ਅਨੰਨਿਆ, ਦਿਮਾਂਸ਼ੀ, ਪੂਨਮ, ਰੇਨੂ ਅਤੇ ਪਾਰਵਤੀ। ਡੱਬ ਵਾਲੀ ਤੋਂ ਹਰਿਆਣਾ ਤੋਂ ਹੀ ਸਾਨੂੰ ਲਿਖ ਰਹੀਆਂ ਨੇ ਸਾਡੀਆਂ ਭੈਣਾਂ, ਸ਼੍ਰੀਮਤੀ ਸੁਨੀਤਾ ਬਕੋਲੀਆ ਅਤੇ ਇਹਨਾਂ ਦੇ ਨਾਲ ਨੇ ਜੀ ਮੀਨੂ ਬਕੋਲੀਆ। ਬਕਸਰ ਬਿਹਾਰ ਤੋਂ ਸਾਨੂੰ ਲਿਖ ਰਹੀਆਂ ਨੇ ਸਾਡੀਆਂ ਭੈਣਾਂ ਫਾਤਮਾ ਖਾਤੂਨ ਅੰਸਾਰੀ ਅਤੇ ਇਹਨਾਂ ਦੇ ਨਾਲ ਨੇ ਜੀ ਅਸਮਾ ਨਾਜ ਅੰਸਾਰੀ, ਡਾਕਟਰ ਸੋਨਮ ਅਤੇ ਡਾਕਟਰ ਅਦੀਬਾ। ਸਬਜ਼ੀ ਮੰਡੀ ਸਮਾਣਾ ਤੋਂ ਸਾਨੂੰ ਲਿਖਦੀਆਂ ਨੇ ਭੈਣਾਂ ਨੇਹਾ, ਰੇਨੂ, ਸਰੋਜ, ਗੀਤਾ ਅਤੇ ਸੋਨੀਆ। ਪਟਿਆਲਾ ਨੇੜੇ ਦੁੱਖ ਨਿਵਾਰਨ ਤੋਂ ਸਾਨੂੰ ਸਾਡੀਆਂ ਭੈਣਾਂ ਨੇ ਕਸ਼ਿਸ਼, ਮੁਸਕਾਨ, ਪੂਜਾ ਅਤੇ ਰਾਖੀ। ਆਓ ਸੁਣਦੇ ਹਾਂ ਇਹਨਾਂ ਸਾਰੀਆਂ ਦੀ ਫਰਮਾਇਸ਼ ਅਤੇ ਪ੍ਰੋਗਰਾਮ ਦੀ ਇਹ ਆਖਰੀ ਪੇਸ਼ਕਸ਼।

ਹਾਂਜੀ ਭੈਣੋ, ਜਿਸ ਤਰ੍ਹਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਚਿੱਠੀਆਂ ਥੋੜ੍ਹੀਆਂ ਘੱਟ ਪਾਉਂਦੀਆਂ ਨੇ, ਪਰ ਅੱਜ ਕੱਲ੍ਹ ਤਾਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਡੀਆਂ ਭੈਣਾਂ ਪੜ੍ਹੀਆਂ ਲਿਖੀਆਂ ਨਹੀਂ। ਬਾਖੂਬੀ ਪੜ੍ਹੀਆਂ ਲਿਖੀਆਂ ਨੇ, ਕੰਮਕਾਜੀ ਨੇ, ਸਾਰੇ ਕੰਮਕਾਰ ਕਰ ਲੈਂਦੀਆਂ ਨੇ। ਅਤੇ ਆਕਾਸ਼ਵਾਣੀ ਪਟਿਆਲਾ ਨੂੰ ਵੀ ਚਿੱਠੀਆਂ ਪਾ ਦਿਆ ਕਰੋ, ਕਿਉਂਕਿ ਤੁਹਾਡਾ ਪ੍ਰੋਗਰਾਮ ਜਿਹੜਾ ਇੱਕੋ ਇੱਕ ਇਕਲੌਤਾ ਪ੍ਰੋਗਰਾਮ ਹੈ ਸਾਡੀਆਂ ਭੈਣਾਂ ਦਾ, ਨਾਰੀ ਲੋਕ, ਜਿਹੜਾ ਕਿ ਹਰ ਰੋਜ਼ ਦੁਪਹਿਰ 12 ਵਜੇ ਤੋਂ ਪੰਜ ਮਿੰਟ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ। ਸੋ ਜੇ ਚਿੱਠੀ ਪਾਉਣੀ ਹੈ ਤਾਂ ਅਸੀਂ ਤੁਹਾਨੂੰ ਪਤਾ ਦੱਸ ਦਿੰਦੇ ਹਾਂ ਜੀ। ਪ੍ਰੋਗਰਾਮ ਨਾਰੀ ਲੋਕ, ਸ਼ਨੀਵਾਰ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 1470002। ਇਸ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ, ਅੱਜ ਦਾ ਨਾਰੀ ਲੋਕ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਕਰਨ ਦਾ।

ਐਫ ਐਮ ਬੈਂਡ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਦੋਸਤੋ ਸਮਾਂ ਮਿਲਾ ਲਓ 1:15 ਹੋ ਰਹੇ ਨੇ। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਦੀ ਸਭਾ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ, ਜਿਹੜਾ ਕਿ ਤੁਹਾਡੇ ਖਤਰਾਂ 'ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ ਹੈ ਨਗਮੇ, ਸੁਣੋਗੇ। 1:10 'ਤੇ ਪ੍ਰਦੇਸ਼ਿਕ ਸਮਾਚਾਰ ਹੋਣਗੇ ਸਾਡੇ ਜਲੰਧਰ ਕੇਂਦਰ ਤੋਂ। 1:15 ਤੋਂ 1:40 ਤੱਕ ਨਗਮੇ ਪ੍ਰੋਗਰਾਮ ਦਾ ਬਾਕੀ ਹਿੱਸਾ ਸੁਣੋਗੇ। ਇਸ 1:40 'ਤੇ ਪੰਜਾਬੀ 'ਚ ਖਬਰਾਂ ਸੁਣੋਗੇ ਜਲੰਧਰ ਤੋਂ, 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ।

2 ਵਜੇ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਸਰਫਰੋਸ਼। 2:15 'ਤੇ ਦੁਪਹਿਰ ਸਮਾਚਾਰ ਤਹਿਤ ਹਿੰਦੀ ਵਿੱਚ ਖਬਰਾਂ ਹੋਣਗੀਆਂ ਸਾਡੇ ਦਿੱਲੀ ਕੇਂਦਰ ਤੋਂ। 2:30 ਦਾ ਵੇਲਾ ਰਹੇਗਾ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ ਦਾ, ਅਤੇ ਅੱਜ ਵਾਸਤੇ ਅਸੀਂ ਸ਼ਬਦ ਦਿੱਤਾ ਹੈ ਮੋਬਾਈਲ। ਮੋਬਾਈਲ ਸ਼ਬਦ 'ਤੇ ਆਧਾਰਿਤ ਚੁਟਕਲੇ ਸੁਣਾਉਣ ਲਈ ਤੁਸੀਂ 2:30 ਸਾਡੇ ਸਟੂਡੀਓ ਵਿੱਚ ਲਾਈਵ ਫੋਨ ਇਨ ਕਰ ਸਕਦੇ ਹੋ। 3:00 ਤੋਂ 5:00 ਦਾ ਵੇਲਾ ਰਹੇਗਾ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਮੁੰਬਈ ਕੇਂਦਰ। ਪੰਜ ਵਜੇ ਪ੍ਰੋਗਰਾਮ ਹੋਵੇਗਾ ਗੱਲਾਂ ਚੋਂ ਗੱਲ। 5:30 ਪ੍ਰੋਗਰਾਮ ਪੇਸ਼ ਕਰਾਂਗੇ ਕਿਸਾਨ ਬਾਣੀ। ਇਸ ਵਿੱਚ ਅੱਜ ਖਾਦਾਂ ਦੀ ਸਹੀ ਵਰਤੋਂ ਬਾਰੇ ਗੱਲਬਾਤ ਕਰਨਗੇ ਡਾਕਟਰ ਗੁਰਪ੍ਰੀਤ ਸਿੰਘ, ਅਤੇ ਉਹਨਾਂ ਨਾਲ ਗੱਲਬਾਤ ਕਰਨਗੇ ਪ੍ਰਿਤਪਾਲ। 6:00 ਹਿੰਦੀ 'ਚ ਸਮਾਚਾਰ ਹੋਣਗੇ, ਅਤੇ ਉਸ ਤੋਂ ਬਾਅਦ ਪ੍ਰੋਗਰਾਮਾਂ ਦਾ ਵੇਰਵਾ, ਸਥਾਨਕ ਸੂਚਨਾਵਾਂ ਅਤੇ ਦੇਸ਼ ਭਗਤੀ ਦੇ ਗੀਤ ਸਾਂਝੇ ਕੀਤੇ ਜਾਣਗੇ। 6:20 'ਤੇ ਪ੍ਰਦੇਸ਼ਿਕ ਸਮਾਚਾਰ ਹੋਣਗੇ ਜਲੰਧਰ ਕੇਂਦਰ ਤੋਂ।

6:30 ਦਾ ਵੇਲਾ ਰਹੇਗਾ ਨੌਜਵਾਨਾਂ ਲਈ ਵਿਸ਼ੇਸ਼ ਪ੍ਰੋਗਰਾਮ ਵਿਬ ਗਿਓਰ ਦਾ। 7:00 ਸੁਰਖੀਆਂ ਸਾਂਝੀਆਂ ਕਰਾਂਗੇ ਅਤੇ ਉਸ ਤੋਂ ਬਾਅਦ ਭਗਤੀ ਸੰਗੀਤ ਦਾ ਪ੍ਰੋਗਰਾਮ ਪੇਸ਼ ਕਰਾਂਗੇ ਬੰਦਗੀ। 7:30 ਪੰਜਾਬੀ 'ਚ ਖਬਰਾਂ ਸੁਣੋਗੇ ਜਲੰਧਰ ਕੇਂਦਰ ਤੋਂ। 7:40 ਤੋਂ 8:15 ਤੱਕ ਪ੍ਰੋਗਰਾਮ ਪੇਸ਼ ਕਰਾਂਗੇ ਸ਼ਾਮ ਸੁਹਾਨੀ। ਸਵਾ 8:00 ਪ੍ਰੋਗਰਾਮ ਰੇਡੀਓ ਓਪੀਡੀ ਦੇ ਤਹਿਤ ਦਿਲ ਦੀਆਂ ਬਿਮਾਰੀਆਂ ਅਤੇ ਇਲਾਜ ਬਾਰੇ ਗੱਲਬਾਤ ਕਰਨਗੇ ਡਾਕਟਰ ਹਰਸਿਮਰਨਜੀਤ ਸਿੰਘ। ਇਹਨਾਂ ਦੇ ਨਾਲ ਗੱਲਬਾਤ ਕਰਨਗੇ ਮਨਪ੍ਰੀਤ ਕੌਰ। 9:15 ਸਮਾਚਾਰ ਸੰਧਿਆ ਤਹਿਤ ਹਿੰਦੀ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ। 9:00 ਤੋਂ 10:00 ਦਾ ਵੇਲਾ ਰਹੇਗਾ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਮੁੰਬਈ ਕੇਂਦਰ ਤੋਂ। 10:00 ਪ੍ਰੋਗਰਾਮ ਪੇਸ਼ ਕਰਾਂਗੇ ਪੰਜਾਬੀ ਤੜਕਾ। 10:30 ਤੋਂ 11:00 ਤੱਕ ਰਜਨੀਗੰਧਾ ਤਹਿਤ ਪੁਰਾਣੇ ਫਿਲਮੀ ਗੀਤ ਸੁਣੋਗੇ। 11:00 ਹਿੰਦੀ ਸਮਾਚਾਰ ਸੁਣੋਗੇ ਦਿੱਲੀ ਕੇਂਦਰ ਤੋਂ। 11:05 ਤੇ ਅੰਗਰੇਜ਼ੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਅਤੇ 11:10 ਤੇ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੀ ਅੱਜ ਦੀ ਸਭਾ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ ਜਾਣਕਾਰੀ।

ਉਪਰੰਤ ਫਿਰ ਬਹੁਤ ਸੋਹਣੀ ਤਰ੍ਹਾਂ ਸਜਾਵਟ ਦੇ ਨਾਲ ਰੰਗ ਬਿਰੰਗਾ ਭੇਜਿਆ ਹੈ। ਆਓ ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼।

ਤੁਸੀਂ ਸੁਣ ਰਹੇ ਹੋ ਕਿਸ਼ੋਰ ਕੁਮਾਰ ਨੂੰ ਫਿਲਮ ਅਜੇ ਅਨੁਰੋਧ 'ਚੋਂ, ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ ਅਤੇ ਗੀਤ ਦੇ ਬੋਲ ਆਨੰਦ ਬਖਸ਼ੀ ਦੇ।

ਦੋਸਤੋ 1:10 ਹੋਣ ਜਾ ਰਹੇ ਨੇ ਪ੍ਰੋਗਰਾਮ ਨਵਗਈਆਂ ਦਾ ਅਗਲਾ ਹਿੱਸਾ ਪੇਸ਼ ਕਰਾਂਗੇ 1:15 ਤੋਂ 1:40 ਤੱਕ 1:10 ਹੋ ਰਹੇ ਨੇ ਹੁਣ ਪੇਸ਼ ਕਰਾਂਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ ਕੁਝ ਪਲ ਕਰੋ ਉਡੀਕ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀਅਮ ਨੂੰ ਅਗਲਾ ਚੀਫ ਆਫ ਡਿਫੈਂਸ ਸਟਾਫ CDS ਨਿਯੁਕਤ ਕੀਤਾ ਹੈ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਉਹ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਕੰਮ ਕਰਨਗੇ। ਲੈਫਟੀਨੈਂਟ ਜਨਰਲ ਸੁਬਰਾਮਣੀ ਇਸ ਤੋਂ ਪਹਿਲਾਂ ਉਪ ਸੈਨਾ ਮੁਖੀ ਅਤੇ ਕੇਂਦਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਅਤੇ ਜਮਸ਼ੇਰ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਰੇ ਵਿਭਾਗਾਂ ਨੂੰ ਠੋਸ ਨੀਤੀ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਜਲੰਧਰ 'ਚ ਇੱਕ ਪ੍ਰਸ਼ਾਸਨਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜ

0: ਸਭਾ ਮੈਂਬਰ ਸੰਤ ਸੀਚੇਵਾਲ ਨੇ ਨਗਰ ਨਿਗਮ ਜਲੰਧਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸੀਵਰੇਜ ਬੋਰਡ ਦੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਡਰੇਨਾਂ ਵਿੱਚ ਰਹਿੰਦ ਖੂੰਹਦ ਦੇ ਸਿੱਧੇ ਪ੍ਰਵਾਹ ਨੂੰ ਰੋਕਣ ਲਈ ਵਿਭਾਗੀ ਤਾਲਮੇਲ ਨਾਲ ਕੰਮ ਕੀਤਾ ਜਾਵੇ। ਰਾਜ ਸਭਾ ਮੈਂਬਰ ਨੇ ਕਾਲਾ ਸੰਘਿਆ ਡਰੇਨ 'ਚ ਸਾਫ਼ ਪਾਣੀ ਛੱਡੇ ਜਾਣ ਦਾ ਜਾਇਜ਼ਾ ਲਿਆ ਅਤੇ ਜਮਸ਼ੇਰ ਵਿੱਚ CBG ਪਲਾਂਟ ਅਤੇ ਵਰਰਾਣਾ ਵਿੱਚ ਬਾਇਓ ਮਾਈਨਿੰਗ ਪ੍ਰੋਜੈਕਟ ਦੀ ਵੀ ਸਮੀਖਿਆ ਕੀਤੀ। ਇਸ ਦੌਰਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਭਰੋਸਾ ਦਵਾਇਆ ਕਿ ਡਰੇਨਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ। ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ FDA ਨੇ ਪੰਜਾਬ 'ਚ ਦੁੱਧ ਦੇ ਨਮੂਨੇ ਲੈਣ ਲਈ 2 ਰੋਜ਼ਾ ਮੁਹਿੰਮ ਮੁਕੰਮਲ ਕਰ ਲਈ ਏ। ਇਹ ਮੁਹਿੰਮ ਬੁੱਧਵਾਰ ਅਤੇ ਵੀਰਵਾਰ ਨੂੰ ਚਲਾਈ ਗਈ ਸੀ। ਇਸ ਮੁਹਿੰਮ ਬਾਰੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਸਾਰੇ ਪੰਜਾਬ 'ਚ ਤੜਕਸਾਰ ਨਾਕੇ ਲਗਾਏ ਗਏ ਸਨ, ਜਿਨ੍ਹਾਂ ਤਹਿਤ ਸ਼ਹਿਰੀ ਤੋਂ ਪੇਂਡੂ ਦੋਵਾਂ ਖੇਤਰਾਂ 'ਚ ਡੇਅਰੀ ਫਾਰਮਾਂ, ਸੰਗ੍ਰਹਿ ਕੇਂਦਰਾਂ, ਪ੍ਰੋਸੈਸਿੰਗ ਯੂਨਿਟਾਂ ਅਤੇ ਪ੍ਰਚੂਨ ਦੀਆਂ ਦੁਕਾਨਾਂ ਤੋਂ ਦੁੱਧ ਦੇ 200 ਨਮੂਨੇ ਇਕੱਤਰ ਕੀਤੇ ਗਏ। ਇਕੱਤਰ ਕੀਤੇ ਗਏ ਨਮੂਨਿਆਂ ਨੂੰ ਜਾਂਚ ਵਾਸਤੇ ਮਾਨਤਾ ਪ੍ਰਾਪਤ ਸਟੇਟ ਫੂਡ ਲੈਬਾਰਟਰੀ 'ਚ ਭੇਜਿਆ ਗਿਆ ਏ। ਉਹਨਾਂ ਕਿਹਾ ਕਿ ਜੇ ਕੋਈ ਖੁਰਾਕ ਕਾਰੋਬਾਰੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਰਾਸ਼ਟਰੀ ਜਨਤਕ ਪ੍ਰਸਾਰਣ ਸੇਵਾ ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਦੇ ਜਸ਼ਨ ਮੌਕੇ ਇਸ ਦੇ ਜਲੰਧਰ ਕੇਂਦਰ ਵੱਲੋਂ ਅੱਜ ਵਾਕਾਥੋਨ ਕਰਵਾਈ ਗਈ। ਇਸ ਵਿੱਚ ਸੈਂਕੜੇ ਸਰੋਤਿਆਂ, ਸਟਾਫ ਮੈਂਬਰਾਂ, ਐਂਕਰਾਂ ਅਤੇ ਪੇਸ਼ਕਾਰਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਦੀ ਵਾਕਾਥੋਨ ਪਟਿਆਲਾ ਕੇਂਦਰ ਵਿੱਚ ਵੀ ਕਰਵਾਈ ਗਈ। ਜਲੰਧਰ 'ਚ ਇਸ ਨੂੰ ਆਕਾਸ਼ਵਾਣੀ ਜਲੰਧਰ ਦੇ ਕਲਸਟਰ ਮੁਖੀ ਅਤੇ ਉਪ ਮਹਾਂਨਿਰਦੇਸ਼ਕ ਰਣਜੀਤ ਮੀਨਾ, ਦੂਰਦਰਸ਼ਨ ਜਲੰਧਰ ਦੇ ਉਪ ਮਹਾਂਨਿਰਦੇਸ਼ਕ RL ਜਲੰਗਰ, ਖਬਰਾਂ ਅਤੇ ਪ੍ਰੋਗਰਾਮ ਮੁਖੀਆਂ ਨਾਲ ਮਿਲ ਕੇ ਝੰਡੀ ਦਿਖਾ ਕੇ ਰਵਾਨਾ ਕੀਤਾ। ਵਾਕਾਥੋਨ ਨੂੰ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੋੜਿਆ ਗਿਆ ਸੀ। ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਨਾਂ ਨੇ ਆਨ ਏਅਰ ਆਪਣੇ ਤਜਰਬੇ ਸਾਂਝੇ ਕੀਤੇ, ਜਦਕਿ FM ਸਟੂਡੀਓ ਵਿੱਚ ਐਂਕਰਾਂ ਨੇ ਚੋਣਵੇਂ ਗੀਤ ਪੇਸ਼ ਕੀਤੇ। ਨੌਜਵਾਨ ਐਂਕਰਾਂ ਅਤੇ ਪੇਸ਼ਕਾਰਾਂ ਨੇ ਵੱਖ ਵੱਖ ਗੀਤਾਂ ਦੀਆਂ ਧੁਨਾਂ 'ਤੇ ਨੱਚ ਕੇ ਮਾਹੌਲ ਰੌਣਕ ਵਾਲਾ ਬਣਾ ਦਿੱਤਾ। ਬਹੁਜਨ ਹਿਤਾਏ ਬਹੁਜਨ ਸੁਖਾਏ ਦੇ ਆਪਣੇ ਆਦਰਸ਼ਾਂ 'ਤੇ ਖਰਾ ਉਤਰਦਿਆਂ, ਜਿਸ ਦਾ ਅਰਥ ਹੈ ਬਹੁਤਿਆਂ ਦੀ ਭਲਾਈ ਲਈ, ਬਹੁਤਿਆਂ ਦੀ ਖੁਸ਼ਹਾਲੀ ਲਈ ਤਹਿਤ ਰਾਸ਼ਟਰੀ ਪ੍ਰਸਾਰਕ ਆਕਾਸ਼ਵਾਣੀ ਪਿਛਲੇ 9 ਦਹਾਕਿਆਂ ਤੋਂ 591 ਕੇਂਦਰਾਂ ਰਾਹੀਂ ਵੱਖ ਵੱਖ ਪ੍ਰੋਗਰਾਮਾਂ, ਖਬਰਾਂ ਅਤੇ ਬੁਲੇਟਿਨਾਂ ਦੇ ਜ਼ਰੀਏ ਜਾਣਕਾਰੀ, ਸਿੱਖਿਆ ਅਤੇ ਮਨ ਪ੍ਰਚਾਵਾ ਮੁਹੱਈਆ ਕਰਵਾ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ, ਜਿਸ ਦੀ ਪਹੁੰਚ ਦੇਸ਼ ਦੀ 98% ਆਬਾਦੀ ਤੱਕ ਹੈ। 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰਾਡਕਾਸਟਿੰਗ ਸਰਵਿਸ ਦਾ ਨਾਂ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ ਸੀ। ਆਜ਼ਾਦੀ ਤੋਂ ਬਾਅਦ ਆਲ ਇੰਡੀਆ ਰੇਡੀਓ ਤੇਜ਼ੀ ਨਾਲ ਵਿਸਥਾਰ ਹੋਇਆ ਅਤੇ 1956 ਵਿੱਚ ਇਸ ਨੂੰ ਆਕਾਸ਼ਵਾਣੀ ਨਾਂ ਦਿੱਤਾ ਗਿਆ ਸੀ। ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਹਦਾਇਤਾਂ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ ਅਤੇ ਸਬ ਡਿਵੀਜ਼ਨਾਂ 'ਤੇ ਕੌਮੀ ਲੋਕ ਅਦਾਲਤ ਲਗਾਈ ਗਈ ਏ। ਇਸ ਦੌਰਾਨ ਵੱਖ ਵੱਖ ਮੁਕੱਦਮਿਆਂ ਦਾ ਨਿਬੇੜਾ ਆਪਸੀ ਸਹਿਮਤੀ ਨਾਲ ਕੀਤਾ ਗਿਆ। ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਸ਼ੋਕ ਕੁਮਾਰ ਚੌਹਾਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਮੁਕੱਦਮਿਆਂ ਦੀ ਸੁਣਵਾਈ ਲਈ ਕੁੱਲ 11 ਬੈਂਚਾਂ ਦਾ ਗਠਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਲੋਕ ਅਦਾਲਤ ਵੱਲੋਂ ਕੀਤੇ ਗਏ ਫੈਸਲਾ ਆਖਰੀ ਹੁੰਦਾ ਹੈ ਅਤੇ ਇਸ ਦੀ ਅਗਾਂਹ ਕੋਈ ਅਪੀਲ ਨਹੀਂ ਹੁੰਦੀ। ਪੰਜਾਬ 'ਚ ਜਾਰੀ ਮੁਹਿੰਮ ਗੈਂਗਸਟਰਾਂ 'ਤੇ ਵਾਰ ਦੇ 108ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ 'ਚ 548 ਟਿਕਾਣਿਆਂ 'ਤੇ ਛਾਪਾਮਾਰੀ ਕੀਤੀ। ਇਸ ਦੌਰਾਨ 261 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਕੋਲੋਂ ਅਸਲਾ ਬਰਾਮਦ ਕੀਤਾ ਗਿਆ। ਪੁਲਿਸ ਟੀਮਾਂ ਨੇ ਇਸ ਕਾਰਵਾਈ ਦੌਰਾਨ 4 ਭਗੌੜੇ ਮੁਲਜ਼ਮਾਂ ਨੂੰ ਵੀ ਹਿਰਾਸਤ 'ਚ ਲਿਆ ਏ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ 'ਤੇ। ਦੋਸਤੋ, 1:15 ਅਤੇ 15 ਸੈਕਿੰਡ ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ। ਦੋਸਤੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਇਹ ਪ੍ਰੋਗਰਾਮ ਤੁਹਾਡੇ ਖਤਾਂ 'ਤੇ ਅਧਾਰਿਤ ਹਿੰਦੀ ਫਿਲਮੀ ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ ਹੈ। ਸਾਡੇ ਕੋਲ ਖਤ ਪਹੁੰਚਿਆ ਪਿੰਡ ਚੌਹਲ ਦਾ, ਬਾਗਪਤ ਤੋਂ ਸੰਜੇ ਟਿੰਗੀਆ, ਨਮਨ ਮੁਸਕਾਨ ਅਤੇ ਕੁਨਾਲ ਦਾ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਖਤ ਸਾਨੂੰ ਭੇਜ ਰਹੇ ਨੇ ਤਾਜ਼ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ। ਰਘੁਨਾਥਪੁਰਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ। ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਅਤੇ ਪੱਪੀ ਭਾਟੀਆ। ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ, ਮਿਥਲੇਸ਼, ਤਾਰਨੀ, ਸੂਰਜ, ਸੁਜਲਾ, ਜਯੋਤੀ ਅਤੇ ਰਿਆਂਸ਼ ਠਾਕੁਰ।

ਰਾਜਾ ਨਰਿੰਦਰ ਸ਼ਰਮਾ, ਸਵਿਤਾ ਅਤੇ ਪੁਸ਼ਕਰ ਸ਼ਰਮਾ। ਇੰਦਰਾ ਵਿਹਾਰ ਦਿੱਲੀ ਤੋਂ ਡਬਲੂ ਅੰਸਾਰੀ, ਜੇਲ੍ਹ ਰੋਡ ਬਕਸਰ ਤੋਂ ਨਰਿੰਦਰ ਕੁਮਾਰ ਯਾਦਵ, ਛਟੀਆ ਪੋਖਰਾ ਡੁਮਰਾਓ ਤੋਂ ਸੁਨੀਲ ਕੁਮਾਰ ਵਰਮਾ, ਮੁਸਤਫਾਬਾਦ ਦਿੱਲੀ ਤੋਂ ਲਾਲ ਬਾਬੂ ਦੀਵਾਨਾ, ਬਕਸਰ ਬਿਹਾਰ ਤੋਂ ਸ਼ਫਰੂਦੀਨ ਅੰਸਾਰੀ ਅਤੇ ਫਾਤਿਮਾ ਖਾਤੂਨ ਅੰਸਾਰੀ, ਪੁਰਾਣਾ ਤਲਾਬ ਡੁਮਰਾਓ ਤੋਂ ਵਲੀਉੱਲਾ ਅੰਸਾਰੀ ਅਤੇ ਅਸਮਾ ਨਾਜ਼ ਅੰਸਾਰੀ, ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ, ਸਰੀਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ, ਆਸਮਾ ਖਾਤੂਨ ਅੰਸਾਰੀ ਅਤੇ ਗੁਲਫਰਾਜ਼ ਬਾਗਲਪੁਰੀ, ਅਮਰਗੜ੍ਹ ਤਹਿਸੀਲ ਸਾਦਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ ਕੇ ਐਸ ਮਾਨ। ਘੁੜਿਆਣਾ ਫਾਜ਼ਿਲਕਾ ਤੋਂ ਇਹਨਾਂ ਦਾ ਖਤ ਅਸੀਂ ਪੜ੍ਹ ਚੁੱਕੇ ਹਾਂ ਦੋਸਤੋ। ਯਾਦਵ ਮੁਹੱਲਾ ਸਨਾਵਦ ਮੱਧ ਪ੍ਰਦੇਸ਼ ਤੋਂ ਦਲੀਪ ਮਾਲਾਕਰ, ਯੋਗੇਸ਼, ਸੁਨੀਤਾ ਅਤੇ ਮੁਸਕਾਨ ਮਾਲਾਕਰ, ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰੇਂਗੀ ਤੋਂ ਭਾਗਵਤ ਵਰਮਾ, ਲਿਵਈ ਤੋਂ ਗੁਲਾਬਦਾਸ ਮਾਨਕਪੁਰੀ, ਲਛਨਪੁਰ ਤੋਂ ਵਿਸ਼ਵਨਾਥ ਸਾਹੂ, ਚਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ, ਦੌਲਤਬਾਗ ਮੁਰਾਦਾਬਾਦ ਤੋਂ ਜ਼ਾਫਰ ਹੁਸੈਨ, ਨਈਮਾ ਬੇਗਮ, ਕਾਸਮ ਅਲੀ, ਨਦੀਮ ਅਲੀ, ਜੁਨੇਦ ਅਬਾਸੀ, ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਆਓ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਕਿਸ਼ੋਰ ਕੁਮਾਰ ਨੂੰ ਫਿਲਮ ਦਾਗ 'ਚੋਂ, ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ ਅਤੇ ਗੀਤ ਦੇ ਬੋਲ ਸਾਹਿਰ ਲੁਧਿਆਨਵੀ ਦੇ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣ ਰਹੇ ਹੋ ਆਪਣੇ ਰੇਡੀਓ ਦੋਸਤ ਰਵਿੰਦਰ ਗਰੇਵਾਲ ਤੋਂ ਪ੍ਰੋਗਰਾਮ ਹੈ ਨਗਮੇ। ਦੋਸਤੋ, ਖਤ ਸਾਡੇ ਕੋਲ ਪਹੁੰਚਿਆ ਹੈ ਬੰਸੀ ਲਾਲ ਦਾ, ਪਿੰਡ ਤੇਜਾ ਮੋੜੀ ਤੋਂ। ਇਹਨਾਂ ਦੇ ਨਾਲ ਇਹਨਾਂ ਦੇ ਪੋਤਰਾ ਕਬੀਰ ਸੰਧੂ, ਜੈਵੀਰ ਸੰਧੂ, ਵਰਨੀਤ ਅਤੇ ਪਵਨੀਤ, ਰਾਵਰ ਕਰਨਾਲ ਤੋਂ ਗਿਆਨਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ, ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਕਿਰਨ ਕਪਿਲ ਅਤੇ ਕੁਨਾਲ ਮਹਿਰਾ, ਕਸਬਾ ਬਰਾੜਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਪ੍ਰਿਅੰਕਾ, ਜੈਪ੍ਰਕਾਸ਼ ਰਾਹੁਲ, ਨੂਰ, ਨਮਨ, ਸਿਮਰਤ, ਗੁਰਕੀਰਤ ਅਤੇ ਗੁਰਸ਼ਬਦ ਰਾਹੁਲ, ਕਸਬਾ ਬਰਾੜਾ ਤੋਂ ਇਹਨਾਂ ਦੇ ਦੋਸਤ ਵੀ ਨਾਲ ਫਰਮਾਇਸ਼ ਭੇਜ ਰਹੇ ਨੇ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ, ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਭ, ਸ਼ਾਇਨਾ ਅਤੇ ਨਿਵਾਨ ਸ਼ਰਮਾ, ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਵਾਲ, ਪ੍ਰਵੀਨ, ਹਨੀ, ਦੀਕਸ਼ਾ ਜੰਨਤ ਅਤੇ ਅਰਮਾਨ ਕਾਠਪਾਲ। ਦੋਸਤੋ, ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਲਤਾ ਮੰਗੇਸ਼ਕਰ ਨੂੰ। ਫਿਲਮ ਹੈ ਜਬ ਜਬ ਫੂਲ ਖਿਲੇ, ਸੰਗੀਤ ਕਲਿਆਣ ਜੀ ਆਨੰਦ ਜੀ ਦਾ ਅਤੇ ਗੀਤ ਦੇ ਬੋਲ ਆਨੰਦ ਬਖਸ਼ੀ ਦੇ। ਬਹੁਤ ਪਿਆਰਾ ਗੀਤ ਆ, ਉਮੀਦ ਹੈ ਸਾਰੇ ਦੋਸਤ ਇਸ ਨੂੰ ਪਸੰਦ ਕਰਨਗੇ।

0: ਦੋਸਤੋ, ਜਿਹੜੇ ਦੋਸਤਾਂ ਨੇ ਸਾਨੂੰ ਖਤ ਭੇਜੇ, ਪ੍ਰੋਗਰਾਮ ਦਾ ਆਨੰਦ ਮਾਣਿਆ, ਔਨਲਾਈਨ ਸੁਣਿਆ, ਉਹਨੇ ਸਾਰਾ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਖਤ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ, ਪ੍ਰੋਗਰਾਮ ਨਗਮੇ ਦੁਆਰਾ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਪਟਿਆਲਾ ਪੰਜਾਬ, ਸਾਡਾ ਪਿੰਨ ਕੋਡ 147002, ਅਤੇ ਇਸ ਦੇ ਨਾਲ ਹੀ ਰਵਿੰਦਰ ਗਰੇਵਾਲ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। 1:40 ਹੋਣ ਜਾ ਰਹੇ ਨੇ। ਹੁਣ ਪੰਜਾਬੀ ਵਿੱਚ ਖਬਰਾਂ ਹੋਣਗੀਆਂ ਜਲੰਧਰ ਕੇਂਦਰ ਤੋਂ, ਅਤੇ 1:50 'ਤੇ ਉਰਦੂ ਵਿੱਚ ਖਬਰਾਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ TVK ਮੁਖੀ ਸੀ ਜੋਸਫ ਬਿਸਲੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ, ਅਗਲੇ ਚੀਫ ਆਫ ਡਿਫੈਂਸ ਸਟਾਫ CDS ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਖਾੜੀ ਇਲਾਕੇ ਵਿੱਚ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਜੈਪੁਰ ਵਿੱਚ 7:30 ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਸਮਾਰੋਹ ਵਿੱਚ ਪੱਛਮੀ ਬੰਗਾਲ ਦੇ ਪਹਿਲੇ BJP ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
2: আমি শুভেন্দু অধিকারী ঈশ্বরের নামে শপথ করিতেছি যে বিধি দ্বারা স্থাপিত ভারতের সংবিধানের প্রতি আমি অকৃত্রিম নিষ্ঠা ও আনুগত্য পোষণ করিব। আমি ভারতের সার্বভৌমত্ব ও অখণ্ডতা রক্ষা করিব।
1: ਮੁੱਖਮੰਤਰੀ ਦੇ ਨਾਲ 5 ਮੰਤਰੀਆਂ ਨੇ ਵੀ ਸਹੁੰ ਚੁੱਕੀ। ਰਾਜਪਾਲ RN ਰਵੀ ਨੇ ਮੰਤਰੀਆਂ ਨੂੰ ਅਹੁਦੇ 'ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸ੍ਰੀ ਅਧਿਕਾਰੀ ਤੋਂ ਇਲਾਵਾ ਸਹੁੰ ਚੁੱਕਣ ਵਾਲੇ 5 ਮੰਤਰੀ ਨੇ ਦਲੀਪ ਗੋਸ਼, ਅਗਨੀ ਮਿੱਤਰ ਪੌਲ,

ਅਸ਼ੋਕ ਕੀਰਤਨੀਆ ਨਿਸ਼ਚਿਤ ਪ੍ਰਮਾਣਿਕ ਅਤੇ ਖੁਦੀਰਾਮ ਟੁਡੂ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਨਾਲ ਕਈ ਕੇਂਦਰੀ ਮੰਤਰੀ ਅਤੇ ਬੀਜੇਪੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਪਹਿਲਾਂ ਪ੍ਰਧਾਨ ਮੰਤਰੀ ਨੇ ਬ੍ਰਿਗੇਡ ਗਰਾਊਂਡ ਪਹੁੰਚਣ ਤੋਂ ਪਹਿਲਾਂ ਇੱਕ ਰੋਡ ਸ਼ੋਅ ਕੀਤਾ। ਉਧਰ ਤਾਮਿਲਨਾਡੂ ਵਿੱਚ ਟੀਵੀਕੇ ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਜਾਰੀ ਹੈ। ਨਵਾਂ ਮੋੜ ਉਦੋਂ ਆਇਆ ਜਦੋਂ IUML ਨੇ TVK ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦੀਆਂ ਖਬਰਾਂ ਨੂੰ ਰੱਦ ਕੀਤਾ। CPIM ਦੇ ਰਾਸ਼ਟਰੀ ਜਨਰਲ ਸਕੱਤਰ ਬੇਬੀ ਨੇ ਕਿਹਾ ਹੈ ਕਿ ਇਹ ਰਾਜਪਾਲ ਦਾ ਫਰਜ਼ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ। ਚੇਨਈ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਰਾਜਪਾਲ 'ਤੇ ਦਿੱਲੀ ਤੋਂ ਆਉਣ ਵਾਲੇ ਆਦੇਸ਼ਾਂ 'ਤੇ ਨਿਰਭਰ ਰਹਿੰਦਿਆਂ ਦੇਰੀ ਦੀਆਂ ਚਾਲਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲਾਇਆ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਨੀ ਅਗਲੇ ਚੀਫ ਆਫ ਡਿਫੈਂਸ ਸਟਾਫ CDS ਹੋਣਗੇ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਉਣਗੇ। ਲੈਫਟੀਨੈਂਟ ਜਨਰਲ ਸੁਬਰਾਮਨੀ ਭਾਰਤੀ ਫੌਜ ਦੇ ਇੱਕ ਬਹੁਤ ਹੀ ਤਜਰਬੇਕਾਰ ਅਤੇ ਪ੍ਰਤਿਸ਼ਠਤ ਅਧਿਕਾਰੀ ਨੇ। ਇਸ ਸਮੇਂ ਉਹ ਸਤੰਬਰ 2025 ਤੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿੱਚ ਮਿਲਟਰੀ ਐਡਵਾਈਜ਼ਰ ਵਜੋਂ ਸੇਵਾ ਨਿਭਾ ਰਹੇ ਨੇ। ਇਸ ਤੋਂ ਪਹਿਲਾਂ ਉਹ ਉਪ ਸੈਨਾ ਮੁਖੀ ਅਤੇ ਕੇਂਦਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਵੀ ਰਹਿ ਚੁੱਕੇ ਨੇ। ਸਰਕਾਰ ਨੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੂੰ ਸਮੁੰਦਰੀ ਫੌਜ ਦਾ ਮੁਖੀ ਨਿਯੁਕਤ ਕੀਤਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਵਾਈਸ ਐਡਮਿਰਲ ਸਵਾਮੀਨਾਥਨ ਇਸ ਸਮੇਂ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾ ਨਿਭਾ ਰਹੇ ਨੇ। ਉਨ੍ਹਾਂ ਨੂੰ ਭਾਰਤੀ ਸਮੁੰਦਰੀ ਫੌਜ ਵਿੱਚ ਲਗਭਗ 4 ਦਹਾਕੇ ਦੀ ਸ਼ਾਨਦਾਰ ਸੇਵਾ ਦਾ ਅਨੁਭਵ ਹੈ। ਉਹ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਦੀ ਥਾਂ ਲੈਣਗੇ, ਜੋ 31 ਮਈ ਨੂੰ ਸੇਵਾ ਮੁਕਤ ਹੋ ਰਹੇ ਨੇ। ਅੱਜ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ 165ਵੀਂ ਜਯੰਤੀ ਹੈ। ਇਸ ਮੌਕੇ ਵਿਸ਼ਵ ਪੱਧਰ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਪੱਛਮੀ ਬੰਗਾਲ ਵਿੱਚ ਸ਼ਾਂਤੀ ਨਿਕੇਤਨ, ਵਿਸ਼ਵ ਭਾਰਤੀ ਯੂਨੀਵਰਸਿਟੀ ਅਤੇ ਬੰਗਲਾਦੇਸ਼ 'ਚ ਵਿਸ਼ੇਸ਼ ਤੌਰ 'ਤੇ ਸਮਾਰੋਹ ਹੋ ਰਹੇ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੋਸ਼ੀਚੇ ਵਿਸਾਖ ਮੌਕੇ 'ਤੇ ਗੁਰੂਦੇਵ ਰਵਿੰਦਰ ਨਾਥ ਟੈਗੋਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਨੇ 11 ਸਾਲ ਪੂਰੇ ਕਰ ਲਏ ਨੇ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਹਨਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਉਦੇਸ਼ ਸਾਰਿਆਂ ਨੂੰ, ਖਾਸ ਕਰਕੇ ਸਮਾਜ ਦੇ ਕਮਜ਼ੋਰ ਅਤੇ ਹਾਸ਼ੀਆਗਤ ਵਰਗਾਂ ਨੂੰ ਕਿਫਾਇਤੀ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 27 ਕਰੋੜ ਤੋਂ ਵੱਧ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 58 ਕਰੋੜ ਅਤੇ ਅਟਲ ਪੈਨਸ਼ਨ ਯੋਜਨਾ ਤਹਿਤ 9 ਕਰੋੜ ਨਾਂ ਦਰਜ ਕੀਤੇ ਗਏ ਨੇ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜੀਵਨ ਜੋਤੀ ਬੀਮਾ ਯੋਜਨਾ ਤਹਿਤ 10,70,000 ਤੋਂ ਵੱਧ ਪਰਿਵਾਰਾਂ ਦੇ 21,500 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 1,84,00,000 ਤੋਂ ਵੱਧ ਪਰਿਵਾਰਾਂ ਦੇ ਲਗਭਗ 3,660 ਕਰੋੜ ਰੁਪਏ ਦੇ ਦਾਅਵੇ ਨਿਪਟਾਏ ਗਏ ਨੇ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ 'ਤੇ ਆਕਾਸ਼ਵਾਣੀ ਜਲੰਧਰ ਸਟੇਸ਼ਨ ਵੱਲੋਂ ਅੱਜ ਇੱਕ ਵਾਕਾਥੋਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਆਕਾਸ਼ਵਾਣੀ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਰੋਤਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕਾਥੋਨ ਪਟਿਆਲਾ ਸਟੇਸ਼ਨ 'ਤੇ ਵੀ ਆਯੋਜਿਤ ਕੀਤਾ ਗਿਆ। ਜਲੰਧਰ 'ਚ ਵਾਕਾਥੋਨ ਨੂੰ ਆਕਾਸ਼ਵਾਣੀ ਪੰਜਾਬ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਰਣਜੀਤ ਮੀਣਾ ਅਤੇ ਜਲੰਧਰ ਦੂਰਦਰਸ਼ਨ ਦੇ DDG RL ਚਰੰਗਲ ਨੇ ਨਿਊਜ਼ ਅਤੇ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਰਵਾਨਾ ਕੀਤਾ। ਇਹ ਪ੍ਰੋਗਰਾਮ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੁੜਿਆ ਹੋਇਆ ਸੀ, ਜਿੱਥੇ ਸਰੋਤਿਆਂ, ਸਾਬਕਾ ਕਰਮਚਾਰੀਆਂ ਅਤੇ ਹੋਰ ਭਾਗੀਦਾਰਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਆਕਾਸ਼ਵਾਣੀ ਆਪਣੇ 591 ਸਟੇਸ਼ਨਾਂ ਦੇ ਵਿਸ਼ਾਲ ਨੈੱਟਵਰਕ ਰਾਹੀਂ ਸਰੋਤਿਆਂ ਨੂੰ ਲਗਾਤਾਰ ਸੂਚਨਾ, ਗਿਆਨ ਅਤੇ ਮਨੋਰੰਜਨ ਮੁਹੱਈਆ ਕਰਵਾ ਰਿਹਾ ਹੈ। ਆਕਾਸ਼ਵਾਣੀ ਦੇ ਪ੍ਰੋਗਰਾਮ ਦੇਸ਼ ਦੀ ਲਗਭਗ 98% ਆਬਾਦੀ ਤੱਕ ਪਹੁੰਚਦੇ ਨੇ। ਖਾੜੀ ਇਲਾਕੇ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਓਮਾਨ ਦੀ ਖਾੜੀ ਵਿੱਚ ਇੱਕ ਤੇਲ ਟੈਂਕਰ ਨੂੰ ਕਬਜ਼ੇ 'ਚ ਲੈਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਈਰਾਨੀ ਝੰਡੇ ਵਾਲੇ 2 ਟੈਂਕਰਾਂ ਨੂੰ ਰੋਕਿਆ ਜੋ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਦੀ ਉਲੰਘਣਾ ਕਰ ਰਹੇ ਸਨ। ਇਸ ਤਰ੍ਹਾਂ ਈਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅਮਰੀਕਾ ਸਮਰਥਿਤ ਇੱਕ ਖਰੜਾ ਮਤੇ ਨੂੰ ਰੱਦ ਕਰਨ ਦਾ ਅਪੀਲ ਕੀਤੀ ਹੈ। ਇਹ ਮਤਾ ਹੋਰਮੁਜ਼ ਸਟੇਟ ਵਿੱਚ ਜਹਾਜ਼ਾਂ ਦੀ ਸੁਰੱਖਿਆ ਨਾਲ ਸੰਬੰਧਿਤ ਸੀ। ਈਰਾਨ ਨੇ ਇਸ ਨੂੰ

ਆਪਣੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਅਤੇ ਅਮਰੀਕੀ ਹਿੱਤਾਂ ਦੀ ਪੂਰਤੀ ਲਈ ਇੱਕ ਕਦਮ ਕਰਾਰ ਦਿੱਤਾ ਹੈ। ਈਰਾਨ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਤਜਵੀਜ਼ਸ਼ੁਦਾ ਮਤੇ ਦਾ ਸਮਰਥਨ ਨਾ ਕਰਨ ਦੀ ਅਪੀਲ ਕੀਤੀ ਹੈ। ਹੋਰਮੁਜ਼ ਸਟੇਟ ਨੇੜੇ ਕੱਲ੍ਹ ਲੱਕੜ ਦੀ ਕਿਸ਼ਤੀ ਵਿੱਚ ਅੱਗ ਲੱਗਣ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ 4 ਹੋਰ ਝੁਲਸ ਗਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੋਲੋਂ ਲੰਘ ਰਹੇ ਇੱਕ ਜਹਾਜ਼ ਨੇ ਕਿਸ਼ਤੀ ਦੇ ਚਾਲਕ ਦਲ ਨੂੰ ਬਚਾਇਆ ਹੈ। ਜ਼ਖਮੀਆਂ ਦਾ ਦੁਬਈ ਵਿੱਚ ਇਲਾਜ ਚੱਲ ਰਿਹਾ ਅਤੇ ਉਹ ਸੁਰੱਖਿਅਤ ਨੇ। ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਭਾਰਤੀ ਕੌਂਸੁਲੇਟ ਦੇ ਅਧਿਕਾਰੀਆਂ ਨੇ ਬਚਾਏ ਗਏ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਹੈ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਵੱਧ ਰਹੇ ਖਤਰੇ ਦੀ ਸਥਿਤੀ 'ਤੇ ਚਿੰਤਾ ਪ੍ਰਗਟਾਈ ਹੈ। ਸੁਪਰੀਮ ਕੋਰਟ ਨੇ ਰਾਜ ਵੱਲੋਂ ਨਸ਼ੀਲੇ ਪਦਾਰਥਾਂ ਨਾਲ ਨਿਪਟਣ ਦੇ ਤਰੀਕੇ ਵਿੱਚ ਇੱਕ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਮਨੁੱਖੀ ਨੁਕਸਾਨ ਚਿੰਤਾਜਨਕ ਹੈ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲੇ ਬਾਗਚੀਤ ਦੀ ਬੈਂਚ ਨੇ ਇੱਕ ਤਾਜ਼ਾ ਘਟਨਾ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਮਾਂ ਨੇ ਆਪਣੇ ਸਾਰੇ 5 ਪੁੱਤਰਾਂ ਨੂੰ ਨਸ਼ਿਆਂ ਦੀ ਲੱਤ ਕਾਰਨ ਗੁਆ ਦਿੱਤਾ। ਬੈਂਚ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਖਤਰਾ ਇੱਕ ਅਜਿਹੇ ਬਿੰਦੂ 'ਤੇ ਪਹੁੰਚ ਗਿਆ ਜਿੱਥੇ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਜ਼ਰੂਰੀ ਹੋ ਸਕਦੀ ਹੈ। ਚੀਫ਼ ਜਸਟਿਸ ਨੇ ਰਾਜ ਅਤੇ ਕੇਂਦਰੀ ਏਜੰਸੀਆਂ ਦੋਵਾਂ ਨੂੰ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਖਤਮ ਕਰਨ ਲਈ ਕੰਮ ਕਰਨ ਲਈ ਕਿਹਾ ਹੈ। ਬੈਂਚ ਨੇ ਪ੍ਰਚਾਰ ਲਈ ਹੇਠਲੇ ਪੱਧਰ ਦੇ ਅਪਰਾਧੀਆਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਵੱਡੇ ਤਸਕਰਾਂ ਨੂੰ ਖੁੱਲ੍ਹੇਆਮ ਛੱਡਣ ਲਈ ਰਾਜ ਪੁਲਿਸ ਦੀ ਨੁਕਤਾਚੀਨੀ ਵੀ ਕੀਤੀ ਹੈ। IPL ਕ੍ਰਿਕਟ ਵਿੱਚ ਅੱਜ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਸਮੇਤ ਦੱਖਣੀ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨੂੰ ਵਿਸ਼ਵ ਪੱਧਰੀ ਤਕਨਾਲੋਜੀ ਤੱਕ ਪਹੁੰਚ ਦੇਣਾ ਚਾਹੁੰਦਾ ਹੈ ਤਾਂ ਜੋ ਉਹ ਵਿਰੋਧੀ ਦੇਸ਼ਾਂ 'ਤੇ ਨਿਰਭਰ ਨਾ ਰਹਿਣ। ਅਮਰੀਕੀ ਵਿਦੇਸ਼ ਵਿਭਾਗ ਵਿੱਚ ਉਪ ਸਹਾਇਕ ਮੰਤਰੀ ਬੈਥਨੀ ਮੋਰੀਸਨ ਨੇ ਇਹ ਗੱਲ ਅਮਰੀਕਾ ਭਾਰਤ AI ਅਤੇ ਇਮਰਜਿੰਗ ਟੈਕਨੋਲੋਜੀ ਫੋਰਮ ਵਿੱਚ ਕਹੀ। ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਵਿਕਾਸ ਨਾਲ ਸਪਸ਼ਟ ਨਿਯਮਾਂ ਅਤੇ ਸੁਰੱਖਿਆ ਜ਼ਰੂਰੀ ਹੈ। ਮੋਰੀਸਨ ਨੇ ਕਿਹਾ ਕਿ ਅਮਰੀਕਾ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੁਨੀਆ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਜੋ ਹੋਰ ਦੇਸ਼ ਇਸ ਤੋਂ ਲਾਭ ਉਠਾ ਸਕਣ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ TVK ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ ਅਗਲੇ ਚੀਫ਼ ਆਫ ਡਿਫੈਂਸ ਸਟਾਫ ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਖਾੜੀ ਇਲਾਕੇ ਵਿੱਚ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਜੈਪੁਰ ਵਿੱਚ ਸ਼ਾਮੀ 7:30 ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਦੋਸਤੋ ਅੱਜ ਦਾ ਸਰਫਰੋਸ਼ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੁਹਾਡਾ ਰੇਡੀਓ ਦੋਸਤ ਰਵਿੰਦਰ ਗਰੇਵਾਲ। ਦੋਸਤੋ ਫੌਜੀ ਵੀਰਾਂ ਦੇ ਲਈ 15 ਮਿੰਟ ਦਾ ਵਿਸ਼ੇਸ਼ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ। ਉਮੀਦ ਹੈ ਕਿ ਸਾਡੇ ਫੌਜੀ ਵੀਰ ਵੀ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਹੋਣਗੇ, ਸੁਣਦੇ ਹੋਣਗੇ, ਅਤੇ ਜੇ ਸੁਣਦੇ ਨੇ ਤਾਂ ਉਹ ਵੀ ਆਪਣੀ ਫੀਡਬੈਕ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਭੇਜਿਆ ਕਰਨ। ਦੋਸਤੋ ਫੌਜੀ ਵੀਰਾਂ ਦੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਸਾਡੇ ਦਿਮਾਗ ਦੇ ਵਿੱਚ ਦੇਸ਼ ਭਗਤੀ ਅਤੇ ਜਜ਼ਬਾ, ਹਿੰਮਤ, ਸਾਹਸ, ਲਗਨ, ਕੁਝ ਇਸ ਤਰ੍ਹਾਂ ਦੇ ਇਨਸਾਨੀ ਗੁਣ ਜਿਹੜੇ ਆ ਸਾਡੇ ਜ਼ਹਿਨ ਦੇ ਆਸ ਪਾਸ ਘੁੰਮਣ ਲੱਗਦੇ ਨੇ। ਲੇਕਿਨ ਦੋਸਤੋ ਫੌਜੀ ਵੀਰਾਂ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਤਾਂ ਹੁੰਦਾ ਹੀ ਹੁੰਦਾ ਹੈ, ਲੇਕਿਨ ਫੌਜੀ ਵੀਰਾਂ ਦੇ ਵਿੱਚ ਇੱਕ ਬੜਾ ਹੀ ਨੇਕ, ਇਮਾਨਦਾਰ, ਨਰਮ ਅਤੇ ਪਿਆਰ ਕਰਨ ਵਾਲਾ ਦਿਲ ਵੀ ਹੁੰਦਾ ਹੈ। ਲੇਕਿਨ ਉੱਥੇ ਤੱਕ ਸ਼ਾਇਦ ਕੋਈ ਨਹੀਂ ਪਹੁੰਚਦਾ, ਕਿਉਂਕਿ ਉਹਨਾਂ ਦੀ ਜ਼ਿੰਦਗੀ ਬੜੀ ਜੁਝਾਰੂ ਹੁੰਦੀ ਹੈ। ਪਰਿਵਾਰ ਤੋਂ ਦੂਰ ਰਹਿ ਕੇ ਉਹ ਦੇਸ਼ ਦੀ ਸੇਵਾ ਕਰਦੇ ਨੇ। ਲੇਕਿਨ ਦੋਸਤੋ

ਗੱਲ ਹੈ ਕਿ ਜਦੋਂ ਵੀ ਕਿਤੇ ਉਹਨਾਂ ਨੂੰ ਉੱਥੇ ਕੋਈ ਪਰਿਵਾਰ ਦਾ ਜੀ ਅਗਰ ਮਿਲਣ ਚਲਿਆ ਜਾਵੇ ਜਾਂ ਪਰਿਵਾਰ ਦੇ ਜੀ ਦਾ ਖਤ ਪਹੁੰਚ ਜਾਵੇ, ਹਾਲਾਂਕਿ ਹੁਣ ਖਤਾਂ ਦਾ ਜ਼ਮਾਨਾ ਘਟ ਗਿਆ, ਹੁਣ ਤਾਂ ਮੋਬਾਈਲ 'ਤੇ ਫੋਨ ਚਲੇ ਜਾਂਦੇ ਨੇ, ਵੀਡੀਓ ਕਾਲ ਹੋ ਜਾਂਦੀ ਹੈ, ਵਟਸਐਪ ਰਾਹੀਂ ਸੁਨੇਹੇ ਹੋ ਜਾਂਦੇ ਨੇ, ਲੇਕਿਨ ਹਾਲੇ ਵੀ ਕਈ ਫੌਜੀ ਵੀਰ ਐਸੇ ਦੁਰਗਮ ਏਰੀਏ ਦੇ ਵਿੱਚ, ਇਲਾਕਿਆਂ 'ਚ ਕੰਮ ਕਰਦੇ ਨੇ ਜਿੱਥੇ ਉਹਨਾਂ ਨੂੰ ਇਹ ਪੂਰੀਆਂ ਸਹੂਲਤਾਂ ਨਹੀਂ ਮੁਹੱਈਆ ਹੋ ਪਾਉਂਦੀਆਂ ਨੈਟਵਰਕ ਕਰਕੇ, ਪਰ ਫਿਰ ਵੀ ਜਦੋਂ ਵੀ ਕਿਤੇ ਉਹਨਾਂ ਨੂੰ ਕੋਈ ਪਰਿਵਾਰ ਦਾ ਜੀ ਜਾਂ ਉਹਨਾਂ ਦਾ ਸੁਨੇਹਾ ਵੀ ਆ ਜਾਵੇ, ਤਾਂ ਉਹਨਾਂ ਦੀ ਜਿਹੜੀ ਦਿਲ ਦੀ ਭਾਵਨਾ ਉਹ ਕੁਛ ਇਸ ਤਰ੍ਹਾਂ ਜ਼ਾਹਿਰ ਹੁੰਦੀ ਹੈ।

ਆਪਣਾ ਪਿਆਰ ਇਜ਼ਹਾਰ ਕਰਦੇ ਨੇ। ਜਦੋਂ ਵੀ ਫੌਜੀਆਂ ਦੀ ਗੱਲ ਕਰਦੇ ਹਾਂ, ਉਹੀ ਫਿਰ ਦੇਸ਼ ਭਗਤੀ, ਜਜ਼ਬਾ, ਤਿਰੰਗਾ, ਸਾਡੇ ਦੇਸ਼, ਕ੍ਰਾਂਤੀ ਅਤੇ ਦੁਸ਼ਮਣ ਦੇ ਪ੍ਰਤੀ ਡਟ ਕੇ ਮੁਕਾਬਲਾ ਕਰਨਾ। ਲੇਕਿਨ ਦੋਸਤੋ, ਫੌਜੀ ਵੀਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਪਿਆਰ ਭਰੇ ਦਿਲ ਦੇ ਮਾਲਕ ਹੁੰਦੇ ਨੇ। ਮੈਂ ਬੜਾ ਭਾਗਸ਼ਾਲੀ ਹਾਂ ਕਿ ਮੈਨੂੰ ਫੌਜੀ ਯੂਨਿਟ ਦੇ ਵਿੱਚ ਰਹਿਣਾ ਦਾ ਮੌਕਾ ਮਿਲਿਆ, ਇਸ ਕਰਕੇ ਮੈਂ ਇਹਨਾਂ ਚੀਜ਼ਾਂ ਨੂੰ ਬੜੀ ਨਜ਼ਦੀਕ ਤੋਂ ਦੇਖਿਆ। ਬੜੀ ਮੌਕਾ ਮਿਲਦਾ ਹੀ ਹੱਸਦੇ ਟੱਪਦੇ ਨੱਚਦੇ ਗਾਉਂਦੇ ਨੇ, ਅਤੇ ਜਦੋਂ ਵੀ ਕਿਤੇ ਮੌਕਾ ਮਿਲਦਾ ਹੈ ਤਾਂ ਆਪਣੇ ਮਹਿਬੂਬ ਦੇ ਪ੍ਰਤੀ ਉਹ ਆਪਣੇ ਪਿਆਰ ਨੂੰ ਕੁਝ ਇਸ ਤਰ੍ਹਾਂ ਜ਼ਾਹਿਰ ਕਰਦੇ ਨੇ।

0: ਦੋਸਤੋ ਅੱਜ ਦੇ ਸ਼ਬਦ ਮੋਬਾਈਲ 'ਤੇ ਚੁਟਕਲੇ ਸੁਣਾਉਣ ਲਈ ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ 0175-2280-494 'ਤੇ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ ਜੀ।
1: ਮੈਂ ਬਿੰਦਰ ਸਿੰਘ ਡਕਾਲੇ ਤੋਂ ਬੋਲਦਾ ਸਰ ਜੀ।
0: ਹਾਂਜੀ ਬਿੰਦਰ ਸਿੰਘ ਜੀ, ਸੁਣਾਓ ਜੀ ਚੁਟਕਲਾ।
1: ਸੁਣਾਵਾਂ ਸਰ ਜੀ, ਐਵੇਂ ਜੀ, ਕੋਈ ਮਾਤਾ ਨੂੰ ਕਹਿ ਦਿਆ ਘਰ ਤੋਂ ਵੀ ਜਾ ਪੈਸੇ ਪਵਾ ਲਿਆ ਮੋਬਾਈਲ 'ਚ।
0: ਅੱਛਾ ਜੀ,
1: ਕਾਲ ਕਾਲ ਹੈ, ਕਾਲ ਨੰਬਰ ਲਿਖ ਕੇ ਲੈ ਜਾਵੇ ਬੇ, ਕਾਲ ਨਾ ਪੁੱਤ, ਮੇਰੇ ਨੰਬਰ ਤੇਰੇ ਯਾਦ ਆ।
0: ਅੱਛਾ ਜੀ,
1: ਦੁਕਾਨ ਵਾਲੇ ਨੂੰ ਕਹਿਣ ਲੱਗੀ ਤਾਂ ਕਿਧਰ ਕੀ ਜਾਂਦੇ ਜਾਂਦੇ ਹੋ, ਭੁੱਲ ਗਈ ਨੰਬਰ, ਭੁੱਲ ਗਈ, ਦੁਕਾਨ ਵਾਲੇ ਨੂੰ ਕਾਲ ਪਾ ਦੇ ਪੈਸੇ, ਜਦ ਉਹਨੇ ਦੁਕਾਨ ਵਾਲੇ ਨੇ ਭਾਈ ਪੈਸੇ ਪਾ ਦੇ,
0: ਹਾਂਜੀ
1: ਪੈਸੇ ਪੈ ਗਏ ਗਲਤ, ਕਾਲ ਪੈਸੇ ਪੈ ਗਾ ਗਲਤ ਪਾ ਦੇ ਪੁੱਤ,
0: ਹਾਂਜੀ
1: ਫਿਰ ਕਿਉਂ ਕਹਿੰਦੇ ਗਲਤ ਹੋ ਗਿਆ, ਕਈ ਨੂੰ ਕੱਟ ਕੇ ਮੈਂ ਦੁਬਾਰਾ ਪਾ ਦੇ ਕਹਾ।
0: ਉਹ ਦੇਖੋ ਜੀ, ਬਿਲਕੁਲ ਨਵੇਂ ਨਵੇਂ ਮੋਬਾਈਲ ਚੱਲੇ ਅਤੇ ਬੀਬੀਆਂ ਭੈਣਾਂ ਜਿਹੜੀਆਂ ਘੱਟ ਹੀ ਇਸਤੇਮਾਲ ਕਰਦੀਆਂ ਜਾਂ ਸਾਡੇ ਵੀਰ, ਉਹਨਾਂ ਨੂੰ ਇਸ ਤਰ੍ਹਾਂ ਦੇ ਭੁਲੇਖੇ ਲੱਗਦੇ ਰਹਿੰਦੇ ਆ। ਬਹੁਤ ਬਹੁਤ ਸ਼ੁਕਰੀਆ ਜੀ।

0: ਸੁਖਸਾਂ ਦਾ,
1: ਹਾਂ ਜੀ,
0: ਮੈਂ ਕਿਹਾ ਬਹੁਤੀ ਕੀ ਕਰਦੀ ਹੈ? ਕਹਿੰਦੇ ਹਸਪਤਾਲ।
1: ਅੱਛਾ ਜੀ,
0: ਮੈਂ ਕਿਹਾ ਕਾਕਾ ਜੀ ਤੁਸੀਂ ਕੀ ਕਰਦੇ ਹੋ? ਕਹਿੰਦਾ ਮੈਂ ਜੇਲ੍ਹ 'ਚ।
1: ਅੱਛਾ ਜੀ,
0: ਮੈਂ ਕਿਹਾ ਮਿੱਟੀ ਨਿਕਲ ਗਈ ਪੈਰਾਂ ਦੀ। ਮੈਂ ਕਿਹਾ ਹੈ ਇਹ ਕੀ ਗੱਲ ਹੋਈ, ਗੱਲ ਮੋਬਾਈਲ 'ਤੇ ਹੋ ਰਹੀ ਹੈ?
1: ਹਾਂ ਜੀ, ਹਾਂ ਜੀ।
0: ਫਿਰ ਉਹਨੇ ਦੱਸਿਆ ਵੀ ਮਤਲਬ ਉਹ ਤਾਂ ਨਰਸ ਲੱਗੀ ਹੈ ਅਤੇ ਮੈਂ ਕਲਰਕ ਲੱਗਿਆ ਸੀ ਜੇਲ੍ਹ 'ਚ, ਉਹ ਹਸਪਤਾਲ।
1: ਬਹੁਤ ਬਹੁਤ ਸ਼ੁਕਰੀਆ ਜੀ। ਇਸ ਤਰ੍ਹਾਂ ਦੇ ਭੁਲੇਖੇ ਜਿਹੜੇ ਨੇ ਉਹ ਅਕਸਰ ਲੱਗ ਜਾਂਦੇ ਨੇ। ਹੈਲੋ ਹੈਲੋ
2: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭੈਣ ਜੀ, ਆਪਣਾ ਨਾਮ ਦੱਸ ਦਿਓ।
2: ਮੇਰਾ ਨਾਮ ਰਜਿੰਦਰ ਕੌਰ ਹੈ ਜੀ।
1: ਕਿਹੜੀ ਜਗ੍ਹਾ ਤੋਂ ਬੋਲਦੇ ਹੋ?
2: ਪਟਿਆਲੇ ਤੋਂ, ਪਟਿਆਲੇ ਤੋਂ ਵਿਕਾਸ ਕਲੋਨੀ ਤੋਂ ਜੀ।
1: ਹਾਂਜੀ, ਸੁਣਾਓ ਜੀ ਚੁਟਕਲਾ ਆਪਣਾ।
2: ਹਾਂਜੀ, ਇੱਕ ਵਾਰ ਨਹੀਂ ਮੈਂ ਡਾਕਟਰ ਦੇ ਚਲੀ ਗਈ, ਮੈਂ ਆਪਣਾ ਫੋਨ ਮੈਂ ਘਰੇ ਭੁੱਲ ਗਈ ਜੀ।
1: ਹਾਂਜੀ ਹਾਂਜੀ।
2: ਤੇ ਮੈਂ ਉਹ ਦਵਾਈਆਂ ਨੂੰ ਕਿਹਾ ਮੈਂ ਭਾਈ ਮੇਰੇ ਨਾ ਬੇਟੇ ਨੂੰ ਫੋਨ ਮਿਲਾ ਦਿਓ ਤੁਸੀਂ।
1: ਅੱਛਾ ਜੀ।
2: ਉਹ ਜੀ ਜਦੋਂ ਮੈਂ ਇੱਕ ਨੰਬਰ ਭੁੱਲ ਗਈ, ਜਦੋਂ ਚੱਕਿਆ ਕਹਿੰਦੇ ਜੀ ਰੋਂਗ ਨੰਬਰ ਹੈ ਤਾਂ।
1: ਅੱਛਾ ਜੀ,
2: ਹਾਂਜੀ,
1: ਬਹੁਤ ਬਹੁਤ ਸ਼ੁਕਰੀਆ ਜੀ। ਅਸਲ 'ਚ ਪਹਿਲਾਂ ਪਹਿਲਾਂ ਮੋਬਾਈਲ ਨੰਬਰ ਜਿਹੜੇ ਯਾਦ ਰੱਖਣੇ ਵੀ ਬੜੇ ਔਖੇ ਸੀ, ਵੈਸੇ ਔਖੇ ਹੁਣ ਵੀ ਹੋ ਗਏ ਨੇ, ਕਿਉਂਕਿ ਹੁਣ ਅਸੀਂ ਸਾਰੇ ਨੰਬਰ ਸੇਵ ਕਰ ਲੈਂਦੇ ਹਾਂ, ਨਾਮ ਦੇਖ ਕੇ ਮਿਲਾਉਂਦੇ ਹਾਂ, ਨੰਬਰ ਸਾਨੂੰ ਹੁਣ ਵੀ ਯਾਦ ਨਹੀਂ ਰਹਿੰਦੇ।

0: ਹੈਲੋ,
1: ਸਤਿ
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ, ਆਪਣਾ ਨਾਮ ਦੱਸ ਦਿਓ।
1: ਮੈਂ ਰਾਮਨਾਥ ਬੋਲਦਾ ਜੀ, ਪਿੰਡ ਅਤਾਵਰ, ਸ੍ਰੀ ਫਤਿਹਗੜ੍ਹ ਸਾਹਿਬ।
0: ਹਾਂਜੀ ਰਾਮਨਾਥ ਜੀ, ਤੁਹਾਡੇ ਖਤ ਮਿਲਦੇ ਰਹਿੰਦੇ ਆ, ਅਤੇ ਅੱਜ ਸੁਣਾਓ ਚੁਟਕਲਾ ਮੋਬਾਈਲ 'ਤੇ, ਮੋਬਾਈਲ ਬਾਰੇ।
1: ਮੇਰੇ ਆਉਂਦਾ ਅਸੀਂ ਦੀ ਕਹਾਣੀ 1960 ਦੀ ਕਹਾਣੀ ਹੈਗੀ। ਉਹ ਚੱਲ ਫੋਨ ਚੱਲੀ ਜਾਵੇ ਨਾ ਜੀ,
0: ਹਾਂਜੀ,
1: ਉਹ ਮੰਨ ਲਓ ਬੜੇ ਬੜੇ ਅਫਸਰਾਂ ਤੋਂ ਹੁੰਦੇ ਸੀ ਜੀ।
0: ਅੱਛਾ ਜੀ,
1: ਉਹ ਮੈਂ ਜੰਮੇ ਪੜ੍ਹ ਲਓ ਮੇਰੇ ਨਾਨਕੇ,
0: ਅੱਛਾ ਜੀ,
1: ਇੱਕ ਮੰਨ ਲਈ ਉੱਥੇ, ਮੰਨ ਲਓ ਮਾਸਟਰ ਜੀ ਦਾ ਫੇਰ ਹੈਡ ਮਾਸਟਰ ਸਾਹਿਬ,
0: ਹਾਂਜੀ ਹਾਂਜੀ,
1: ਮੰਨ ਲਈ ਪਾਣੀ ਪਾਵਾਂ ਫਿਰ ਉਹ ਜੀ, ਮੈਂ ਉਹਦੇ ਲਈ ਮਿੱਟੇ ਵੀ ਪਾਣੀ ਪਾ ਪਵਾ ਰਿਹਾ ਤਾ।
0: ਅੱਛਾ ਜੀ,
1: ਉੱਧਰੋਂ ਆ ਗਿਆ ਜੀ ਫੋਨ,
0: ਅੱਛਾ ਜੀ,
1: ਉਹਨੇ ਭੱਜ ਕੇ ਜਾ ਕੇ ਮਾਲੀ ਨੇ ਚੱਕ ਲਿਆ ਜੀ।
0: ਹਾਂਜੀ ਹਾਂਜੀ,
1: ਉਹ ਮਾਲੀ ਨੇ ਚੱਕਿਆ ਵਾ, ਉਹਨੇ ਉੱਧਰੋਂ ਕਹਿੰਦਾ ਹੈਲੋ, ਉਹਦਾ ਅਫਸਰ ਸਾਹਿਬ ਬੋਲਿਆ ਜੀ, ਕਹਿੰਦਾ ਹੈਲੋ।
0: ਹਾਂਜੀ,
1: ਉਹ ਮਾਲੀ ਨੇ ਵੀ ਕਹਿੰਦਾ ਹੈਲੋ।
0: ਹਾਂਜੀ,
1: ਉਹ ਅਫਸਰ ਸਾਹਿਬ ਕਹਿੰਦਾ ਵੀ ਤੂੰ ਕਾਹਨੂੰ ਬੋਲਦਾ।
0: ਹਾਂਜੀ,
1: ਉਹਨੂੰ ਮਾਲੀ ਕਹਿੰਦਾ ਵੀ ਤੂੰ ਕਾਹਨੂੰ ਬੋਲਦਾ। ਉਹ ਕਹਿੰਦਾ ਸਾਹਿਬ ਦਾ ਮੈਂ ਆਉਂਦਾ ਫਿਰ ਉੱਥੇ ਕਹਿੰਦੇ ਭੱਜ ਗਿਆ ਜੀ। ਉਹ ਮੇਰੇ ਹੁਣ ਵੀ ਆਹ ਕਹਾਣੀ ਉਹ
0: ਸਹੀ ਗੱਲ ਹੈ ਜੀ, ਜਦੋਂ ਨਵੇਂ ਨਵੇਂ ਫੋਨ ਚੱਲੇ ਸੀ ਨਾ, ਉਦੋਂ ਬੋਲਣ ਦਾ ਸਲੀਕਾ ਵੀ ਇੰਨਾ ਨਹੀਂ ਸੀ, ਕਿਉਂਕਿ ਇਹ ਨਹੀਂ ਸੀ ਪਤਾ ਵੀ ਫੋਨ 'ਤੇ ਗੱਲਬਾਤ ਕਿਵੇਂ ਕਰੀ ਦੀ ਹੈ, ਲੇਕਿਨ ਹੌਲੀ ਹੌਲੀ ਅਸੀਂ ਸਾਰੇ ਸਲੀਕਾ ਸਿੱਖ ਗਏ ਹਾਂ। ਹੈਲੋ
2: ਹੈਲੋ
0: ਹੈਲੋ, ਹਾਂਜੀ ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
2: ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਰਾਹੁਲ ਬੋਲ ਰਿਹਾ ਸ਼ਾਹਬਾਦ ਤੋਂ।
0: ਰਾਹੁਲ ਸ਼ਾਹਬਾਦ ਤੋਂ?
2: ਹਾਂਜੀ
0: ਹਾਂਜੀ, ਮੋਬਾਈਲ 'ਤੇ ਚੁਟਕਲਾ ਸੁਣਾਓ ਜੀ।
2: ਗੱਲ ਇਸ ਤਰ੍ਹਾਂ ਹੈਗੀ ਹੈ,
0: ਹਾਂਜੀ,
2: ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈਗਾ,
0: ਹਾਂਜੀ,
2: ਇੱਕ ਗਿਲਾਸ ਪਾਣੀ ਪਿਆ ਦੇ।
0: ਅੱਛਾ ਜੀ।
2: ਇਹ ਕਹਿੰਦੀ ਹੁਣ ਤਾਂ ਮੈਂ ਥੱਕ ਗਈ ਹਾਂ, ਇਹ ਹੁਣ ਨਹੀਂ ਉੱਠ ਸਕਦੀ।
0: ਅੱਛਾ ਜੀ।
2: ਪਤੀ ਕੀ ਕਰਦਾ, ਚੁੱਕ ਕੇ ਫਿਰ ਉਹਦੇ ਮੋਬਾਈਲ 'ਚ ਮਿਸ ਕਾਲ ਦਿੰਦਾ।
0: ਹਾਂਜੀ।
2: ਅਤੇ ਉਹ ਮੋਬਾਈਲ ਚੁੱਕਣ ਜਾਂਦੀ ਹੈ, ਮੋਬਾਈਲ ਹੈ,
0: ਹਾਂਜੀ,
2: ਕਹਿੰਦਾ ਲਾਣੇ ਤਾਂ ਨਹੀਂ ਇੱਕ ਗਲਾਸ ਪਾਣੀ ਵੀ ਲਿਆ।
0: ਬਹੁਤ ਬਹੁਤ ਵਧੀਆ ਤਰੀਕਾ ਉਹਨਾਂ ਨੇ ਕੱਢਿਆ ਜੀ, ਮੋਬਾਈਲ 'ਚ ਅਤੇ ਗੱਲਬਾਤ ਕਰਨ ਦੇ ਬਹਾਨੇ ਪਾਣੀ ਪੀਣ ਲਈ ਬੁਲਾ ਲਿਆ। ਹੈਲੋ ਹੈਲੋ,
3: ਸਾਈ ਗਰੇਵਾਲ ਸਾਹਿਬ, ਨਮਸਕਾਰ।
0: ਨਮਸਕਾਰ ਜੀ, ਆਪਣਾ ਨਾਮ ਦੱਸ ਦਿਓ।
3: ਭੀਮ ਸੈਨ, ਪਿੰਡ ਬੌੜਾ, ਨੇੜੇ ਨਾਭਾ।
0: ਹਾਂਜੀ ਭੀਮ ਸੈਨ ਜੀ, ਸੁਣਾਓ ਮੋਬਾਈਲ 'ਤੇ ਚੁਟਕਲਾ।
3: ਹਾਂਜੀ, ਹੋ ਗਿਆ ਕਰਤਾ ਮੈਂ ਜੀ।
0: ਹਾਂਜੀ ਹਾਂਜੀ ਹਾਂਜੀ।
3: ਇੱਕ ਜ਼ਿਮੀਦਾਰ ਨੇ ਫਸਲ ਲੈ ਗਿਆ ਮੰਡੀ 'ਚ, ਕੋਲੇ ਸੀਰੀ ਬਿਠਾਤਾ।
0: ਅੱਛਾ ਜੀ।
3: ਵਰਕਰ,
0: ਹਾਂਜੀ ਹਾਂਜੀ,
3: ਹਨੇਰਾ ਹੋ ਗਿਆ, ਉਹਦੀ ਰੋਟੀ ਨਾ ਪਚਾਈ।
0: ਅੱਛਾ ਜੀ।
3: ਸੀਰੀ ਨੂੰ ਗੁਆਂਢੀਆਂ ਨੇ ਦਾਰੂ ਪਿਲਾਤੀ, ਜਿਹੜੇ ਲਵੇ ਵਾਲੇ ਥੇ।
0: ਹਾਂਜੀ ਹਾਂਜੀ।
3: ਉਹ ਕਹਿੰਦਾ ਮੇਰੀ ਰੋਟੀ ਨਹੀਂ, ਕਹਿੰਦਾ ਜ਼ਿਮੀਦਾਰ ਲੈ ਕੇ ਆਇਆ, ਮੈਂ ਭੁੱਖਾ ਮਰਦਾ, ਕਹਿੰਦਾ ਸਵੇਰ ਦਾ।
0: ਹਾਂਜੀ ਹਾਂਜੀ।
3: ਉਹ ਲਵੇ ਵਾਲੇ ਨੇ ਮਜ਼ਾਕੀਏ ਥੇ, ਉਹ ਕਹਿੰਦੇ ਜੇ ਨਹੀਂ ਲੈ ਕੇ ਆਇਆ,
0: ਹਾਂਜੀ,
3: ਆੜਤੀ ਦੇ ਘਰੇ ਫੋਨ ਕਰਦੇ, ਕਹਿੰਦੇ ਰੋਟੀ ਆੜਤੀ ਪਹੁੰਚਾ ਦਿੰਦਾ ਹੁੰਦਾ।
0: ਅੱਛਾ ਜੀ।
3: ਉਹ ਕਹਿੰਦਾ ਮੈਨੂੰ ਤਾਂ ਨੰਬਰ ਦਾ ਨਹੀਂ ਪਤਾ।
0: ਹਾਂਜੀ।
3: ਉਹ ਕਹਿੰਦੇ ਨੰਬਰ ਅਸੀਂ ਲਾ ਦਿੰਦੇ ਹਾਂ, ਕਹਿੰਦੇ ਤੂੰ ਤਾੜ ਕੇ ਕਹਿ ਜੀ ਮਾੜਾ ਜਿਹਾ।
0: ਅੱਛਾ ਜੀ।
3: ਉਹਨਾਂ ਨੇ ਪੁਲਿਸ ਸਟੇਸ਼ਨ ਨੰਬਰ ਲਾਤਾ,
0: ਓਹੋ ਹੋ,
3: ਲਵੇ ਵਾਲਿਆਂ ਨੇ।
0: ਹਾਂਜੀ ਹਾਂਜੀ।
3: ਉਹ ਕਹਿੰਦੇ ਹਾਂ ਜੀ, ਦੱਸੋ ਕੀ ਕਹਿੰਦੇ ਹੋ। ਕਹਿੰਦਾ ਕਹਿ ਰਿਹਾ ਕੀ ਆ, ਸਵੇਰ ਦਾ ਭੁੱਖਾ ਬੰਦਾ ਰੋਟੀ ਪਹੁੰਚਾਉਣ ਦਾ ਨਹੀਂ ਪਤਾ ਤੈਨੂੰ। ਉਹ ਕਹਿੰਦੇ ਕਿੰਨੇ ਨੰਬਰ ਦੁਕਾਨ ਤੋਂ ਬੋਲ ਰਹੇ, ਕਹਿੰਦੇ ਅਸੀਂ ਕੋਕ 'ਤੇ ਲੈ ਕੇ ਆਏ।
0: ਅੱਛਾ ਜੀ। ਅਤੇ ਦੇਖੋ ਇਹ ਮਜ਼ਾਕ ਮਜ਼ਾਕ ਦੇ ਵਿੱਚ ਦੋਸਤ ਦੇ ਕੁੱਟ ਪਵਾ ਦਿੱਤੀ, ਦੋਸਤ ਇਸ ਤਰ੍ਹਾਂ ਦੇ ਮਜ਼ਾਕ ਹੁੰਦੇ ਆ, ਪਰ ਸਾਨੂੰ ਧਿਆਨ ਰੱਖਣਾ ਚਾਹੀਦਾ। ਦੋਸਤੋ ਇੱਕ ਬੇਨਤੀ ਹੈ ਕਿ ਉਹੀ ਦੋਸਤ ਫੋਨ ਕਰਨ ਜਿਨ੍ਹਾਂ ਦੀ ਪੂਰੀ ਤਿਆਰੀ ਹੋਵੇ, ਅਤੇ ਜਿਨ੍ਹਾਂ ਦੇ ਚੁਟਕਲੇ ਮਿਆਰੀ ਹੋਣ ਅਤੇ ਸਾਰਿਆਂ ਦੇ ਸੁਣਨ ਦੇ ਯੋਗ ਹੋਣ। ਹੈਲੋ
4: ਹੈਲੋ
0: ਹੈਲੋ, ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
4: ਨਾਮ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਔਰ ਭੁੱਖਿਆਂਵਾਲੀ, ਜ਼ਿਲ੍ਹਾ ਬਠਿੰਡਾ ਜੀ।
0: ਹਾਂਜੀ ਬਲਦੇਵ ਜੀ, ਸੁਣਾਓ ਜੀ ਚੁਟਕਲਾ।
4: ਚੁਟਕਲਾ ਗੱਲ ਇਹ ਹੈ ਜੀ ਵੀ ਅਸੀਂ ਪਾਠ ਸੁਣ ਜਾਂਦੇ ਸੀ, ਜਿਹਦੇ ਮੇਰਾ ਭਾਈ ਜੀ ਕਾਨਪੜ।
0: ਅੱਛਾ ਜੀ।
4: ਤੇ ਮੋਬਾਈਲ ਅਸੀਂ ਆਖਿਆ ਯਾਰ ਤੂੰ ਮੋਬਾਈਲ ਰੱਖਿਆ ਕਰ।
0: ਅੱਛਾ ਜੀ।
4: ਯਾਰ ਮੈਨੂੰ ਚਲਾਉਣਾ ਨਹੀਂ ਆਉਂਦਾ।
0: ਹਾਂਜੀ।
4: ਮੈਂ ਕਿਹਾ ਯਾਰ ਤੂੰ ਆਇਆ ਤਾਂ ਸੁਣ ਲੇਗਾ।
0: ਹਾਂਜੀ।
4: ਇੱਕ ਕਹਿੰਦਾ ਚੰਗਾ, ਤੇ ਉਹ ਜੀ ਵਿੱਚ ਕੰਪਿਊਟਰ ਜਿਹਾ ਤੇ ਬੋਲਣ ਲੱਗ ਗਿਆ, ਤੁਹਾਡੇ ਪੈਸੇ ਆਏ ਪਏ ਜਾਂ ਹੋਇਆ ਪਿਆ, ਤੇ ਮੈਨੂੰ ਕਹਿੰਦਾ ਯਾਰ ਕੁੜੀ ਬੋਲਦੀ ਹੈ।
0: ਅੱਛਾ ਜੀ।
4: ਕੀ ਕਹਿੰਦੇ ਆ, ਤੇ ਉਹਨੂੰ ਕਰੜਾ ਹੋ ਗਿਆ।
0: ਅੱਛਾ ਜੀ।
4: ਗਾਲਾਂ ਦੇਣ ਲੱਗ ਗਿਆ, ਮੈਂ ਤੂੰ ਐਂ ਕਾਹਤੋਂ ਬੋਲਦਾ ਯਾਰ। ਕਹਿੰਦਾ ਨਹੀਂ ਯਾਰ, ਯਾਰ ਮਾੜਾ ਕਰੜਾ ਰੁੱਖਾ ਬੋਲ ਗਿਆ ਨਾ, ਫਿਰ ਚੁੱਪ ਕਰ ਜਾਂਦੀ ਯਾਰ, ਅੱਗੇ ਵੀ ਮੇਰੇ ਨਾਲ ਹੀ ਕਰ ਦਿਓ ਜੇ ਉਹ। ਮੈਂ ਕਿਹਾ ਖਤਮਾ ਕੰਪਿਊਟਰ ਬੋਲਦਾ ਹੁੰਦਾ ਜਾਣ ਪਰ।

0: ਬਿਲਕੁਲ ਜੀ ਬਿਲਕੁਲ,
1: ਮੌਲਾਨਾ
0: ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ, ਇਸ ਤਰ੍ਹਾਂ ਦੇ ਕਲੋਲ ਜਿਹੜੇ ਨੇ ਜ਼ਿੰਦਗੀ 'ਚ ਹੁੰਦੇ ਰਹਿੰਦੇ ਆ, ਹੁੰਦੇ ਰਹਿਣੇ ਵੀ ਚਾਹੀਦੇ ਨੇ। ਅਕਸਰ ਆਪਾਂ ਜ਼ਿੰਦਗੀ ਦੇ ਵਿੱਚ ਮਜ਼ਾਕ ਕਰਦੇ ਰਹਿੰਦੇ ਹਾਂ, ਲੇਕਿਨ ਮਜ਼ਾਕ ਸਾਨੂੰ ਇੱਕ ਸੀਮਾ ਦੇ ਅੰਦਰ ਕਰਨਾ ਚਾਹੀਦਾ, ਅਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਵੀ ਜਿਹੜਾ ਹੈ ਨੁਕਸਾਨ ਨਹੀਂ ਹੋਣਾ ਚਾਹੀਦਾ, ਹਾਸਾ ਠੱਠਾ ਚੱਲਦੇ ਰਹਿਣਾ ਚਾਹੀਦਾ। ਹੈਲੋ,
1: ਕਰਨੈਲ ਸਿੰਘ ਬੋਲਦਾ ਜੀ।
0: ਹਾਂਜੀ ਕਰਨੈਲ ਸਿੰਘ ਜੀ, ਮਾਫੀ ਸੱਪਾਂ ਤੋਂ,
1: ਮਵੀ ਕਲਾਂ ਤੋਂ, ਮਵੀ ਕਲਾਂ।
0: ਹਾਂਜੀ ਮਵੀ ਕਲਾਂ ਜੀ, ਬਿਲਕੁਲ ਜੀ, ਸੁਣਾਓ ਜੀ ਚੁਟਕਲਾ।
1: ਮੈਂ ਇੱਕ ਵਿਆਹ ਦੇ ਵਿੱਚ ਕੁੜੀ ਨੂੰ ਤਿਆਰ ਕਰਕੇ ਡੋਲੀ 'ਚ ਬਿਠਾਤਾ ਜੀ।
0: ਅੱਛਾ ਜੀ।
1: ਡੋਲੀ ਹਲੇ 5-7 ਕਰਮੇ ਗਈ ਤੇ ਕੁੜੀ ਨੇ ਕਹਿੰਦੇ ਰੋਕੋ ਰੋਕੋ ਡੋਲੀ ਰੋਕਤੀ।
0: ਅੱਛਾ ਜੀ।
1: ਉਹ ਜਦ ਘਰ ਆਈ ਕਹਿੰਦਾ ਕੀ ਹੋ ਗਿਆ ਕੀ ਹੋ ਗਿਆ, ਸਾਰੇ ਹੈਰਾਨ ਹੋ ਗਏ ਵੀ ਇਹ ਕੀ ਹੋ ਗਿਆ ਕੁੜੀ ਨੂੰ।
0: ਹਾਂਜੀ।
1: ਉਹ ਕਹਿੰਦੇ ਅਸ਼ੁਭ ਹੋ ਗਿਆ, ਅਸ਼ੁਭ ਕੁੜੀ ਬੋਲਦੀ ਆ, ਉਹਨੂੰ ਅਸ਼ੁਭ ਨੀ ਪਈਆ। ਕਹਿੰਦੇ ਮਾਤਾ ਆਪਣਾ ਮੋਬਾਇਲ ਭੁੱਲ ਗਈ ਤੇ ਮੋਬਾਈਲ ਚੱਕਣ ਆਈਆਂ।
0: ਅੱਜ ਕੱਲ ਮੋਬਾਈਲ ਤੋਂ ਬਿਨਾਂ ਕੋਈ ਵੀ ਸਾਹ ਨਹੀਂ ਲੈਂਦਾ ਜੀ। ਹੈਲੋ
2: ਹੈਲੋ
0: ਹੈਲੋ, ਹਾਂਜੀ ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
2: ਸਤਿ ਸ਼੍ਰੀ ਅਕਾਲ ਜੀ, ਮੈਂ ਰੂਪ ਸਿੰਘ, ਪਿੰਡ ਗੰਗਾ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਤੋਂ ਬੋਲਦਾ ਜੀ।
0: ਹਾਂਜੀ ਰੂਪ ਸਿੰਘ ਜੀ, ਸੁਣਾਓ ਜੀ ਚੁਟਕਲਾ ਮੋਬਾਈਲ ਤੇ।
2: ਚੁਟਕਲਾ ਜੀ, ਇੱਕ ਬੁੜੀ ਦਾ ਪੁੱਤਰ ਸੀ, ਉਹਦਾ ਪੜ੍ਹਿਆ ਲਿਖਿਆ ਗਈ ਜੀ।
0: ਅੱਛਾ ਜੀ।
2: ਬੁੜੀ ਨੂੰ ਮੋਬਾਈਲ ਫੜਾਇਆ, ਕਹਿੰਦਾ ਆਪਣੇ ਮੋਬਾਈਲ ਆਉਣਗੇ, ਜਦੋਂ ਪੈਸੇ ਆਉਣਗੇ ਜਾਂ ਬੱਜੂ ਉਹਨੂੰ ਬੰਦ ਕਰ ਦੇਣੀ।
0: ਅੱਛਾ ਜੀ।
2: ਉਹਨੂੰ ਪਤਾ ਨੀ ਜੀ, ਬੰਦ ਕਰਨ ਦਾ ਇੱਕ ਦੋ ਪਤਾ ਡੱਬੇ ਥੋੜੀ ਪੀਤੀ ਜੀ, ਮਾਰ ਕੇ ਥੋੜੀ ਭੰਨਤਾ। ਜਦੋਂ ਪਤਾ ਤੇ ਮੁੰਡਾ ਪੋਤਾ ਮੁੜ ਕੇ ਆਇਆ ਜੀ, ਪੁੱਤਰ ਨਾ ਬੰਦ ਕਹਿੰਦਾ ਦੋ ਬਣ ਗਏ।
0: ਜਦੋਂ ਨਵੇਂ ਨਵੇਂ ਮੋਬਾਈਲ ਚੱਲੇ ਸੀ ਨਾ, ਇਸ ਤਰ੍ਹਾਂ ਦੇ ਬਹੁਤ ਹੀ ਜਿਹੜੇ ਸੀ ਮਜ਼ਾਕੀਆ ਹਾਦਸੇ ਸਾਡੇ ਸਾਰਿਆਂ ਦੇ ਨਾਲ ਵਾਪਰੇ ਨੇ। ਹੈਲੋ ਹੈਲੋ ਹੈਲੋ, ਸਵਾਗਤ ਹੈ ਜੀ। ਹੈਲੋ
3: ਹੈਲੋ,
0: ਹਾਂਜੀ ਸਵਾਗਤ ਹੈ ਜੀ, ਤੁਹਾਡੇ ਨਜ਼ਦੀਕ ਰੇਡੀਓ ਆਨ ਹੈ, ਕਿਰਪਾ ਕਰਕੇ ਉਹਨੂੰ ਬੰਦ ਕਰ ਦਿਓ।
3: ਅੱਛਾ ਸਰ, ਇੱਕ ਮਿੰਟ ਜੀ।
0: ਹਾਂਜੀ ਹਾਂਜੀ, ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਮੋਬਾਈਲ ਬੰਦ ਕਰਕੇ, ਆਪਣਾ ਰੇਡੀਓ ਬੰਦ ਕਰਕੇ ਫਿਰ ਫੋਨ ਲਗਾਇਆ ਕਰੋ। ਹਾਂਜੀ ਆਪਣਾ ਨਾਮ ਦੱਸ ਦਿਓ ਜੀ।
3: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
3: ਨਾਮ ਅਸ਼ਵਨੀ ਕੁਮਾਰ ਜੀ, ਬਾਲ ਖੁਰਦ ਨੇੜੇ ਭੋਨੀਗੜ ਤੋਂ ਸਰ।
0: ਹਾਂਜੀ ਅਸ਼ਵਨੀ ਕੁਮਾਰ ਜੀ, ਸੁਣਾਓ ਜੀ ਚੁਟਕਲਾ।
3: ਚੁਟਕਲਾ ਆਪਣਾ ਇਹ ਹੈ ਸਰ ਜੀ,
0: ਹਾਂਜੀ
3: ਮੋਬਾਈਲ ਉਦੋਂ ਨਵੇਂ ਚੱਲੇ ਗਏ ਜੀ।
0: ਹਾਂਜੀ ਹਾਂਜੀ।
3: ਤੇ ਮੋਬਾਈਲ ਚ ਪੈਸੇ ਖਤਮ ਹੋ ਗਏ ਤਾਂ ਮਾਤਾ ਕਹਿੰਦੀ ਹੈ, ਕਹਿੰਦੀ ਪੁੱਤ, ਕਹਿੰਦੀ ਇਹਦੇ ਮਤਲਬ ਕਿ ਫੋਨ ਤਾਂ ਲੱਗਦਾ ਨੀ ਹੈਗਾ,
0: ਹਾਂਜੀ
3: ਨਾ ਕਿਸੇ ਪਾਸੇ ਰਿੰਗ ਰੁੰਗ ਜਾਂਦੀ ਹੈ। ਕਹਿੰਦਾ ਬੇਬੇ ਇਹਦੇ ਚ ਪੈਸੇ ਖਤਮ ਨੇ, ਕਹਿੰਦਾ ਪੈਸੇ ਪਵਾ ਲਈ।
0: ਅੱਛਾ ਜੀ।
3: ਉਹਨੇ ਕੀ ਕੀਤਾ, ਘਰੇ ਜਾ ਕੇ 10 ਰੁਪਏ ਕੱਢੇ ਮੋਬਾਈਲ ਦੇ ਵਿੱਚ ਪਾ ਕੇ ਜੀ, ਪਾ ਕੇ ਮੋਬਾਈਲ ਲਾਗੀ ਬਟਨ ਦੱਬਣ, ਉਹ ਫੇਰ ਬਣਾ ਚੱਲਿਆ, ਉਹ ਗਈ।
0: ਕਹਿੰਦੀ
3: ਪੁੱਤੇ ਤਾਂ ਫੇਰ ਨੀ ਚੱਲਿਆ, ਕਹਿੰਦਾ ਮੈਂ ਤਾਂ, ਕਹਿੰਦੀ ਮੈਂ ਤਾਂ 10 ਰੁਪਏ ਵੀ ਹੈ, ਕਹਿੰਦੀ ਇਹਦੇ ਵਿੱਚ ਪਾ ਤੇ। ਕਹਿੰਦਾ ਬੇਬੇ ਵਿੱਚ, ਕਹਿੰਦਾ ਐ ਨੀ ਪੈਂਦੇ, ਕਹਿੰਦਾ ਦੂਜੇ ਲੋਟ ਪਵਾਉਣੇ ਪੈਂਦੇ ਨੇ।
0: ਸਾਡੀਆਂ ਪੁਰਾਣੀਆਂ ਬੀਬੀਆਂ ਭੈਣਾਂ ਉਹ ਸੋਚਦੀਆਂ ਸੀ ਵੀ ਜਿਵੇਂ ਗੁੱਲਕ ਚ ਪੈਸੇ ਪੈਂਦੇ ਆ ਉਵੇਂ ਪੈਂਦੇ ਹੋਣਗੇ। ਹੈਲੋ ਹੈਲੋ,
4: ਹਾਂਜੀ ਹਾਂਜੀ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਮੈਂ ਤੁਹਾਡੀ ਆਵਾਜ਼ ਪਛਾਣ ਗਿਆ ਜੀ, ਨਰਿੰਦਰ ਕੁਮਾਰ ਜੀ।
4: ਜੀ ਨਰਿੰਦਰ ਕੁਮਾਰ, ਅਸੀਂ ਮਕਾਰੋਪੁਰ ਤੋਂ, ਤਹਿਸੀਲ ਬੱਸੀ ਪਠਾਣਾ, ਜ਼ਿਲ੍ਹਾ ਸ੍ਰੀ ਫਤਿਹਗੜ੍ਹ।
0: ਹਾਂਜੀ ਪਛਾਣ ਗਿਆ ਜੀ ਆਵਾਜ਼, ਹਾਂਜੀ ਸੁਣਾਓ ਚੁਟਕਲਾ।
4: ਹਾਂਜੀ ਚੁਟਕਲਾ ਇੱਦਾਂ ਜੀ, ਆਪਣੇ ਵੀਰ ਜੀ ਨੂੰ ਕਿਹਾ, ਵੀਰ ਜੀ ਤੁਸੀਂ ਮੈਨੂੰ ਮਾਰੋਗੇ ਤਾਂ ਨਹੀਂ?
0: ਹਾਂਜੀ।
4: ਦੂਜੀ ਵਾਰ ਫੇਰ ਉਹੀ ਕਹਿਤਾ ਜੀ, ਰਿਪੀਟ ਕਰਤਾ।
0: ਅੱਛਾ ਜੀ।
4: ਤੀਜੀ ਵਾਰ ਫੇਰ ਕਹਿਤਾ, ਵੀਰ ਜੀ ਕਹਿੰਦਾ ਦੱਸਦੇ ਕਿ ਨਹੀਂ, ਮੈਂ ਕਿਹਾ ਜੀ ਤੁਹਾਡੇ ਮੋਬਾਈਲ ਦਾ ਉਹਨਾਂ ਸਾਰਾ ਖਾ ਗਿਆ।
0: ਹਾਂਜੀ ਮੋਬਾਈਲ ਦਾ
4: ਸਾਰਾ ਖਾ ਗਿਆ।
0: ਅੱਛਾ ਜੀ।
4: ਉਹ ਕਹਿੰਦੇ ਕੀ, ਮੈਂ ਕਿਹਾ ਸਮਝ ਲਓ, ਕਹਿੰਦੇ ਦੱਸੋ ਤੁਸੀਂ ਕੀ।
0: ਹਾਂਜੀ।
4: ਕਹਿੰਦਾ ਦੱਸ ਦਾਂਗੇ ਫਿਰ ਤੇਰੀ ਕਟਾਈ ਕਰਾਂ, ਮੈਂ ਕਿਹਾ ਡਾਟਾ
0: ਕੁੜਤਾ ਪੈਣੀ ਹੋਈ ਸੀ। ਬਹੁਤ ਬਹੁਤ ਸ਼ੁਕਰੀਆ। ਦੋ ਯਾਰ ਦੋਸਤ ਅੱਜ ਵੀ ਜਦੋਂ ਗੱਲ ਕਰਦੇ ਨੇ ਨਾ, ਇਹ ਨਹੀਂ ਕਹਿੰਦੇ ਮੈਂ ਤੈਨੂੰ ਫੋਨ ਕੀਤਾ ਸੀ, ਅਕਸਰ ਕਹਿਣਗੇ ਮੈਂ ਯਾਰ ਮੈਂ ਤੈਨੂੰ ਮੋਬਾਈਲ ਮਾਰਿਆ ਸੀ ਤੂੰ ਚੱਕਿਆ ਨਹੀਂ। ਸਾਡੇ ਸਟੂਡੀਓ ਦਾ ਨੰਬਰ 0175-2280-494 ਅਤੇ ਅੱਜ ਦਾ ਸ਼ਬਦ ਹੈ ਮੋਬਾਈਲ। ਹੈਲੋ ਹੈਲੋ ਹੈਲੋ ਹੈਲੋ, ਤੁਹਾਡੇ ਨਜ਼ਦੀਕ ਰੇਡੀਓ ਆਨ ਹੈ ਜੀ, ਕਿਰਪਾ ਕਰਕੇ ਉਹਨੂੰ ਬੰਦ ਕਰ ਦਿਓ। ਮਾਫੀ ਚਾਹੁੰਦੇ, ਇਹਨਾਂ ਦੀ ਕਾਲ ਡਿਸਕਨੈਕਟ ਹੋ ਗਈ। ਦੋਸਤੋ, ਸਾਰੇ ਦੋਸਤਾਂ ਨੂੰ ਬੇਨਤੀ ਹੈ, ਕਿਰਪਾ ਕਰਕੇ ਪੂਰੀ ਤਿਆਰੀ ਕਰਕੇ ਫੋਨ ਕਰਿਆ ਕਰੋ ਅਤੇ ਰੇਡੀਓ ਬੰਦ ਕਰ ਦਿਆ ਕਰੋ, ਫਿਰ ਮੋਬਾਈਲ 'ਤੇ ਗੱਲ ਕਰਿਆ ਕਰੋ। ਹੈਲੋ
5: ਹੈਲੋ
0: ਹੈਲੋ, ਹਾਂਜੀ ਸਵਾਗਤ ਹੈ ਜੀ।
5: ਹੈਲੋ
0: ਹੈਲੋ, ਹਾਂਜੀ ਸਵਾਗਤ ਹੈ ਜੀ।
5: ਹੈਲੋ ਹੈਲੋ
0: ਹੈਲੋ, ਆਵਾਜ਼ ਆ ਰਹੀ ਹੈ ਜੀ ਤੁਹਾਡੀ?
5: ਆ ਰਹੀ ਹੈ ਜੀ।
0: ਹਾਂਜੀ ਹਾਂਜੀ ਹਾਂਜੀ, ਤੁਸੀਂ ਆਪਣਾ ਨਾਮ ਦੱਸੋ।
5: ਭਜਨ ਸਿੰਘ ਜੀ, ਹਸਨਪੁਰ ਪਿੰਡ ਜੀ।
0: ਹਸਨਪੁਰ ਕਿ? ਹਾਂਜੀ
5: ਰੰਦ ਰੋਡ ਪਟਿਆਲਾ ਜੀ।
0: ਹਾਂਜੀ ਭਜਨ ਸਿੰਘ ਜੀ।
5: ਸਰ, ਇੱਕ ਮਿਸਤਰੀ ਕੰਮ ਕਰ ਰਿਹਾ ਤਾ ਜੀ, ਉਹਨੂੰ ਮੈਡਮ ਕਹਿੰਦੀ ਤੂੰ ਫੋਨ ਕਾਹਤੇ ਨੀ ਰੱਖਦਾ ਜੀ।
0: ਹਾਂਜੀ।
5: ਮੈਂ ਉਹਨੂੰ ਕਿਹਾ ਜੀ, ਮੈਂ ਇਹਨੂੰ ਦੇਖਣਾ ਨੀ ਆਉਂਦਾ ਜੀ, ਨਾ ਸੁਣਨਾ ਪਏ, ਇਹਦੀ ਘਰ ਵਾਲੀ ਦੇਖਦੀ ਹੈ ਜੀ।
0: ਅੱਛਾ ਜੀ।
5: ਹਾਂ,
0: ਉਹਨੂੰ ਆਉਂਦਾ ਹੀ ਨਹੀਂ ਸੀ ਵਿਚਾਰੇ ਨੂੰ। ਹਾਂ ਦੋਸਤੋ, ਲੇਕਿਨ ਅਸੀਂ ਸਾਰੇ ਇੱਕ ਦੂਜੇ ਤੋਂ ਹੌਲੀ ਹੌਲੀ ਇਸ ਤਰ੍ਹਾਂ ਫੋਨ ਚਲਾਉਣਾ ਸਿੱਖ ਗਏ। ਲੇਕਿਨ ਇਸ ਤਰ੍ਹਾਂ ਹੁੰਦਾ ਵੀ ਹੈ ਜ਼ਿੰਦਗੀ, ਸਾਨੂੰ ਇੱਕ ਦੂਜੇ ਤੋਂ ਸਿੱਖਣਾ ਵੀ ਚਾਹੀਦਾ ਅਤੇ ਸਿਖਾਉਣਾ ਵੀ ਚਾਹੀਦਾ। ਹੈਲੋ
6: ਹੈਲੋ
0: ਹੈਲੋ, ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
6: ਜੀ ਟਿੰਕੂ ਬੋਲ ਰਿਹਾ ਜੀ।
0: ਟਿੰਕੂ ਜੀ, ਕਿਹੜੀ ਜਗ੍ਹਾ ਤੋਂ?
6: ਪਟਿਆਲੇ ਤੋਂ ਜੀ, ਤੁਹਾਡੇ ਲਾਗੇ ਤੋਂ ਬੋਰਾਂ ਦੱਸਣ ਦੋ ਸਟੇਟ ਤੋਂ ਜੀ।
0: ਹਾਂਜੀ ਸੁਣਾਓ ਜੀ, ਮੋਬਾਈਲ ਛੱਪ ਤੇ ਚੁਟਕਲਾ।
6: ਹਾਂਜੀ ਹਾਂਜੀ, ਹੋਰ ਸੁਣਾਓ, ਕਿਵੇਂ ਜੀ?
0: ਬਹੁਤ ਵਧੀਆ ਜੀ।
6: ਸਾਡਾ ਮਿਸਤਰੀ ਮੈਂ ਕਹਾਂ ਜੀ, ਇਹਨਾਂ ਤੋਂ ਦੱਸਿਓ ਕਿਹੜੀ ਫਰਮਾਇਸ਼ ਸੁਣਨਾ ਚਾਹੁੰਦੇ ਨੇ।
0: ਅੱਛਾ, ਨਹੀਂ ਅੱਜ ਐਕਚੁਅਲੀ ਨਾ ਮੋਬਾਈਲ ਸ਼ਬਦ ਦੇ ਚੁਟਕਲੇ ਸੁਣ ਰਹੇ ਹਾਂ, ਮੁਝੇ ਮੋਬਾਈਲ 'ਤੇ ਕੋਈ ਚੁਟਕਲਾ ਯਾਦ ਹੈ ਤਾਂ ਸੁਣਾਓ ਫਟਾਫਟ।
6: ਹਾਂਜੀ ਹਾਂਜੀ, ਇਹ ਮੈਂ ਨਾ ਚਾਹ ਪੀਣ ਗਿਆ ਤੇ ਸਾਡਾ ਠੇਕੇਦਾਰ ਹੈ, ਮੇਰਾ ਮੋਬਾਈਲ ਨਾ ਝੋਲ 'ਚ ਪਾ ਕੇ ਰੱਖ ਦਿੰਦੇ, ਘਰੇ ਜਾ ਕੇ ਦਿੱਤਾ, ਮੈਨੂੰ ਕਹਿੰਦਾ ਤੇਰਾ ਫੋਨ ਕੰਮ 'ਤੇ ਰਹਿ ਗਿਆ ਜੀ।
0: ਅੱਛਾ ਜੀ।
6: ਹਾਂਜੀ ਹਾਂਜੀ, ਇਹਨੇ ਪ੍ਰੈਂਕ ਕੀਤਾ ਮੇਰੇ ਨਾਲ।
0: ਕਰਦੇ ਨੇ ਜੀ ਦੋਸਤ ਅੱਜ ਕੱਲ੍ਹ ਇਸ ਤਰ੍ਹਾਂ ਦੇ ਮਜ਼ਾਕ ਵੀ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ। ਵੈਸੇ ਮੋਬਾਈਲ ਇੱਕ ਚੀਜ਼ ਐਸੀ ਹੈ ਕਿ ਮੋਬਾਈਲ ਦੇ ਨਾਲ ਅੱਜ ਵੀ ਕਲੋਲ ਹੋ ਜਾਂਦੀ ਹੈ। ਹੈਲੋ ਹੈਲੋ ਹੈਲੋ, ਸਵਾਗਤ ਹੈ ਜੀ। ਹੈਲੋ, ਰੇਡੀਓ ਬੰਦ ਕਰ ਦਿਓ ਕਿਰਪਾ ਕਰਕੇ ਦੋਸਤੋ, ਬੇਨਤੀ ਹੈ। ਹੈਲੋ, ਮਾਫੀ ਚਾਹੁੰਦੇ ਹਾਂ, ਇਹਨਾਂ ਦੀ ਕਾਲ ਵੀ ਡਿਸਕਨੈਕਟ ਹੋ ਗਈ। ਦੋਸਤੋ, ਕਿਰਪਾ ਕਰਕੇ ਰੇਡੀਓ ਬੰਦ ਕਰਕੇ ਫੋਨ ਕਰੋ, ਬਾਰ ਬਾਰ ਤੁਹਾਨੂੰ ਅਸੀਂ ਬੇਨਤੀ ਕਰ ਰਹੇ ਹਾਂ। ਹੈਲੋ ਹੈਲੋ
7: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ, ਆਪਣਾ ਨਾਮ ਦੱਸ ਦਿਓ।
7: ਮਨਜੀਤ ਸਿੰਘ ਜੀ, ਸਹੇੜੀ ਜ਼ਿਲ੍ਹਾ ਰੋਪੜ ਜੀ।
0: ਹਾਂਜੀ ਮਨਜੀਤ ਸਿੰਘ ਜੀ, ਸੁਣਾਓ ਚੁਟਕਲਾ ਮੋਬਾਈਲ ਤੇ।
7: ਹੈਲੋ
0: ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਜੀ।
7: ਹਾਂਜੀ, ਮੈਂ ਦੋ ਸਾਲ ਖੇਤ 'ਚ ਕੰਮ ਕਰ ਰਿਹਾ, ਮੇਰਾ ਮੋਬਾਈਲ ਘਰ ਆ ਰਹਿ ਗਿਆ ਜੀ।
0: ਅੱਛਾ ਜੀ।
7: ਮੈਂ ਕਿਹਾ ਵੀ ਲਾਗਲੇ ਬੰਦੇ ਨੂੰ ਕਿਹਾ ਮਾਰ ਮੋਬਾਈਲ ਨਹੀਂ, ਵੀ ਮੈਂ ਘਰ ਕਾਲ ਕਰਨੀ ਹੈ।
0: ਹਾਂਜੀ,
7: ਕੋਈ ਰਿਸ਼ਤੇਦਾਰ ਆਇਆ ਮੈਨੂੰ ਮਿਲਿਆ, ਮੈਂ ਘਰਾਂ ਦਾ ਦਵਾਂ।
0: ਹਾਂਜੀ ਹਾਂਜੀ,
7: ਕਹਿੰਦਾ ਮੇਰੇ ਕੋਲ ਵੀ ਮੋਬਾਈਲ ਹੈਗਾ ਜੀ।
0: ਅੱਛਾ ਜੀ।
7: ਥੋੜਾ ਚਿਰ ਬਾਅਦ ਅਜੇ ਖੜਾ ਹੀ ਹੈ ਜੀ, ਜਦ ਉਹਦੇ ਫੋਨ ਦੀ ਬੈਲ ਵੱਜ ਗਈ।
0: ਅੱਛਾ,
7: ਉਹਦੇ ਖੀਸੇ 'ਚ ਆ।
0: ਹਾਂਜੀ,
7: ਅੱਛਾ ਵੀ ਕਾਲ ਹੋ ਜੂਗੀ, ਪੈਸੇ ਜ਼ਿਆਦਾ ਹੋ ਲੱਗ ਜਾਣਗੇ ਜੀ, ਕਿਆ ਨੂੰ ਕਰਨਾ।
0: ਦੋਸਤੋ, ਪਹਿਲਾਂ ਪਹਿਲਾਂ ਕਾਲ ਬਹੁਤ ਮਹਿੰਗੀ ਹੁੰਦੀ ਸੀ ਅਤੇ ਇਸ ਕਰਕੇ ਅਕਸਰ ਜਿਹੜਾ ਸੀ ਹਰ ਕੋਈ ਕਿਸੇ ਨੂੰ ਫੋਨ ਦੇਣ ਤੋਂ ਗੁਰੇਜ਼ ਕਰਦਾ ਸੀ। ਲੇਕਿਨ ਹੁਣ ਕਾਲਾਂ ਕਾਫੀ ਸਸਤੀਆਂ ਹੋ ਗਈਆਂ। ਲੇਕਿਨ ਦੋਸਤੋ, ਅੱਜ ਵੀ ਸਾਨੂੰ ਅਣਜਾਣ ਬੰਦੇ ਨੂੰ ਫੋਨ ਨਹੀਂ ਦੇਣਾ ਚਾਹੀਦਾ। ਹੈਲੋ
8: ਹੈਲੋ
0: ਹੈਲੋ, ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
8: ਸੁਖਦੇਵ ਸਿੰਘ ਬੋਲ ਰਹੇ ਜਲੰਧਰ ਤੋਂ।
0: ਸੁਖਦੇਵ ਜੀ, ਸੁਣਾਓ ਮੋਬਾਈਲ ਸ਼ਬਦ ਤੇ ਚੁਟਕਲਾ।
8: ਸਰ ਜੀ, ਇੱਕ ਬੰਦੇ ਨੂੰ ਪੈਸਿਆਂ ਦੀ ਲੋੜ ਪੈ ਜਾਂਦੀ ਹੈ ਤੇ ਆਪਣੇ ਦੋਸਤ ਨੂੰ ਫੋਨ ਕਰਦਾ ਦੁਬਈ।
0: ਅੱਛਾ ਜੀ।
8: ਦੁਬਈ ਵਾਲਾ ਫੋਨ ਚੁੱਕਦਾ ਤੇ ਉਹ ਕਹਿੰਦਾ ਵੀ ਮੈਨੂੰ 20,000 ਰੁਪਏ ਦੀ ਲੋੜ ਹੈ। ਕਹਿੰਦਾ ਯਾਰ ਮੇਰੇ ਕੋਲ ਤਾਂ ਹੈ ਨੀ, ਮੈਂ ਕਿਹਾ ਅੱਗੇ ਉਹ ਦੋਸਤ ਨੂੰ ਮੈਂ ਪੁੱਛਣਾ ਵਾ।
0: ਹਾਂਜੀ ਹਾਂਜੀ।
8: ਉਹ ਦੂਜੇ ਦੋਸਤ ਨੂੰ ਫੋਨ ਕਰਦਾ, ਉਹ ਕਹਿੰਦਾ ਯਾਰ ਮੇਰੇ ਕੋਲ ਵੀ ਇਹ ਹੈ ਨੀ, ਮੈਂ ਕਿਸੇ ਹੋਰ ਕੋਲ ਪੁੱਛ ਕੇ ਦੱਸਦਾ।
0: ਅੱਛਾ ਜੀ।
8: ਉਹ ਤੀਜੇ ਬੰਦੇ ਨੂੰ ਫੋਨ ਕਰਦਾ।
0: ਹਾਂਜੀ।
8: ਤੇ ਉਹ ਵੀ ਕਹਿੰਦਾ ਮੇਰੇ ਕੋਲ ਪੈਸੇ ਹੈ ਨੀ ਗੇ, ਮੈਂ ਕਿਸੇ ਨੂੰ ਪੁੱਛ ਕੇ ਦੱਸਦਾ। ਉਹ ਤੀਜੇ ਵਾਲਾ ਫਿਰ ਪਹਿਲੇ ਵਾਲੇ ਨੂੰ ਫੋਨ ਕਰਦਾ ਜਲੰਧਰ ਵਾਲੇ ਨੂੰ, ਮੇਰੇ ਦੋਸਤ ਨੂੰ ਪੈਸੇ ਚਾਹੀਦੇ ਨੇ।
0: ਵਾਹ ਜੀ ਵਾਹ, ਵਾਹ ਜੀ ਵਾਹ। ਇਸ ਤਰ੍ਹਾਂ ਦੀਆਂ ਕਲੋਲਾਂ ਵੀ ਜਿਹੜੀਆਂ ਨੇ ਹੁੰਦੀਆਂ ਰਹਿੰਦੀਆਂ ਨੇ। ਵੈਸੇ ਮੋਬਾਈਲ ਦੇ ਨਾਲ ਨਾ ਝੂਠ ਬੜੇ ਫੜੇ ਜਾਣ ਲੱਗ ਪਏ ਤੇ ਮੋਬਾਈਲ ਜਿਹੜੇ ਨੇ ਲੇਕਿਨ ਜ਼ਰੂਰੀ ਬਹੁਤ ਹੋ ਗਏ ਨੇ। ਹੈਲੋ ਹੈਲੋ
9: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
9: ਸਰ ਸੁਰਿੰਦਰ ਸਿੰਘ ਸੰਧੂ, ਰਾਜਪੁਰ ਟਾਊਨ, ਜ਼ਿਲ੍ਹਾ ਪਟਿਆਲਾ।
0: ਹਾਂਜੀ ਸੰਧੂ ਸਾਹਿਬ, ਸੁਣਾਓ ਜੀ ਚੁਟਕਲਾ।
9: ਸਰ ਬਹੁਤ ਬਹੁਤ ਸ਼ੁਕਰੀਆ ਜੀ। ਸਰ ਚੁਟਕਲਾ ਏਦਾਂ ਜੀ,
0: ਹਾਂਜੀ,
9: ਇੱਕ ਦੋਸਤ ਵਾਸਤੇ ਇੱਕ ਗਿਫਟ ਵਾਸਤੇ ਗਿਫਟ ਨਾਲ ਮੋਬਾਈਲ ਲਿਆ ਜੀ।
0: ਹਾਂਜੀ ਹਾਂਜੀ।
9: ਕਹਿੰਦਾ ਲੈ ਵੀ ਦੋਸਤਾ ਤੇਰੇ ਵਾਸਤੇ ਮੈਂ ਬਾਹਰ ਗਿਆ ਸੀ, ਤੇਰੇ ਵਾਸਤੇ ਗਿਫਟ ਲਿਆਂਦਾ, ਫੜ ਆਪਣਾ ਮੋਬਾਈਲ।
0: ਠੀਕ ਹੈ ਜੀ।
9: ਕਹਿੰਦਾ ਠੀਕ ਹੈ ਜੀ। ਕਹਿੰਦਾ ਹੁਣ ਇਹਦੇ ਨੈਟ ਪਾਲੀ, ਜਿਹੜਾ ਕੁਛ ਤੂੰ ਚਲਾਏਗਾ ਉਹੀ ਕੁਛ ਚੱਲੂਗਾ ਜੀ।
0: ਅੱਛਾ ਜੀ।
9: ਸਪੋਰਟਸ ਵਾਲੀ ਦੁਕਾਨ ਤੇ ਜਾ ਜਦੋਂ ਖੇਡਾਂ ਦਾ ਸਮਾਨ ਮਿਲਦਾ ਜੀ।
0: ਹਾਂਜੀ।
9: ਕਹਿੰਦਾ ਇੱਕ ਨੈਟ ਦੇ ਦੋ ਜੀ।
0: ਹਾਂਜੀ।
9: ਕਹਿੰਦਾ ਗਰਾਊਂਡ ਕਿੱਡਾ ਪਿਆ ਜੀ? ਕਹਿੰਦਾ ਗਰਾਊਂਡ ਨੀ, ਮੋਬਾਈਲ ਦਾ ਨੈਟ ਦੇ ਦੋ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਮੋਬਾਈਲ ਨੇ ਸਾਨੂੰ ਵੈਸੇ ਨਵੀਂ ਨਵੀਂ ਟੈਕਨੋਲੋਜੀ ਬਹੁਤ ਸਿਖਾਈ ਹੈ, ਅਤੇ ਮੋਬਾਈਲ ਨੇ ਸਾਡੀ ਤਰੱਕੀ ਦੇ ਵਿੱਚ ਬਹੁਤ ਯੋਗਦਾਨ ਪਾਇਆ। ਹੈਲੋ ਹੈਲੋ ਹੈਲੋ, ਮਾਫੀ ਚਾਹੁੰਦੇ ਹਾਂ ਜੀ, ਫੋਨ ਡਿਸਕਨੈਕਟ ਹੋ ਗਿਆ। ਦੋਸਤੋ, ਇੱਕ ਮਿੰਟ ਦਾ ਸਮਾਂ ਬਾਕੀ ਹੈ, ਅਗਰ ਕੋਈ ਸਾਥੀ ਕਰਨਾ ਚਾਹੁੰਦਾ ਤਾਂ ਫੋਨ ਫਟਾਫਟ ਕਰ ਸਕਦੇ ਹੋ। ਹੈਲੋ
10: ਹੈਲੋ
0: ਹੈਲੋ, ਹਾਂਜੀ, ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
10: ਮੈਂ ਰਾਕੇਸ਼ ਕੁਮਾਰ ਬੋਲਦਾ ਜੀ, ਮਲੇਰਕੋਟਲੇ ਤੋਂ।
0: ਰਾਕੇਸ਼ ਜੀ, ਫਟਾਫਟ ਸੁਣਾਓ, ਚੁਟਕਲਾ ਟਾਈਮ ਹੋ ਗਿਆ।
10: ਹਾਂਜੀ, ਇੱਕ ਕੁੜੀ ਨਾ ਜੀ ਆਪਣੇ ਪੇਕੇ ਜਾਂਦੀ ਆ।
0: ਅੱਛਾ ਜੀ।
10: ਤੇ ਉਹਦਾ ਭਰਾ ਉਹਨੂੰ ਡਾਂਟਦਾ, ਕਹਿੰਦਾ ਤੂੰ ਜਲਦੀ ਫੋਨ ਕਰ, ਚੱਕਦੀ ਕਿਉਂ ਨੀ ਹੈਗੀ।
0: ਹਾਂਜੀ ਹਾਂਜੀ।
10: ਤੇ ਉਹ ਪਰਲੇ ਕਮਰੇ ਚ ਲੈ ਜਾਂਦਾ, ਜਦੋਂ ਆਪਣੇ ਸਹੁਰੇ ਜਾਣਾ ਹੁੰਦਾ ਆ, ਫੋਨ ਚੱਕ ਲੈਂਦੇ ਜੀ ਆਪਣੇ ਭਰਾ ਦਾ।
0: ਅੱਛਾ ਜੀ।
10: ਤੇ ਉਹ ਫੋਨ ਲੱਭਦਾ ਸਾਰੇ ਕਿਤੇ।
0: ਹਾਂਜੀ ਹਾਂਜੀ।
10: ਤੇ ਜਦ ਉਹਨੂੰ ਨਹੀਂ ਮਿਲਦਾ, ਫਿਰ ਫੋਨ ਤੇ ਜਾ ਕਾਲ ਕਰਦਾ, ਕਹਿੰਦੀ ਮੈਂ ਚੱਕ ਰਹੀ ਤਾਂ ਵੀਰੇ ਤੇਰਾ ਫੋਨ।
0: ਹਾਂਜੀ।
10: ਕਮਰੇ ਵਿੱਚ ਲੈ ਗਿਆ, ਤੂੰ ਮੈਨੂੰ ਕਾਲ ਕਰੇਗਾ, ਤੂੰ ਮੈਨੂੰ ਕਾਲ ਚੋਰੀ ਕਰਦੀ ਹੈਗੀ, ਚੱਕਦੀ ਕਿਉਂ ਨੀ ਹੈਗੀ।
0: ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਮੋਬਾਈਲ ਜਿਹੜਾ ਹੈ ਬਹੁਤ ਹੀ ਇੱਕ ਮਜ਼ੇਦਾਰ ਯੰਤਰ ਹੈ, ਲੇਕਿਨ ਹੁਣ ਮੋਬਾਈਲ ਦੇ ਬਹਾਨੇ ਸਾਰੀ ਦੁਨੀਆ ਸਾਡੇ ਹੱਥ ਦੇ ਵਿੱਚ ਆ ਗਈ ਹੈ। ਅਤੇ ਦੋਸਤੋ, ਅਸੀਂ ਪ੍ਰੋਗਰਾਮ ਦੇ ਅਖੀਰ ਦੇ ਵੱਲ ਵਧਦੇ ਹਾਂ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਦੋਸਤੋ ਸਮਾਂ ਖਤਮ ਹੋ ਚੁੱਕਿਆ ਹੈ, ਹੁਣ ਸਮਾਂ ਨਹੀਂ ਬਚਿਆ, ਅਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਅਗਲੇ ਹਫ਼ਤੇ ਦੇ ਲਈ ਅਸੀਂ ਸ਼ਬਦ ਰੱਖਿਆ ਹੈ ਕੁੱਤਾ। ਦੋਸਤੋ, ਕੁੱਤਾ ਬਹੁਤ ਹੀ ਵਫ਼ਾਦਾਰ ਜਾਨਵਰ ਹੈ, ਘਰਾਂ ਦੇ ਵਿੱਚ ਅਸੀਂ ਆਮ ਪੈਟ ਰੱਖੇ ਹੋਏ ਨੇ, ਅਲੱਗ ਅਲੱਗ ਨਸਲ ਦੇ ਪੈਟ ਰੱਖੇ ਹੋਏ ਨੇ, ਅਤੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਅਗਲੀ ਵਾਰ ਤੁਸੀਂ ਆਪਣੇ ਪਿਆਰੇ ਪਿਆਰੇ ਡੌਗੀਜ਼, ਪਿਆਰੇ ਪਿਆਰੇ ਕੁੱਤੇ, ਜੇ ਪਿਆਰੇ ਪਿਆਰੇ ਵਫ਼ਾਦਾਰ ਸਾਥੀ ਕੁੱਤੇ ਸ਼ਬਦ ਦੇ ਉੱਤੇ ਚੁਟਕਲਾ ਸੁਣਾਉਣ ਲਈ ਸਾਡੇ ਨਾਲ ਜੁੜਿਓ। ਅਤੇ ਸਾਰੇ ਦੋਸਤਾਂ ਨੇ ਜਿਨ੍ਹਾਂ ਨੇ ਅੱਜ ਫੋਨ ਕੀਤਾ ਅਤੇ ਔਨਲਾਈਨ ਪ੍ਰੋਗਰਾਮ ਦਾ ਆਨੰਦ ਮਾਣਿਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਰਵਿੰਦਰ ਗਰੇਵਾਲ ਨੂੰ ਦਿਓ ਆਦਰ। ਦੋਸਤੋ, ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਆਕਾਸ਼ਵਾਣੀ ਪਟਿਆਲਾ 100.2 MHz, ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ 'ਤੇ। ਦੋਸਤੋ, ਸਮਾਂ ਮਿਲਾ ਲਓ, 3 ਵਜ ਰਹੇ ਨੇ ਹੁਣ ਤੋਂ ਲੈ ਕੇ 5 ਵਜੇ ਤੱਕ ਵਿਵਿਧ ਭਾਰਤੀ ਸੇਵਾ ਦੇ ਪ੍ਰੋਗਰਾਮ ਹੋਣਗੇ ਮੁੰਬਈ ਤੋਂ। ਆਓ ਤੁਹਾਨੂੰ ਲੈ ਚੱਲਦੇ ਹਾਂ ਮੁੰਬਈ।
11: आप सुन रहे हैं विविध भारती राष्ट्रीय सेवा, देश की सुरीली धड़कन। प्रस्तुत है कार्यक्रम मन चाहे गीत।
12: मन चाहे गीत।
11: मन चाहे गीत।
12: मन चाहे गीत।

0: ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਤਾਮਿਲਨਾਡੂ ਵਿੱਚ ਟੀਵੀਕੇ ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਨੀ ਅਗਲੇ ਚੀਫ ਆਫ ਡਿਫੈਂਸ ਸਟਾਫ, CDS ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਅੱਜ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ 165ਵੀਂ ਜਯੰਤੀ ਹੈ। ਇਸ ਮੌਕੇ ਵਿਸ਼ਵ ਪੱਧਰ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਾਏ ਜਾ ਰਹੇ ਨੇ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ 'ਤੇ ਆਕਾਸ਼ਵਾਣੀ ਜਲੰਧਰ ਅਤੇ ਪਟਿਆਲਾ ਸਟੇਸ਼ਨ ਵੱਲੋਂ ਅੱਜ ਇੱਕ ਵਾਕੈਥਨ ਦਾ ਆਯੋਜਨ ਕੀਤਾ ਗਿਆ। ਖਾੜੀ ਇਲਾਕੇ ਵਿੱਚ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਏ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਅਤੇ ਜਮਸ਼ੇਰ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਰੇ ਵਿਭਾਗਾਂ ਨੂੰ ਠੋਸ ਨੀਤੀ ਅਪਣਾਉਣ 'ਤੇ ਜ਼ੋਰ ਦਿੱਤਾ ਏ। ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ 'ਤੇ ਸਬ ਡਿਵੀਜ਼ਨ ਪੱਧਰ 'ਤੇ ਕੌਮੀ ਲੋਕ ਅਦਾਲਤ ਲਗਾਈ ਗਈ। ਗੈਂਗਸਟਰਾਂ ਅਤੇ ਵਾਰ ਦੇ 108ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ 'ਚ 548 ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ 261 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਏ। ਅਤੇ IPL ਕ੍ਰਿਕਟ ਵਿੱਚ ਅੱਜ ਜੈਪੁਰ ਵਿੱਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਦੋਸਤੋ, ਹੁਣ ਵੇਲਾ ਹੋ ਗਿਆ ਹੈ ਤੁਹਾਡੇ ਪਸੰਦੀਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ, ਅਤੇ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ
1: ਰਵਿੰਦਰ ਗਰੇਵਾਲ।
0: ਹੋਰ ਗਰੇਵਾਲ ਸਾਹਿਬ, ਠੀਕ ਠਾਕ ਹੋ?
1: ਹਾਂਜੀ, ਬਿਲਕੁਲ ਜੀ, ਬਹੁਤ ਵਧੀਆ। ਅਤੇ ਅਸੀਂ ਉਮੀਦ ਕਰਦੇ ਹਾਂ ਸਾਡੇ ਸਾਰੇ ਸਰੋਤਾ ਦੋਸਤ ਵੀ ਬਹੁਤ ਵਧੀਆ ਹੋਣਗੇ।

0: ਸਰਦੀ ਕਲਾ ਦੇ ਵਿੱਚ ਹੋਣਗੇ।
1: ਜੀ ਬਿਲਕੁਲ, ਅਤੇ ਇਸ ਦੇ ਨਾਲ ਨਾਲ ਇਸ ਵੇਲੇ ਸਾਨੂੰ ਆਪਣੇ ਰੇਡੀਓ ਸੈੱਟ ਦੇ ਜ਼ਰੀਏ ਜ਼ਰੂਰ ਸੁਣ ਰਹੇ ਹੋਣਗੇ। ਅਤੇ ਗਰੇਵਾਲ ਸਾਹਿਬ, ਅੱਜ ਇੱਕ ਬਹੁਤ ਖਾਸ ਦਿਨ ਹੈ। ਖਾਸ ਪਹਿਲਾਂ ਤਾਂ ਇਸ ਲਈ ਹੈ ਕਿ ਆਕਾਸ਼ਵਾਣੀ ਦੇ 90 ਸਾਲ ਜਿਹੜੇ ਪੂਰੇ ਹੋਏ ਹੈ, ਜਿਸ ਨੂੰ ਲੈ ਕੇ ਅਸੀਂ ਸਵੇਰੇ ਵੀ ਵਾਕੈਥਨ ਜਿਹੜਾ ਇਵੈਂਟ ਮਨਾਇਆ ਹੈ। ਅਤੇ ਉਸ ਦੇ ਨਾਲ ਕੁਝ ਹੋਰ ਵੀ ਖਾਸ ਦਿਨ ਅੱਜ ਅਸੀਂ ਮਨਾ ਰਹੇ ਹਾਂ, ਜਿਨ੍ਹਾਂ ਵਿੱਚ ਵਰਲਡ ਮਾਈਗ੍ਰੇਟਰੀ ਵਰਲਡ ਡੇ ਹੈ, ਜਾਂ ਗੁਰੂਦੇਵ ਰਵਿੰਦਰ ਨਾਥ ਟੈਗੋਰ ਦਾ ਜਿਹੜਾ ਜਨਮ ਦਿਨ ਅਸੀਂ ਮਨਾ ਰਹੇ ਹਾਂ, ਉਸ ਦੇ ਨਾਲ ਹੀ ਮਹਾਰਾਣਾ ਪ੍ਰਤਾਪ ਜਯੰਤੀ ਵੀ ਅਸੀਂ ਮਨਾ ਰਹੇ ਹਾਂ।
0: ਹਾਂਜੀ ਬਿਲਕੁਲ ਬਿਲਕੁਲ।
1: ਅਤੇ ਉਹਨਾਂ ਦੇ ਨਾਲ ਹੀ ਉੱਘੇ ਰਾਜਨੀਤਿਕ ਜਿਹੜੇ ਚਿੰਤਕ ਹੋਏ ਨੇ, ਗੋਪਾਲ ਕ੍ਰਿਸ਼ਨ ਗੋਖਲੇ, ਉਹਨਾਂ ਦੀ ਵੀ ਅਸੀਂ ਅੱਜ ਬਰਥ ਐਨਵਰਸਰੀ 'ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ। ਅਤੇ ਜੇਕਰ ਅਸੀਂ ਗੱਲ ਕਰੀਏ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਜਿਹੜਾ ਵਰਲਡ ਮਾਈਗ੍ਰੇਟਰੀ ਵਰਲਡ ਡੇ ਆ,
0: ਹਾਂਜੀ ਹਾਂਜੀ,
1: ਇਹ ਜਿਹੜਾ ਵਿਸ਼ਵ ਪ੍ਰਵਾਸੀ ਪੰਛੀ ਦਿਵਸ ਆ, ਅਸੀਂ ਹਰ ਸਾਲ ਮਨਾਉਂਦੇ ਹਾਂ, ਅਤੇ ਇਸ ਨੂੰ ਮਨਾਉਣ ਦਾ ਮਕਸਦ ਕੀ ਹੈ ਕਿ ਜਿਹੜੇ ਪ੍ਰਵਾਸੀ ਪੰਛੀ ਨੇ, ਜਿਸ ਤਰ੍ਹਾਂ ਅਸੀਂ ਹੈ ਨਾ ਕੰਮਕਾਰ ਦੀ ਭਾਲ ਦੇ ਵਿੱਚ ਜਾਂ ਵਧੀਆ ਜ਼ਿੰਦਗੀ ਦੀ ਭਾਲ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਹਾਂ,
0: ਹਾਂਜੀ ਹਾਂਜੀ,
1: ਤਾਂ ਉੱਥੇ ਕਿਤੇ ਨਾ ਕਿਤੇ ਕਿ ਉੱਥੇ ਹੁੰਦਾ ਕਿ ਅਸੀਂ ਮਤਲਬ ਵਧੀਆ ਜ਼ਿੰਦਗੀ ਦੇ ਲਈ ਜਿਹੜਾ ਮਾਈਗ੍ਰੇਟ ਕਰਦੇ ਹਾਂ, ਜਾਂ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਿਲਣ ਦੇ ਲਈ, ਜਾਂ ਐਜੂਕੇਸ਼ਨ ਦੇ ਲਈ, ਜਾਂ ਜੌਬ ਦੇ ਲਈ ਜਿਹੜਾ
0: ਹਾਂਜੀ
1: ਮਾਈਗ੍ਰੇਟ
0: ਹਾਂਜੀ
1: ਕਰਦੇ ਹਾਂ,
0: ਹਾਂਜੀ,
1: ਤਾਂ ਇਸੇ ਤਰ੍ਹਾਂ ਜਿਹੜੇ ਪੰਛੀ ਨੇ ਸਾਡੇ, ਉਹ ਵੀ ਮਤਲਬ ਮਾਈਗ੍ਰੇਸ਼ਨ ਕਰਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਕੇ ਜਿਹੜਾ ਆਪਣਾ ਸਮੇਂ ਦੇ ਮੁਤਾਬਿਕ, ਹਰ ਮੌਸਮ ਦੇ ਮੁਤਾਬਿਕ ਜਿਹੜਾ
0: ਹਾਂਜੀ।
1: ਪ੍ਰਵਾਸ ਕਰਦੇ ਰਹਿੰਦੇ ਹੈ।
0: ਦੇਖੋ ਦੋਸਤੋ, ਅਸਲ ਗੱਲ ਇਹ ਹੈ ਕਿ ਜਦੋਂ ਅਸੀਂ ਮਨੁੱਖ ਵੀ ਪ੍ਰਵਾਸ ਕਰਦੇ ਹਾਂ ਤਾਂ ਮਨੁੱਖ ਜਿਹੜਾ ਹੈਗਾ ਬਹੁਤ ਕਾਬਿਲ ਹੈ, ਉਹਦੇ ਕੋਲ ਲਿਆਕਤ ਹੈ, ਪੜ੍ਹਿਆ ਲਿਖਿਆ ਹੈ, ਸਮਝਦਾਰ ਹੈ, ਅਤੇ ਕੁਦਰਤ ਨੇ ਸਮਰੱਥਾ ਜਿੰਨੀ ਮਨੁੱਖ ਨੂੰ ਬਖਸ਼ੀ ਹੈ ਉਨੀ ਕਿਸੇ ਨੂੰ ਨਹੀਂ ਬਖਸ਼ੀ,
1: ਜੀ
0: ਅਤੇ
1: ਬਿਲਕੁਲ,
0: ਅਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਸੰਸਾਧਨ ਪੈਦਾ ਕਰ ਸਕਦੇ ਹਾਂ। ਅਬ ਜਿਸ ਤਰ੍ਹਾਂ ਦੀਆਂ ਲੋੜਾਂ ਉਸ ਤਰ੍ਹਾਂ ਦੀਆਂ ਕਾਢਾਂ ਕੱਢ ਕੇ ਉਸ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਕਰ ਸਕਦੇ ਹਾਂ, ਲੇਕਿਨ ਜਿਹੜੇ ਸਾਡੇ ਪ੍ਰਵਾਸੀ ਪੰਛੀ ਜਿਹੜੇ ਆਪਣੀ ਜ਼ਿੰਦਗੀ ਨੂੰ ਦੀ ਜ਼ਿੰਦਗੀ ਦੀ ਜੰਗ ਨੂੰ ਜਦੋਂ ਜਹਿਦ ਨੂੰ ਜਾਰੀ ਰੱਖਣ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਰ ਮਾਈਗ੍ਰੇਟ ਕਰਦੇ ਨੇ, ਉਹਨਾਂ ਦੀ ਮਜਬੂਰੀ ਇਹ ਹੈ ਕਿ ਉਹ ਸਿਰਫ ਕੁਦਰਤ ਦੇ ਸੰਸਾਧਨਾਂ ਤੇ ਨਿਰਭਰ ਕਰਦੇ ਨੇ, ਉਹ
1: ਜੀ
0: ਆਪਣੀ ਤਰਫ ਤੋਂ ਕੋਈ ਸੰਸਾਧਨ ਪੈਦਾ ਨਹੀਂ ਕਰ ਸਕਦੇ,
1: ਜੀ ਬਿਲਕੁਲ,
0: ਲੇਕਿਨ ਕੁਦਰਤ ਦੇ ਸੰਤੁਲਨ ਨਿਯਮਾਂ 'ਚ ਰਹਿੰਦੇ ਹੋਏ ਆਪਣਾ ਜੀਵਨ ਜਿਉਂਦੇ ਨੇ। ਤੇ ਦੋਸਤੋ, ਇਹ ਅੱਜ ਦੇ ਦਿਨ ਮਨਾਉਣ ਦਾ ਮਕਸਦ ਇਹ ਹੈ ਕਿ ਅਸੀਂ ਕੁਦਰਤੀ ਜਿਹੜੇ ਪਾਣੀ ਦੇ ਸੋਮੇ ਨੇ ਖਾਸ ਤੌਰ ਤੇ ਤੇ
1: ਜੀ
0: ਹੋਰ ਜਿੰਨੇ ਕੁਦਰਤੀ ਸੰਸਾਧਨ ਆ ਉਹਨਾਂ ਦੀ ਰੱਖਿਆ ਕਰੀਏ, ਕਿਉਂਕਿ ਜੇ ਅਸੀਂ ਉਹਨਾਂ ਦੀ ਦੁਰਵਰਤੋਂ ਕਰਦੇ ਹਾਂ ਤਾਂ ਉਹਦਾ ਨੁਕਸਾਨ ਉਹ ਬੇਜਮਾਨੇ ਪ੍ਰਵਾਸੀ ਪੰਛੀਆਂ ਨੂੰ ਵੀ ਹੁੰਦਾ ਹੈ
1: ਜੀ
0: ਕਿ
1: ਬਿਲਕੁਲ
0: ਜਿਹੜੇ ਸਿਰਫ ਸਾਡੇ ਤੇ ਕੁਦਰਤ ਤੇ ਨਿਰਭਰ ਨੇ।
1: ਜੀ, ਜਿਵੇਂ ਅਸੀਂ ਦੇਖੀਏ ਭਾਰਤ ਦੇ ਵਿੱਚ ਵੀ ਹਰ ਸਾਲ ਜਿਹੜੇ ਲੱਖਾਂ ਦੀ ਤਾਦਾਦ ਦੇ ਵਿੱਚ ਪ੍ਰਵਾਸੀ ਪੰਛੀ ਨੇ, ਹਰ ਸਾਲ ਸਰਦੀਆਂ ਦੇ ਵਿੱਚ ਆਉਂਦੇ ਨੇ, ਜਿਹੜੇ ਮੁੱਖ ਤੌਰ ਤੇ ਸਾਈਬੇਰੀਆ, ਯੂਰਪ ਤੇ ਮੱਧ ਏਸ਼ੀਆ ਤੋਂ ਆਉਂਦੇ ਨੇ, ਜੋ ਆ ਕੇ ਸਾਡੀਆਂ ਝੀਲਾਂ, ਦਰਿਆਵਾਂ ਜਾਂ ਵੈਟਲੈਂਡਸ ਦੇ ਵਿੱਚ ਰਹਿੰਦੇ ਨੇ।
0: ਹਾਂਜੀ ਬਿਲਕੁਲ,
1: ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਨੂੰ ਜਿਹੜੇ ਪਾਣੀ ਦੇ ਸਰੋਤ ਨੇ ਉਹਨਾਂ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ ਕਿ ਅਸੀਂ ਉਹਨਾਂ ਨੂੰ ਪ੍ਰਦੂਸ਼ਿਤ ਨਾ ਕਰੀਏ,
0: ਹਾਂਜੀ
1: ਜਾਂ ਉਹਨਾਂ ਨੂੰ ਦੁਰਵਰਤੋਂ ਨਾ ਕਰੀਏ, ਜਾਂ ਇਸ ਤਰ੍ਹਾਂ ਦੇ ਜਿਹੜੇ ਆਪਾਂ ਕਹ ਲਈਏ ਜੰਗਲ ਵਗੈਰਾ ਨੇ, ਦਰਖਤ ਨੇ, ਉਹਨਾਂ ਦੀ ਕਟਾਈ ਨਾ ਕਰੀਏ, ਕਿ ਉਹ ਮਤਲਬ ਜਿਹੜੇ ਪ੍ਰਵਾਸੀ ਪੰਛੀ ਨੇ ਉਹਨਾਂ ਦਾ ਘਰ ਨੇ ਇੱਕ ਤਰ੍ਹਾਂ ਦਾ, ਕਿ ਉਹ
0: ਬਿਲਕੁਲ ਜੀ,
1: ਪੂਰੀ ਤਰ੍ਹਾਂ ਨਾਲ ਜਿਹੜੇ ਹੈਗੇ ਕੁਦਰਤ ਦੇ ਸੋਮਿਆਂ ਤੇ ਨਿਰਭਰ ਨੇ ਆਪਣੇ ਵੱਲੋਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੋਮੇ ਕੋਈ ਨਵੇਂ ਜਿਹੜੇ ਨਹੀਂ ਕ੍ਰੀਏਟ ਕਰ ਸਕਦੇ। ਤਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਗਰੇਵਾਲ ਸਾਹਿਬ, ਅਤੇ ਕਿਉਂਕਿ ਅੱਜ ਅਸੀਂ ਆਪਣਾ ਜਿਹੜਾ 90 ਸਾਲਾ ਦਿਵਸ ਮਨਾ ਰਹੇ ਹਾਂ, ਅਤੇ ਉਸੇ ਸਿਲਸਿਲੇ ਦੇ ਵਿੱਚ ਆਓ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਵਾਉਂਦੇ ਹਾਂ ਸਾਡਾ ਜਿਹੜਾ ਪ੍ਰੋਗਰਾਮ ਹੈ ਸਰਗਰਮੀਆਂ।
2: मिस सीमा
3: जी,
2: अभी पुलिस स्टेशन आई है। रुकिए वरना घर आ जाएंगे।
3: क्यों, लेकिन मैं
2: अकेले दूसरे कमरे में जाइए। आपका बेटा हमारे कस्टडी में है और आप डिजिटल अरेस्ट में हो।
3: डिजिटल अरेस्ट?
2: 1 लाख दो, बन जाओगे।
3: इतने पैसे?
2: अच्छा ठीक है, एक लिंक भेजिए, अभी प्रोसेसिंग के लिए 30,000 दो, वरना बेटा जेल जाएगा।
3: जेल तो तुम जाओगे, तुम्हारा चेहरा रिकॉर्ड हो चुका है। डिजिटल अरेस्ट जैसा कुछ नहीं होता, ये सब फ्रॉड है, इसीलिए पैनिक ना करें। पुलिस, बैंक, आरबीआई इत्यादि के नाम पर आने वाले साइबर अपराधियों के फोन या वीडियो कॉल से सावधान रहें, उन्हें पैसे ना भेजें और तुरंत पुलिस में रिपोर्ट करें।
4: हेलो मम्मा,
5: आरबीआई कहता है
6: जानकार बनिए, सतर्क रहिए।
7: ਅੱਜ ਦਾ ਪ੍ਰੋਗਰਾਮ ਸਰਗਰਮੀਆਂ ਲੈ ਕੇ ਹਾਜ਼ਰ ਹਾਂ ਮੈਂ ਸੁਮਿਤਾ। ਇਸ ਪ੍ਰੋਗਰਾਮ ਦੌਰਾਨ ਸਾਂਝੀਆਂ ਕਰਦੇ ਹਾਂ ਸੂਬੇ ਤੇ ਸੂਬੇ ਦੇ ਆਸ ਪਾਸ ਦੀਆਂ ਖ਼ਬਰਾਂ।

0: ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਅੱਜ ਆਕਾਸ਼ਵਾਣੀ ਪਟਿਆਲਾ ਵੱਲੋਂ ਇੱਕ ਵਾਕੈਥਨ ਦਾ ਆਯੋਜਨ ਕੀਤਾ ਗਿਆ। ਇਸ ਵਾਕੈਥਨ ਵਿੱਚ ਵੱਖ-ਵੱਖ ਉਮਰ ਦੇ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ 'ਤੇ ਸ਼ਹਿਰ ਦੇ ਨਾਗਰਿਕਾਂ, ਵਿਦਿਆਰਥੀਆਂ ਅਤੇ ਆਕਾਸ਼ਵਾਣੀ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਅਤੇ ਅਨਾਊਂਸਰਾਂ ਨੇ ਹਿੱਸਾ ਲਿਆ ਅਤੇ ਸਿਹਤਮੰਦ ਜੀਵਨ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਈ। ਵਾਕੈਥਨ ਦੀ ਸ਼ੁਰੂਆਤ ਸਵੇਰੇ 6 ਵਜੇ ਕੀਤੀ ਗਈ ਅਤੇ ਭਾਗੀਦਾਰਾਂ ਨੇ ਨਿਰਧਾਰਤ ਰੂਟ 'ਤੇ ਚੱਲਦਿਆਂ ਆਕਾਸ਼ਵਾਣੀ ਦੇ 90 ਸਾਲਾਂ ਦੀ ਯਾਤਰਾ ਨੂੰ ਯਾਦ ਕੀਤਾ। ਇਸ ਦੌਰਾਨ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ 'ਤੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਮੁਖੀ ਮੁਹੰਮਦ ਇਮਤਿਆਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਕਾਸ਼ਵਾਣੀ ਪਿਛਲੇ 90 ਸਾਲਾਂ ਤੋਂ ਦੇਸ਼ ਦੀ ਆਵਾਜ਼ ਬਣ ਕੇ ਲੋਕਾਂ ਨੂੰ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਪ੍ਰਦਾਨ ਕਰ ਰਿਹਾ ਹੈ।
1: ਆਕਾਸ਼ਵਾਣੀ ਪਟਿਆਲਾ ਦੇ ਵੱਲੋਂ ਇੱਕ ਵਾਕੈਥਨ ਦਾ ਜਿਹੜਾ ਅਰੇਂਜਮੈਂਟ ਕੀਤਾ ਗਿਆ ਅਤੇ ਜਿਹਦੇ ਵਿੱਚ ਆਕਾਸ਼ਵਾਣੀ ਪਟਿਆਲਾ ਦੇ ਇੰਪਲਾਈਜ਼ ਵੀ, ਆਕਾਸ਼ਵਾਣੀ ਪਟਿਆਲਾ ਦੇ ਆਰਜੇਸ, ਸਾਡੇ ਜਿਹੜੇ ਕਲਾਕਾਰ ਨੇ ਉਹ, ਇਸ ਤੋਂ ਇਲਾਵਾ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਇਹਦੇ ਵਿੱਚ ਉਹਨਾਂ ਨੇ ਭਾਗ ਲਿਆ। ਇਸ ਵਾਕੈਥਨ ਦੇ ਰਾਹੀਂ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਕਾਸ਼ਵਾਣੀ ਦਾ ਜੋ ਇੱਕ ਸੁਨਹਿਰੀ ਇਤਿਹਾਸ ਹੈ ਕਿ ਆਕਾਸ਼ਵਾਣੀ ਨੇ ਦੇਸ਼ ਦੀ ਸੇਵਾ ਕੀਤੀ ਹੈ, ਬਹੁਤ ਵੱਡਾ ਰੋਲ ਪਲੇ ਕੀਤਾ ਇਸਦੇ ਵਿਕਾਸ ਦੇ ਵਿੱਚ, ਅਤੇ ਇਸ ਤੋਂ ਇਲਾਵਾ ਕਲਾ ਜਿਹੜੀ ਕਲਾ ਹੈ, ਸੰਗੀਤ ਹੈ, ਹਰ ਖੇਤਰ ਦੇ ਵਿੱਚ ਜਿਹੜਾ ਹੈ ਲੋਕਾਂ ਦੀ ਸੇਵਾ ਕੀਤੀ ਹੈ, ਤਾਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ਇਹ ਸੰਦੇਸ਼ ਦਿੱਤਾ ਕਿ ਅਸੀਂ ਆਪਣੇ ਸਰੋਤਿਆਂ ਦੀ ਜਿਹੜੀ ਚੰਗੀ ਸੇਫਟੀ ਵੀ ਕੰਮ ਹੈ ਕਰਦੇ ਹਾਂ। ਇਸ ਤੋਂ ਇਲਾਵਾ ਜਿਹੜੀ ਅੱਜ ਦਾ ਜਿਹੜਾ ਵਾਕੈਥਨ ਸੀਗਾ ਉਸਨੂੰ ਹਰੀ ਝੰਡੀ ਇੱਕ ਛੋਟੀ ਬੱਚੀ ਅਨੰਨਿਆ ਨੇ ਦਿੱਤੀ, ਤਾਂ ਇਸ ਰਾਹੀਂ ਅਸੀਂ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਵੀ ਜਿਹੜਾ ਸੰਦੇਸ਼ ਦਿੱਤਾ, ਅਤੇ ਸਾਰੇ ਅੱਜ ਆਰਜੇਸ ਅਤੇ ਸਰੋਤਿਆਂ ਨੇ ਬੜੀ ਖੁਸ਼ੀ ਦੇ ਨਾਲ, ਬੜੀ ਐਕਸਾਈਟਮੈਂਟ ਦੇ ਨਾਲ ਇਸ ਵਾਕੈਥਨ ਦੇ ਵਿੱਚ ਭਾਗ ਲਿਆ, ਅਤੇ ਅੱਜ ਅਸੀਂ ਸਾਡੇ ਸਰੋਤਿਆਂ ਨੂੰ ਇਸ ਮੌਕੇ 'ਤੇ ਵਧਾਈ ਦਿੰਦੇ।
0: ਅੱਜ ਦੇ ਇਸ ਵਾਕੈਥਨ ਇਵੈਂਟ 'ਤੇ ਆਕਾਸ਼ਵਾਣੀ ਪਟਿਆਲਾ ਦੇ ਸਰੋਤਿਆਂ ਨੇ ਵੀ ਭਾਗ ਲਿਆ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਅਤੇ ਉਹਨਾਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ।
2: ਮੈਂ ਧੰਨਾ ਸਿੰਘ ਖਰੌੜ, ਪਿੰਡ ਸਿਮਨਾ ਦੇ ਰਹਿਣ ਵਾਲਾ ਜੀ, ਪਟਿਆਲੇ ਦੇ ਨੇੜੇ। FM ਪਟਿਆਲੇ ਤੋਂ ਅਸੀਂ ਬਹੁਤ ਕੁਝ ਸਿੱਖਿਆ ਜੀ, ਹਲੇ ਸਿੱਖਣਾ ਬਾਕੀ। ਕਿਸਾਨ ਬਾਣੀ, ਅਸੀਂ ਕਿਸਾਨ ਹਾਂ, ਕਿਸਾਨ ਬਾਣੀ ਸੁਣ ਕੇ ਬਹੁਤ ਕੁਝ ਇਹਨਾਂ ਤੋਂ ਸਿੱਖਦੇ ਹਾਂ, ਬਹੁਤ ਵਾਧਾ ਹੁੰਦਾ ਜੀ ਅਕਲ ਦੇ ਵਿੱਚ।
0: ਇਸ ਮੌਕੇ ਇੱਕ ਹੋਰ ਸਰੋਤਾ ਬੰਸੀ ਲਾਲ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ।
3: ਬੜਾ ਅੱਛਾ ਲੱਗਿਆ ਜੀ, ਬਹੁਤ ਪਿਆਰ ਮਿਲਿਆ ਜੀ। ਦੇਖੋ ਜੀ, ਇੱਥੇ ਬੜੀ ਸਲਾਹ ਦਿੱਤੇ ਹੈ ਯਹਾਂ ਦੇ ਆਕਾਸ਼ਵਾਣੀ ਜੋ ਹੈ, ਲੋਕਾਂ ਨੂੰ ਰਹਿਣੇ ਕੇ ਲੀਏ, ਪਾਣੀ ਕੇ ਬਾਰੇ ਮੇਂ, ਹੈਂ, ਰੋਲੋਂ ਕੇ ਬਾਰੇ ਮੇਂ, ਹੈਂ, ਵੀ ਰੋਡ ਕੇ, ਟ੍ਰੈਫਿਕ ਕੇ ਬਾਰੇ ਮੇਂ, ਹਰੇਕ ਚੀਜ਼ ਕੀ ਸਲਾਹ ਦਿੱਤੇ ਹੈ ਯਹਾਂ ਪਰ। ਬੜੇ ਅੱਛੇ ਪ੍ਰੋਗਰਾਮ ਚੱਲ ਰਹੇ ਹੈ ਜੀ, ਬੜੀ ਅੱਛੀ ਬੋਲਬਾਣੀ ਹੈ ਬੱਚਿਓਂ ਕੀ, ਭੈਣਾਂ ਕੀ ਵੀ ਯਾਰ, ਭਾਈਆਂ ਕੀ, ਬਹੁਤ ਪਿਆਰ ਹੈ।
4: ਕਦੋਂ ਤੋਂ ਸੁਣ ਰਹੇ ਹੋ ਤੁਸੀਂ ਆਕਾਸ਼ਵਾਣੀ ਪਟਿਆਲਾ?
3: ਮੈਂ ਵੈਸੇ ਪਹਿਲਾਂ 74 ਦੇ ਸੁਣ ਰਿਹਾ ਸੀ, ਪਹਿਲਾਂ ਮਨ ਨੂੰ ਬੰਦ ਕਰ ਦਿਆ, 74 ਦੇ ਮੈਂ ਸੁਣਦਾ ਪਿਆ ਪਹਿਲਾਂ ਆਕਾਸ਼ਵਾਣੀ ਜਲੰਧਰ
4: ਜੀ।
3: ਹਾਂ, ਮੇਰੇ ਅੱਬ ਵੀ ਯਾਦ ਹੈ ਜੀ, ਉਹ ਜੋ ਆਉਂਦੇ ਨਾ ਖਬਰਾਂ ਵਾਲੇ, ਜੇ ਆਕਾਸ਼ਵਾਣੀ ਹੈ, ਅੱਬ ਰਾਮਾਨੰਦ ਪ੍ਰਸਾਦ ਸਿੰਘ ਦੇ ਖਬਰਾਂ ਸੁਣੀਆਂ, ਉਹ ਰਾਮਾਨੰਦ ਪ੍ਰਸਾਦ ਸਿੰਘ ਉਹ ਵਧੇ ਇੱਕ ਦਿੱਲੀ ਸੇ ਆਤੀ ਦੀ ਖਬਰੇ। ਹਾਂ ਵੀ ਜੈਸੇ ਹਮ ਆਕਾਸ਼ਵਾਣੀ ਪਟਿਆਲੇ ਕੇ ਪ੍ਰੋਗਰਾਮ ਸਵੇਰੇ ਚਲਦੇ ਹੈ 6 ਵਜੇ, ਅੰਮ੍ਰਿਤ ਬਾਣੀ ਹੈ, ਅਤੇ ਜਲੰਧਰ ਸੇ ਆਤਾ ਹੈ, ਹੈਂ, ਜਾਂ ਖੇਤੀਬਾੜੀ ਪ੍ਰੋਗਰਾਮ ਆਤਾ ਹੈ, ਫਿਰ ਉਸਕੇ ਬਾਅਦ ਆਤਾ ਹੈ ਜੀ ਉਹ ਮਾਨਸਗਾਨ ਵੀ ਆਤਾ ਹੈ ਜੀ, ਫਿਰ ਉਸਕੇ ਬਾਅਦ ਆਤਾ ਹੈ ਜੀ ਉਹ, ਫਿਰ ਨਵੀਂ ਸਵੇਰ 7:50 ਪਰ ਨਵੀਂ ਸਵੇਰ, ਫਿਰ ਖਬਰਾਂ ਦਾ ਵੇਰਾ, ਉਹ ਖਬਰਾਂ ਦਾ ਵੇਲਾ ਹੁੰਦਾ, ਫਿਰ ਹੁਣ ਤੁਸੀਂ ਸੁਣੋ ਹੁਣ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਸਾਰਾ ਸੁਣਾਉਂਦੇ ਆ ਭੈਣ ਜੀ, ਵੀ 9 ਵਜੇ ਦਿੱਲੀ ਉਹ ਵਿਵਿਧ ਭਾਰਤੀ ਤੋਂ ਆਏਗਾ, ਬੰਬੇ 'ਚ ਪ੍ਰਸਾਰਣ ਹੋਏਗਾ, 10 ਵਜੇ ਹੈਲੋ ਫਰਮੈਸ਼, ਹੈਂ, 11 ਵਜੇ ਉਹ ਹਿੰਦੀ ਜਾਏਗਾ ਸੁਣੋ, 11:30 ਵਜੇ ਕਾ ਫੁਲਕਾਰੀ ਪ੍ਰੋਗਰਾਮ ਆਉਂਦਾ ਹੈ, ਹੈਂ ਜੀ, 12 ਵਜੇ ਭੈਣਾਂ ਦਾ ਪ੍ਰੋਗਰਾਮ, ਨਾਰੀ ਲੋਕ ਬੁੱਧਵਾਰ ਨੂੰ ਪਵਾਦੀ ਵਿੱਚ ਆਉਂਦਾ ਹੈ, ਹੈਂ, ਖਾਸ ਕਰ ਭੈਣ ਜੀ ਕਰਮਜੀਤ ਅਤੇ ਆਪਣਾ ਰਾਜਵਿੰਦਰ ਬੜਾ ਅੱਛਾ ਪੇਸ਼ ਕਰਦੀ ਹੈ, ਪੜ੍ਹਦੇ ਤਾਂ ਸਮਝਦੇ ਹਾਂ ਜੀ,
4: ਰੈਗੂਲਰਲੀ ਸਾਨੂੰ ਸੁਣਦੇ ਹੋ ਅਤੇ ਇੱਥੋਂ ਤੱਕ ਕਿ ਤੁਹਾਨੂੰ ਪ੍ਰੋਗਰਾਮਾਂ ਦੇ ਨਾਮ ਵੀ ਜਿਹੜੇ ਤੇ ਉਹਨਾਂ ਦਾ ਟਾਈਮ ਵੀ
3: ਸਾਰੇ ਪ੍ਰੋਗਰਾਮ 12
4: ਬਹੁਤ ਬਹੁਤ ਸ਼ੁਕਰੀਆ ਬੰਸੀ ਲਾਲ ਜੀ ਸਾਡੇ ਨਾਲ ਜੁੜਨ ਦੇ ਲਈ ਅੱਜ ਦੇ ਇਸ ਇਵੈਂਟ ਤੇ।
3: ਹਾਂਜੀ, ਆਪਕਾ ਵੀ ਬਹੁਤ ਧੰਨਵਾਦ ਜੀ, ਆਪਕੋ ਹਮੇ ਇਕੱਠਾ ਹੋਣੇ ਦਾ ਮੌਕਾ ਮਿਲਿਆ।
0: ਆਕਾਸ਼ਵਾਣੀ ਦੇ 90 ਸਾਲਾਂ ਦੇ ਜਸ਼ਨ ਦੇ ਮੌਕੇ ਤੇ ਵਾਕੈਥਨ ਇਵੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਉਹਨਾਂ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ।
5: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਫਾਤਿਮਾ ਖਾਨ, ਇੰਟਰਨੈਸ਼ਨਲ ਸਟੂਡੈਂਟ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸੇ, ਮੌਰੀਸ਼ਸ ਸੇ ਆਈ ਹੋਈ ਹੂੰ, ਔਰ ਆਜ ਆਕਾਸ਼ਵਾਣੀ ਪਟਿਆਲਾ ਕੇ ਵਾਕਾਥੋਨ ਮੇਂ ਪਾਰਟੀਸਿਪੇਟ ਕਰਨੇ ਕਾ ਬਹੁਤ ਹੀ ਅੱਛਾ ਮੌਕਾ ਥਾ, ਔਰ ਇਸਮੇਂ ਪਾਰਟੀਸਿਪੇਟ ਕਰਨੇ ਮੇਂ ਹਮ ਸਭਕੋ ਬਹੁਤ ਹੀ ਖੁਸ਼ੀ ਮਿਲੀ, ਧੰਨਵਾਦ।
4: ਅੱਜ ਦੇ ਇਸ ਵਾਕੈਥਨ ਇਵੈਂਟ ਦੇ ਵਿੱਚ ਸਾਡੇ ਨਾਲ ਇੱਕ ਹੋਰ ਸਟੂਡੈਂਟ ਜੁੜੇ ਨੇ ਜਿਹੜੇ ਕਿ ਅਫਗਾਨਿਸਤਾਨ ਤੋਂ ਬਿਲੋਂਗ ਕਰਦੇ ਹਾਂ, ਆਓ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ।
6: ਸ਼ੁਕਰੀਆ ਜੀ, ਮਾਈ ਨੇਮ ਇਜ਼

0: Ratullah, I'm a student of Punjabi University. I'm public administration में PhD कर रही हूँ. आज का प्रोग्राम बहुत अच्छा था. ये गुड इनिशिएटिव था आकाशवाणी पटियाला के तरफ. हम अदर इंटरनेशनल स्टूडेंट के साथ अटेंड किया क्योंकि ये एक अच्छा काम है हेल्थ के लिए और एक अच्छा गैदरिंग है. तो जस्ट कम टुगेदर विद द लोकल कम्युनिटी एंड हम बहुत मतलब इंजॉय किया एंड बहुत अच्छा प्रोग्राम था.
1: साढ़े नाल पंजाबी यूनिवर्सिटी पटियाला दे ही एक होर अंतरराष्ट्रीय विद्यार्थी जुड़े ने जिहड़े कि बांग्लादेश तो बिलोंग करते हैं. आओ उन्हां दे नाल करते हैं गल्लबात. हाँ जी मिल्टन जी, अज तुहानूं इस वॉकएथन इवेंट दे विच पार्टिसिपेट कर किदां लग्या, की तुसीं कहना चाहोगे?
2: थैंक यू. मेरा नाम मिल्टन है, मैं बांग्लादेश से हूँ. वॉकएथन जो प्रोग्राम था मेरे को बहुत अच्छा लगा क्योंकि ये प्रोग्राम ना रिक्रिएशन एंड हेल्थ के लिए बहुत अच्छा है और सारे एज 7 से लेकर 70 प्लस लोग थे यहाँ पे. मेरे को बहुत अच्छा लगा क्योंकि हम एक साथ इतना अच्छा प्रोग्राम किया. दिस इज सो मच ऑसम एंड फैंटास्टिक. थैंक यू सो मच.
3: इस मौके आकाशवाणी पटियाला ते काम कर रहे अनाउंसर्स वालों भी अपने विचार सांझे किए गए.
4: मैं राजविंदर कौर, असी इत्थे मैं 2003 तो काम कर रही हाँ ते इस परिवार का हिस्सा बनते हुए सानू बहुत ही माण महसूस होंदा. अज असी आकाशवाणी के 90 साल पूरे होने ते वाकाथॉन की गई जिदे विच साडे सारे काम करदे अनाउंसर्स, साडे अधिकारी ते ओ सारे साडे स्रोते जिहड़े साडे इस प्रोग्राम नू सुणदे ने, जिन्हां दे राही रेडियो नू 90 सालां तो ये जिहड़ा मुकाम है वह हासिल होया. क्योंकि रेडियो ते जिहड़े स्रोते ने जे जुड़े रहिंदे ने तां ही रेडियो है जिहड़ा कामयाब है. सो इस तरह अज असी इस प्रोग्राम का हिस्सा बने तो असी चाहते हाँ कि इस तरह आकाशवाणी पटियाला अपने स्रोतियां नूं खुशियां वंडदा रहे.
5: जानकारी मनोरंजन के नाल आकाशवाणी जिथे स्रोतियां दे दिलां दे नेड़े रहा उत्थे ही जंगां कुदरती आफतां समें सही स्ट्रीक ते लोड़ींदी जानकारी देण लई आकाशवाणी नूं जाणिया जांदा है.
3: इस वॉकएथन का मकसद ना सिर्फ इस इतिहासिक मौके नूं मनाउणा सी सगों लोकां विच तंदरुस्ती अते समाजिक जागरूकता का सुनेहा देना भी सी. इस तरह आकाशवाणी पटियाला वालों आयोजित यह वॉकएथन इवेंट उत्साह अते जागरूकता का प्रतीक बन के सामने आया. आकाशवाणी पटियाला तो मैं मुहम्मद कासिम, ए सी आकाशवाणी पटियाला वालों आयोजित वॉकएथन बारे एक खास रिपोर्ट.
6: ਖਬਰਾਂ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ ਸਾਂਝਾ ਸਾਹਿਤਕ ਮੰਚ ਤੋਂ. ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਸਵਰਗਵਾਸੀ ਲੇਖਕ ਰਾਜ ਸਵੱਦੀ ਦੀ ਕਹਾਣੀ ਸੰਗ੍ਰਹਿ ਜ਼ਿੰਦਗੀ ਵਿਕਦੀ ਨਹੀਂ ਅਤੇ ਰਾਜਦੀਪ ਸਿੰਘ ਤੂਰ ਦੇ ਗਜ਼ਲ ਸੰਗ੍ਰਹਿ ਰੂਹ ਵੇਲਾ ਉੱਤੇ ਵਿਚਾਰ ਚਰਚਾ ਕਰਵਾਈ ਗਈ. ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਕੀਤੀ. ਵੱਖ ਵੱਖ ਬੁਲਾਰਿਆਂ ਨੇ ਦੋਵੇਂ ਸੰਗ੍ਰਹਿਆਂ ਤੇ ਸਾਹਿਤਕ ਪੱਖਾਂ, ਸਮਾਜਿਕ ਚੇਤਨਾ ਅਤੇ ਆਧੁਨਿਕ ਜੀਵਨ ਨਾਲ ਜੁੜੇ ਵਿਸ਼ਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ. ਹਾਜ਼ਰ ਸਰੋਤਿਆਂ ਨੇ ਵੀ ਰਚਨਾਵਾਂ ਪ੍ਰਤੀ ਗਹਿਰੀ ਦਿਲਚਸਪੀ ਦਿਖਾਈ. ਵੱਖ ਵੱਖ ਸਾਹਿਤਕਾਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ.
7: ਵਰਿਆਂ ਪਹਿਲਾਂ ਇਸੇ ਬੋਰਡਿੰਗ ਦੇ ਵਿੱਚ ਬੈਠਾ ਸਾਂ ਵਿਦੇਸ਼ ਜਾਣ ਦੇ ਲਈ, ਤਾਂ ਬੋਰਡਿੰਗ ਦੇ ਵਿੱਚ ਚਹਿਕਦੇ ਫਿਰਦੇ ਨੌਜਵਾਨ ਮੁੰਡੇ ਕੁੜੀਆਂ, ਕੰਨਾਂ ਵਿੱਚ ਈਅਰਫੋਨ ਫਸਾਈ, ਅੱਖਾਂ 'ਚ ਗੁਲਾਬੀ ਸੁਪਨੇ ਭਰੀ, ਚਿਹਰਿਆਂ 'ਤੇ ਚਾਅ, ਦਿਲ 'ਚੋਂ ਮੰਗਾਂ, ਲੱਗਦਾ ਜਿਵੇਂ ਪੰਜਾਬ ਦੀ ਸਾਰੀ ਜਵਾਨੀ ਵਿਦੇਸ਼ਾਂ ਨੂੰ ਉੱਡੀ ਜਾ ਰਹੀ. ਕਈ ਵਰਿਆਂ ਬਾਅਦ ਫਿਰ ਬੈਠਾ ਹਾਂ ਉਸੇ ਬੋਰਡਿੰਗ ਦੇ ਵਿੱਚ, ਪਰ ਹੁਣ ਵੀਲ ਚੇਅਰਾਂ 'ਤੇ ਆ ਰਹੇ ਬੁੱਢੇ ਬੁੱਢੀਆਂ, ਦੁੱਖਦੇ ਗੋਡੇ, ਝੁਕਦੇ ਮੋਢੇ, ਢਲਦੀ ਉਮਰ, 60-70 ਤੋਂ ਟੱਪੇ, ਚਿਹਰੇ 'ਤੇ ਮਾਯੂਸੀ, ਥੱਕੇ ਟੁੱਟੇ. ਭਰ ਗਈ ਬੋਰਡਿੰਗ ਸਾਰੀ. ਮੇਰੇ ਨਾਲ ਦੀ ਕੁਰਸੀ 'ਤੇ ਬੈਠਾ ਇੱਕ ਬੰਦਾ ਆਪ ਮੁਹਾਰਾ ਬੋਲਿਆ, ਕੀ ਬਣੂ ਪੰਜਾਬ ਦਾ, ਪਹਿਲਾਂ ਜਵਾਨੀ ਤੁਰ ਗਈ ਵਿਦੇਸ਼ੀ, ਹੁਣ ਇਹ ਮਾਂ ਪਿਓ ਉਹਨਾਂ ਦੇ ਇਹ ਸੁਮਰੇ ਛੱਡ ਕੇ ਘਰ ਬਾਰ ਆਪਣੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਨੂੰ ਪਾਲਣ ਚੱਲੇ. ਵੇਚ ਵੱਟ ਕੇ ਘਰ ਆਪਣੇ ਬੈਂਕਾਂ ਦੇ ਲਾਕਰਾਂ ਵਿੱਚੋਂ ਕੱਢ ਕੇ ਸੋਨਾ, ਗਲਾਂ ਵਿੱਚ ਲੱਦੀ, ਵੇਚ ਕੇ ਜ਼ਮੀਨਾਂ ਬੱਚਿਆਂ ਨੂੰ ਦੇਣ ਲਈ, ਅੰਤਮ ਉਮਰੇ ਮਹਿਲਾਂ ਵਰਗੇ ਘਰਾਂ ਨੂੰ ਤਿਆਗ, ਜਾ ਰਹੇ ਬੇਸਮੈਂਟਾਂ ਵਿੱਚ ਰਹਿਣ, ਹੌਕਾ ਜਿਹਾ ਭਰ ਕੇ ਬੋਲਿਆ, ਕੀ ਬਣੂ ਸਾਡੀ ਧਰਤ ਦਾ, ਬਣਨਾ ਕੀ ਹੈ ਧਰਤ ਦਾ, ਜਿਸ ਧਰਤੀ ਦੇ ਬਛਿੰਦੇ, ਜਿਸ ਮਾਂ ਦੇ ਪੁੱਤਰ ਆਪ ਹੀ ਆਪਣੀ ਮਾਂ ਨੂੰ ਵੇਚ ਵੱਟ ਕੇ ਦੂਜੀਆਂ ਧਰਤੀਆਂ 'ਤੇ ਤੁਰ ਪੈਣ, ਉਸ ਮਾਂ ਦਾ ਕੀ ਬਣਨਾ, ਉਸ ਧਰਤ ਦਾ ਕੀ ਬਣਨਾ.
8: ਤੁਹਾਨੂੰ ਝੂਠ ਲੱਗਣਾ, ਜਾਣਦਾ ਹਾਂ ਸੱਚ ਕਿਹਾ।

0: ਥਕਾਵਟ ਬਹੁਤ ਸੀ ਪਰ ਸਫ਼ਰ ਤਾਂ ਜਾਰੀ ਰਿਹਾ ਮੇਰਾ। ਥਕਾਵਟ ਬਹੁਤ ਸੀ ਪਰ ਸਫ਼ਰ ਤਾਂ ਜਾਰੀ ਰਿਹਾ ਮੇਰਾ, ਕਿ ਅਸੀਸਾਂ ਦੀ ਦੁਆਲੇ ਢਾਲ ਸੀ ਤਾਂ ਬਚ ਗਿਆ ਵਰਨਾ, ਅਸੀਸਾਂ ਦੀ ਦੁਆਲੇ ਢਾਲ ਸੀ ਤਾਂ ਬਚ ਗਿਆ ਵਰਨਾ, ਨਿਸ਼ਾਨੇ ਤੇ ਹਮੇਸ਼ਾ ਹੀ ਉਹਨਾਂ ਨੇ ਸਿਰ ਲਿਆ ਮੇਰਾ, ਨਿਸ਼ਾਨੇ ਤੇ ਹਮੇਸ਼ਾ ਹੀ ਉਹਨਾਂ ਨੇ ਸਿਰ ਲਿਆ ਮੇਰਾ।
1: ਕੀ ਲੈ ਕੇ ਆਏ ਹਾਂ ਇਥੋਂ, ਕੀ ਲੈ ਕੇ ਹੈ ਜਾਣਾ, ਜਦ ਮੌਤ ਨੇ ਘੇਰ ਲਿਆ ਸਭ ਕੁਝ, ਇੱਥੇ ਹੀ ਰਹਿ ਜਾਣਾ ਜਦ

ਝੂਠੀ ਐਸਾ ਬਣਾਇਆ ਜਿਹੜਾ ਇਸਦੇ ਵੱਲ ਭੱਜਦਾ ਉਸ ਨੂੰ ਇਸਨੇ ਬੜਾ ਸਤਾਇਆ ਸੁਖ ਚੈਨ ਤੇਰਾ ਲੁੱਟ ਲੂ ਉਸ

0: ਜਦ ਮੌਤ ਨੇ ਘੇਰ ਲਿਆ ਸਭ ਕੁਝ ਇੱਥੇ ਹੀ ਰਹਿ ਜਾਣਾ।
1: ਕਹਿੰਦੇ ਗੱਲ ਗੱਲ ਤੇ ਨਾ ਭਖਿਆ ਕਰ ਮੇਰੇ ਲਈ, ਇੰਨਾ ਪਿਆਰ ਨਾ ਰੱਖਿਆ ਕਰ ਮੇਰੇ ਲਈ, ਮੇਰੇ ਵੱਲ ਅੰਗਿਆਰੇ ਸੁੱਟਦੀਆਂ ਨਜ਼ਰਾਂ ਨੇ ਪਿਆਰ ਨਾਲ ਵੀ ਤੱਕਿਆ ਕਰ ਮੇਰੇ ਲਈ, ਕੌਫੀ ਸ਼ੌਫੀ ਪੀ ਲੈਂਦੇ ਹੋ ਗੈਰਾਂ ਦੀ, ਸਾਡੀ ਚਾਹ ਵੀ ਚੱਖਿਆ ਕਰ ਮੇਰੇ ਲਈ, ਆਪਣੀ ਗੱਲ ਪਰੋਸ ਦੇਵੇਂ ਤੂੰ ਹਰ ਸਾਵੇਂ, ਰੀਜਦੀ ਨੂੰ ਤਾਂ ਢੱਕਿਆ ਕਰ ਮੇਰੇ ਲਈ।
2: ਹਨੇਰੀ ਰਾਤ ਅੰਦਰ ਕਸ਼ਮਕਸ਼ ਨੇ ਸ਼ੋਰ ਪਾਇਆ ਹੈ, ਉਹ ਪਟੜੀ ਨਹਿਰ ਦੀ ਤੋਂ ਫਿਰ ਸਲਾਮਤ ਪਰਤ ਆਇਆ ਹੈ, ਕੀ ਪੱਥਰਾਂ ਦੇ ਬਿਨਾਂ ਫੁੱਲਾਂ ਲਈ ਕੁਝ ਥਾਂ ਵੀ ਰੱਖੀ ਹੈ, ਤੂੰ ਆਪਣੇ ਘਰ ਦਾ ਜੋ ਮਹਿੰਗਾ ਜਿਹਾ ਨਕਸ਼ਾ ਬਣਾਇਆ ਹੈ।
3: ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਡਾਕਟਰ ਲਕਸ਼ਮੀ ਨਾਰਾਇਣ ਭਿੱਖੀ ਨੇ ਕਿਹਾ,
4: ਜਦੋਂ ਆਪਾਂ ਰੂਹ ਵੇਲਾ ਨੂੰ ਪੜ੍ਹਦੇ ਹਾਂ ਤਾਂ ਸੱਚਮੁੱਚ ਰੂਹ ਦੀਆਂ ਗਹਿਰਾਈਆਂ ਜੋ ਕੀਤੀ ਹੋਈ ਗੱਲ ਹੈ, ਜਦੋਂ ਮਨ ਦਾ ਅੰਮ੍ਰਿਤ ਵੇਲਾ ਹੁੰਦਾ ਉਸ ਵੇਲੇ ਦੀਆਂ ਇਹਦੇ ਵਿੱਚ ਗਜ਼ਲਾਂ ਨੇ। ਜੇ ਆਪਾਂ ਨੇ ਥੋੜ੍ਹਾ ਜਿਹਾ ਹੋਰ ਗਹਿਰਾਈ ਵਿੱਚ ਇਸ ਕਿਤਾਬ ਬਾਰੇ ਗੱਲ ਕਰਨੀ ਹੋਵੇ ਤਾਂ ਇਹਦੀਆਂ ਸਾਰੀਆਂ ਗਜ਼ਲਾਂ ਸ਼ੁੱਧਤਾ ਦਾ ਪ੍ਰਤੀਕ ਨੇ, ਸ਼ੁੱਧਤਾ, ਸੁਹੱਪਣ ਔਰ ਸੱਚਾਈ ਦੇ ਨੇੜੇ ਤੇੜੇ ਨੇ। ਇਹ ਜਿਹੜਾ ਸ਼ਬਦ ਹੈ ਬਹੁਤ ਅੱਛਾ ਸ਼ਬਦ ਹੈ, ਇਹਦਾ ਮਤਲਬ ਪ੍ਰਾਣ ਵੀ ਹੁੰਦਾ ਹੈਗਾ, ਪ੍ਰਾਣ ਜੋ ਕੁਦਰਤ ਵੱਲੋਂ ਸਾਨੂੰ ਸਾਹ ਮਿਲ ਰਹੇ ਨੇ, ਬ੍ਰਹਮ ਵੀ ਹੈ, ਨਿਰੰਕਾਰ ਵੀ ਹੈ, ਅੰਤਿਕਰਨ ਵੀ ਹੈ। ਜਦੋਂ ਅਸੀਂ ਸੱਚ ਬੋਲਦੇ ਹਾਂ ਅੰਤਿਕਰਨ 'ਚ ਬੋਲਦੇ ਹਾਂ, ਰੂਹਵਾਦ, ਬ੍ਰਹਮਵਾਦ, ਇਹ ਸਾਰੀਆਂ ਗੱਲਾਂ, ਜਿਹੜਾ ਮਨੁੱਖ ਦਾ ਅੰਦਰਲਾ ਪਾਰਟ ਹੈ ਜਿਹਨੂੰ ਆਪਾਂ ਰੀਅਲ ਪਾਰਟ ਕਹਿੰਦੇ ਹਾਂ, ਜਿੱਥੇ ਬੰਦੇ ਅੰਦਰ ਸੱਚ ਛੁਪਿਆ ਉੱਥੋਂ ਇਹਨਾਂ ਦੀਆਂ ਗਜ਼ਲਾਂ ਨਿਕਲੀਆਂ ਨੇ ਕਿ ਜਿਹੜਾ ਇਹ ਮਨ ਦਾ ਅੰਮ੍ਰਿਤ ਵੇਲਾ ਜਾਂ ਰੂਹ ਵੇਲਾ ਹੈ ਉਹ ਉਹ 'ਚ ਵੰਡ ਕਰਦੇ ਚਾਰ ਭਾਗਾਂ ਦੇ ਵਿੱਚ ਰਾਤ ਦੇ ਆਧਾਰ 'ਤੇ। ਪਹਿਲੇ ਪਹਿਰ ਸਭ ਕੁਝ ਜੱਗ ਹੈ, ਪਹਿਲੇ ਪਹਿਰ ਸਭ ਕੁਝ ਜੱਗ ਹੈ, ਦੂਸਰੇ ਪਹਿਰ ਭੋਗੀ, ਤੀਸਰੇ ਪਹਿਰ ਤਸਕਰ ਜਾਗੈ, ਚੌਥੇ ਪਹਿਰ ਜੋਗੀ। ਸੋ ਇਹਨਾਂ ਦਾ ਜਿਹੜਾ ਰੂਹ ਵੇਲਾ ਹੈ ਉਹ ਜੋਗੀਆਂ ਦੇ ਜਾਗਣ ਵਾਲਾ ਵੇਲਾ ਹੈ। ਸੋ ਇਹਨਾਂ ਦੀ ਸ਼ਾਇਰੀ ਦੇ ਵਿੱਚ ਬਹੁਤ ਕੁਛ ਹੈ, ਲੰਮੀਆਂ ਚੌੜੀਆਂ ਗੱਲਾਂ ਹੋ ਸਕਦੀਆਂ ਨੇ, ਪ੍ਰਵਾਸ ਦਾ ਮਸਲਾ ਵੀ ਆਉਂਦਾ, ਵਾਤਾਵਰਨ ਦਾ ਮਸਲਾ ਵੀ ਆਉਂਦਾ, ਔਰ ਪੰਜਾਬੀ ਭਾਸ਼ਾ ਬਾਰੇ ਵੀ ਇਹਨਾਂ ਨੇ ਗੱਲਾਂ ਕੀਤੀਆਂ ਨੇ। ਦੋ ਲਾਈਨਾਂ ਨੇ, ਗੁਰਬਾਣੀ ਨੂੰ ਇੱਕ ਵਾਰੀ ਤੂੰ ਪੜ੍ਹਤਾ ਮਨ ਲਾ ਕੇ, ਗੁਰਬਾਣੀ ਨੂੰ ਇੱਕ ਵਾਰੀ ਤੂੰ ਪੜ੍ਹਤਾ ਮਨ ਲਾ ਕੇ, ਸਿੱਧਾ ਰੱਬ ਸੰਗ ਜੋੜੇ ਤੈਨੂੰ ਤਾਰ ਪੰਜਾਬੀ ਦਾ। ਗੁਰਬਾਣੀ ਨੂੰ ਇੱਕ ਵਾਰੀ ਤੂੰ ਤਾਂ ਪੜ੍ਹਤਾ ਮਨ ਲਾ ਕੇ, ਸਿੱਧਾ ਰੱਬ ਸੰਗ ਜੋੜੇ ਤੈਨੂੰ ਤਾਰ ਪੰਜਾਬੀ ਦਾ। ਸੋ ਇਸ ਤਰ੍ਹਾਂ ਇਹਨਾਂ ਨੇ ਪੰਜਾਬੀ ਭਾਸ਼ਾ ਬਾਰੇ ਵੀ ਗੱਲਾਂ ਕੀਤੀਆਂ ਨੇ, ਸੰਸਾਰੀਕਰਨ ਦੇ ਸਾਡੇ 'ਤੇ ਕੀ ਪ੍ਰਭਾਵ ਪੈ ਰਹੇ ਨੇ ਉਹਦੇ ਬਾਰੇ ਬਹੁਤ ਅੱਛੀਆਂ ਗੱਲਾਂ ਇਹਦੇ ਵਿੱਚ ਸਾਨੂੰ ਮਿਲਦੀਆਂ ਨੇ। ਸੋ ਮੈਂ ਸਮਝਦਾ ਵੀ ਇਸ ਤਰ੍ਹਾਂ ਦਾ ਜਿਹੜਾ ਕਾਵ ਹੈ ਉਹ ਪੜ੍ਹਨ ਯੋਗ ਹੈ, ਸਲਾਹੁਣ ਯੋਗ ਹੈ।
3: ਇਸੇ ਤਰ੍ਹਾਂ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਸਰਦਾਰ ਅਮਰਜੀਤ ਸਿੰਘ ਨੇ ਇਸ ਮੌਕੇ ਤੇ ਕਿਹਾ,
5: ਇਹ ਸੰਗ੍ਰਹਿ ਰਾਜ ਸਾਹਿਬ ਦੀ ਉਸ ਸ਼ਖਸੀਅਤ ਤੇ ਚਰਨ ਪਾਉਂਦਾ ਹੈ ਜਿਸ ਵਿੱਚ ਉਹਨਾਂ ਬਾਰੇ ਪਤਾ ਲੱਗਦਾ ਹੈ ਕਿ ਉਹ ਜ਼ਿੰਦਗੀ ਨੂੰ ਉਹਨਾਂ ਜ਼ਿੰਦਗੀ ਨੂੰ ਬਹੁਤ ਨੇੜਿਓਂ ਤੱਕਿਆ ਸੀ, ਬੜੀ ਡੂੰਘੀ ਨੀਂਦ ਸੀ ਉਹਨਾਂ ਦੀ ਜ਼ਿੰਦਗੀ ਪ੍ਰਤੀ। ਇਸ ਤਰ੍ਹਾਂ ਦੀਆਂ ਕਹਾਣੀਆਂ ਬਹੁਤ ਨਿਵੇਕਲੀਆਂ ਨੇ। ਮੈਂ ਕਿਤਾਬ ਪੜ੍ਹ ਰਿਹਾ ਸੀ ਤਾਂ ਦੋ ਤਿੰਨ ਦਿਨ

0: ਲੱਗੇ ਤਾਂ ਇੱਕ ਇੱਥੇ ਕਹਾਣੀ ਹੈ, ਤੇਰਾ ਬੋਲ ਸੁਣੇ। ਤੇਰਾ ਬੋਲ ਸੁਣੇ ਕਹਾਣੀ ਮੈਂ ਰਾਤ ਨੂੰ ਪੜ੍ਹ ਰਿਹਾ ਸੀ ਬੈਠਾ, ਤਾਂ ਉਹਦੇ ਵਿੱਚ ਇੱਕ ਦੀਸ਼ੇ ਨਾਂ ਦੀ ਪਾਤਰ ਹੈ ਔਰਤ। ਉਹਨੂੰ ਇੱਕ ਮਾਂ ਵਜੋਂ ਇੰਨੇ ਮਾਰਮਿਕ ਅੰਦਾਜ਼ 'ਚ ਪੇਸ਼ ਕੀਤਾ ਗਿਆ। ਉਹਦੇ ਵਿੱਚ ਕੀ ਹੈ ਕਿ ਉਹਨਾਂ ਦਾ ਜਿਹੜਾ ਬੇਟਾ ਹੁੰਦਾ ਉਹ ਕੁਛ ਦੇਰ ਪਹਿਲਾਂ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਐਕਸੀਡੈਂਟ 'ਚ, ਅਤੇ ਮੁੜ ਕੇ ਉਹਨਾਂ ਨੂੰ ਲੋਹੜੀ ਦਾ ਬੁਲਾਵਾ ਆ ਜਾਂਦਾ। ਲੋਹੜੀ ਦੇ ਬੁਲਾਵੇ 'ਤੇ ਮਤਲਬ ਉਸਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਲੋਹੜੀ ਦੀ ਅੱਗ, ਜਿਵੇਂ ਚਿਖਾ ਦੀ ਉਸਦੇ ਬੱਚੇ ਦੀ ਅੱਗ ਹੁੰਦੀ ਹੈ, ਅਤੇ ਜਿਹੜੀਆਂ ਉੱਥੇ ਜੋ ਵੀ ਉੱਥੇ ਕੋਈ ਬੋਲੀਆਂ ਪਾ ਰਹੀਆਂ ਨੇ, ਕੋਈ ਕੁਛ ਕਰ ਰਹੀਆਂ, ਤਾਂ ਉਹਨਾਂ ਦਿਸ਼ੇ ਨੂੰ ਲੱਗਦਾ ਹੈ ਕਿ ਉਹ ਵਿਰਲਾਪ ਕਰ ਰਹੀਆਂ ਨੇ। ਲੂਣ ਤੇਲ ਵਿੱਚ ਇੱਕ ਨਵਾਂ ਹੀ ਵਿਸ਼ਾ ਛੋਇਆ ਗਿਆ ਕਿ ਸਾਹਿਤਕਾਰ ਸਾਹਿਬ ਨੇ, ਜੋ ਸਾਹਿਤਕਾਰ ਸਾਹਿਬ ਬਹੁਤਾ ਹੀ ਆਦਰਸ਼ਪਤੀ ਹੋ ਜਾਂਦਾ, ਮਤਲਬ ਈਵਨ ਪਤੀ ਵੀ ਨਹੀਂ ਰਹਿੰਦਾ, ਉਹਨੂੰ ਸਮਾਜ ਦੇ ਸਰੋਕਾਰਾਂ ਨਾਲ ਕੋਈ ਮਤਲਬ ਨਹੀਂ ਹੁੰਦਾ। ਉਸ ਨੂੰ ਸਿਰਫ ਆਪਣੀ ਰਚਨਾ ਦੀ ਆਪਣੀ, ਅਤੇ ਉਹ ਹਮੇਸ਼ਾ ਹੀ ਇਹ ਗੱਲ ਆਪਣੀ ਘਰ ਵਾਲੀ ਨੂੰ ਕਰਦਾ ਕਿ ਇਹ ਤਾਂ ਉਹੀ ਲੂਣ ਤੇਲ ਵਾਲੀ ਗੱਲ ਹੋ ਗਈ, ਲੂਣ ਤੇਲ ਵਾਲੀ ਗੱਲ ਹੋ ਗਈ। ਅਤੇ ਬਹੁਤ ਨਵੇਕਲਾ ਵਿਸ਼ਾ ਛੋਇਆ ਗਿਆ।
1: ਪਟਿਆਲਾ ਵਿਖੇ ਪਿੰਡ ਹਿਰਦਾਪੁਰ ਵਿੱਚ ਆਈ ਸਕ੍ਰੀਨਿੰਗ ਕੈਂਪ ਲਗਾਇਆ ਗਿਆ। ਸਿਵਲ ਸਰਜਨ ਪਟਿਆਲਾ ਡਾਕਟਰ ਸ਼ੈਲੀ ਜੇਤਲੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕੈਂਪ ਵਿੱਚ ਸਥਾਨਕ ਨਿਵਾਸੀਆਂ ਨੇ ਵੱਡੀ ਗਿਣਤੀ ਦੇ ਵਿੱਚ ਭਾਗ ਲਿਆ ਅਤੇ ਲੋਕਾਂ ਨੇ ਮਾਹਿਰ ਡਾਕਟਰਾਂ ਵੱਲੋਂ ਕੀਤੀ ਗਈ ਸੰਪੂਰਨ ਅੱਖਾਂ ਦੀ ਜਾਂਚ ਦਾ ਲਾਭ ਲਿਆ। ਕੈਂਪ ਦੌਰਾਨ ਨਜ਼ਰ ਦੀ ਜਾਂਚ, ਮੋਤੀਆਬਿੰਦ, ਗਲੂਕੋਮਾ ਅਤੇ ਰਿਫ੍ਰੈਕਟਿਵ ਗਲਤੀਆਂ ਵਰਗੀਆਂ ਆਮ ਬਿਮਾਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਅਤੇ ਅੱਖਾਂ ਦੀ ਸੰਭਾਲ ਬਾਰੇ ਸਲਾਹ ਦਿੱਤੀ ਗਈ। ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਪ੍ਰੀਤ ਨਾਗਰਾ ਨੇ ਦੱਸਿਆ ਕਿ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ। ਇਸ ਬਾਰੇ ਡਾਕਟਰ ਨਾਗਰਾ ਨੇ ਦੱਸਿਆ ਕਿ ਲਗਾਏ ਜਾ ਰਹੇ ਇਸ ਵਿਸ਼ੇਸ਼ ਕੈਂਪਾਂ ਤਹਿਤ ਅੱਜ ਪਿੰਡ ਹਿਰਦਾਪੁਰ ਵਿਖੇ ਤਕਰੀਬਨ 145 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਹੈ। ਇਹਨਾਂ ਵਿੱਚੋਂ 68 ਦੇ ਲਗਭਗ ਲੋੜਵੰਦਾਂ ਨੂੰ ਐਨਕਾਂ ਵੀ ਵੰਡੀਆਂ ਗਈਆਂ ਅਤੇ 4 ਮਰੀਜ਼ਾਂ ਨੂੰ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਇਸ ਮੌਕੇ 'ਤੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਵਿਸ਼ੇਸ਼ ਕੈਂਪ ਜਾਰੀ ਰਹਿਣਗੇ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਵਰਲਡ ਹੈਂਡ ਹਾਈਜੀਨ ਦਿਵਸ ਯਾਨੀ ਵਿਸ਼ਵ ਹੱਥ ਸਫਾਈ ਦਿਵਸ ਮਨਾਉਂਦੇ ਹੋਏ ਰਜਿੰਦਰਾ ਹਸਪਤਾਲ 'ਚ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਹੱਥਾਂ ਦੀ ਸਫਾਈ ਬਾਰੇ ਜਾਗਰੂਕ ਕੀਤਾ ਗਿਆ। ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਮਿੰਦਰਪਾਲ ਸੇਬੀਆ, ਮੈਡੀਕਲ ਸੁਪਰਡੈਂਟ ਡਾਕਟਰ ਵਿਸ਼ਾਲ ਚੋਪੜਾ ਅਤੇ ਮਾਈਕਰੋਬਾਇਓਲੋਜੀ ਵਿਭਾਗ ਦੇ ਮੁਖੀ ਅਤੇ ਜੁਆਇੰਟ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਅਤੇ ਰਿਸਰਚਰ ਡਾਕਟਰ ਰੁਪਿੰਦਰ ਬਖਸ਼ੀ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ 100 ਤੋਂ ਵੱਧ ਡਾਕਟਰਾਂ ਨੇ ਹੱਥ ਸਾਫ਼ ਰੱਖਣ ਲਈ ਸੌਂ ਚੁੱਕੀ ਤਾਂ ਜੋ ਹੱਥਾਂ ਤੋਂ ਫੈਲਣ ਵਾਲੀ ਇਨਫੈਕਸ਼ਨ ਨੂੰ ਰੋਕਿਆ ਜਾ ਸਕੇ। ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਮਿੰਦਰਪਾਲ ਸੇਬੀਆ ਅਤੇ ਪ੍ਰੋਫੈਸਰ ਅਤੇ ਮੁਖੀ ਫੋਰੈਂਸਿਕ ਵਿਭਾਗ ਡਾਕਟਰ ਆਕਾਸ਼ਦੀਪ ਅਗਰਵਾਲ ਨੇ ਹੱਥ ਸਾਫ਼ ਰੱਖਣ ਦੀ ਸਹੁੰ ਚੁੱਕ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ਦੌਰਾਨ ਰਜਿੰਦਰਾ ਹਸਪਤਾਲ ਦੀ ਇਨਫੈਕਸ਼ਨ ਕੰਟਰੋਲ ਟੀਮ ਦੀਆਂ ਸਟਾਫ ਨਰਸਾਂ ਨੇ ਓਪੀਡੀ ਦੇ ਵਿੱਚ ਆਏ ਮਰੀਜ਼ਾਂ ਨੂੰ ਹੱਥਾਂ ਦੀ ਸਾਫ਼ ਸਫਾਈ ਰੱਖਣ ਬਾਰੇ ਜਾਗਰੂਕ ਕੀਤਾ। ਸੂਬਾ ਤੇ ਸੂਬੇ ਆਸ ਪਾਸ ਦੀਆਂ ਖਬਰਾਂ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਸਰਗਰਮੀਆਂ। ਵਾਚਕ ਸੁਮਿਤਾ, ਸਹਿਯੋਗ ਕ੍ਰਿਤੀ ਸ਼ਰਮਾ, ਪੇਸ਼ਕਸ਼ ਮੁਹੰਮਦ ਇਮਤਿਆਜ਼।
2: ਸਭ ਦੇ ਲਈ ਸਮਾਜਿਕ ਸੁਰੱਖਿਆ, ਸਭ ਦੇ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਹੁਣ ਤੱਕ ਇਸ ਯੋਜਨਾ ਨਾਲ 5,20,00,000 ਤੋਂ ਜ਼ਿਆਦਾ ਲਾਭਾਰਥੀ ਜੁੜ ਚੁੱਕੇ ਨੇ। ਜੇਕਰ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਹਿਤ ਯੋਜਨਾ ਦੇ 3 ਗਰੰਟਿਡ ਫਾਇਦਿਆਂ ਦੀ ਜਾਣਕਾਰੀ ਵਾਸਤੇ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
4: ਸਰੋਤਿਓ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗੱਲਾਂ ਚੋਗਲ ਦੇ ਵਿੱਚ। ਅਸੀਂ ਗੱਲ ਕਰ ਰਹੇ ਸੀ ਮਾਈਗ੍ਰੇਟਰੀ ਬਰਡਸ

0: ਦੇ ਬਾਰੇ, ਅਤੇ ਉਸ ਦੇ ਨਾਲ ਹੀ ਅਸੀਂ ਅੱਜ ਦੂਜਾ ਜਿਹੜਾ ਇੱਕ ਮਹਾਨ ਸ਼ਖਸੀਅਤ ਨੂੰ ਯਾਦ ਕਰ ਰਹੇ ਹਾਂ, ਰਵਿੰਦਰ ਨਾਥ ਟੈਗੋਰ ਜੀ ਨੂੰ।
1: ਹਾਂਜੀ ਬਿਲਕੁਲ
0: ਜੀ, ਅਸੀਂ ਉਹਨਾਂ ਨੂੰ ਅੱਜ ਉਹਨਾਂ ਦੇ 165ਵੇਂ ਜੈਂਤੀ ਦੇ ਮੌਕੇ ਯਾਦ ਕਰ ਰਹੇ ਹਾਂ, ਜਿਹੜੇ ਕਿ ਇੱਕ ਮਹਾਨ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਨਾ ਸਿਰਫ ਸਾਹਿਤ, ਸੰਗੀਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਪੱਧਰ 'ਤੇ ਜਿਹੜਾ ਭਾਰਤ ਦਾ ਨਾਮ ਹੈ ਰੋਸ਼ਨ ਕੀਤਾ।
1: ਸਾਡੇ ਰਾਸ਼ਟਰਗੀਤ ਦੀ ਰਚਨਾ ਜਿਹੜੀ ਸੀਗੀ
0: ਜੀ, ਬਿਲਕੁਲ ਇਸ ਦੇ ਨਾਲ ਨਾਲ ਬਾਂਗਲਾਦੇਸ਼ ਦਾ ਰਾਸ਼ਟਰਗੀਤ ਸੀ ਜਿਹੜਾ, ਉਹ ਵੀ ਰਵਿੰਦਰ ਨਾਥ ਟੈਗੋਰ ਜੀ ਨੇ ਲਿਖਿਆ।
1: ਹਾਂਜੀ ਬਿਲਕੁਲ।
0: ਅਤੇ ਉਹਨਾਂ ਦੀ ਮਤਲਬ ਇੱਕ ਪ੍ਰਸਿੱਧ ਰਚਨਾ ਜਿਹੜੀ ਗੀਤਾਂਜਲੀ ਆਈ ਸੀ, ਉਹਨੂੰ 1913 ਦੇ ਵਿੱਚ ਉਹਦੇ ਲਈ ਉਹਨਾਂ ਨੂੰ ਸਾਹਿਤ ਦੇ ਖੇਤਰ ਦੇ ਵਿੱਚ ਨੋਬਲ ਪੁਰਸਕਾਰ ਵੀ ਮਿਲਿਆ। ਅਤੇ ਇਸੇ ਤਰ੍ਹਾਂ ਜੇਕਰ ਅਸੀਂ ਦੇਖੀਏ ਕਿ ਅੱਜ ਦੇ ਸਾਡੇ ਜਿਹੜੇ ਨੌਜਵਾਨ ਹੈ ਉਹਦੀ ਜ਼ਿੰਦਗੀ ਦੇ ਵਿੱਚ ਟੈਗੋਰ ਦੀ ਜ਼ਿੰਦਗੀ ਤੋਂ ਕੀ ਸਿੱਖ ਸਕਦੇ ਹਾਂ ਜਾਂ ਕੀ ਪ੍ਰੇਰਣਾ ਦਿੰਦੀ ਹੈ ਕਿ ਹਮੇਸ਼ਾ ਅਸੀਂ ਆਪਣੇ ਸੁਪਨਿਆਂ 'ਤੇ ਜਿਹੜਾ ਵਿਸ਼ਵਾਸ ਰੱਖੀਏ,
1: ਹਾਂਜੀ ਬਿਲਕੁਲ,
0: ਆਪਣੇ ਅੰਦਰ ਜਿਹੜੀ ਰਚਨਾਤਮਕਤਾ ਹੈ ਉਹਨੂੰ ਵਧਾਈਏ।
1: ਹਾਂਜੀ,
0: ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਸਮਝੀਏ।
1: ਬਿਲਕੁਲ ਜੀ, ਬਿਲਕੁਲ
0: ਜੀ। ਅਤੇ ਸਰੋਤਿਓ, ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਗੱਲਾਂ 'ਚੋਂ ਗੱਲ ਇੱਥੇ ਹੀ ਖਤਮ ਕਰਨ ਦੀ ਮੈਨੂੰ ਮੁਹੰਮਦ ਕਾਸਿਮ
1: ਅਤੇ ਤੁਹਾਡੇ ਰੇਡੀਓ ਦੋਸਤ ਰਵਿੰਦਰ ਗਰੇਵਾਲ ਨੂੰ
0: ਦਿਓ ਇਜਾਜ਼ਤ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 5:30 ਤੇ 20 ਸੈਕਿੰਡ ਹੋ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਕਿਸਾਨ ਭਰਾਵਾਂ ਦੇ ਲਈ ਵਿਸ਼ੇਸ਼ ਪ੍ਰੋਗਰਾਮ ਕਿਸਾਨ ਵਾਣੀ ਦਾ। ਅੱਜ ਤੱਕ ਕਿਸਾਨਵਾਣੀ ਪ੍ਰੋਗਰਾਮ ਕਿਸਾਨ ਅਤੇ ਖੇਤੀ ਭਲਾਈ ਮੰਤਰਾਲੇ ਭਾਰਤ ਸਰਕਾਰ ਦੁਆਰਾ ਪ੍ਰਾਯੋਜਿਤ ਹੈ, ਜਿਸ ਦਾ ਟੋਪਿਕ ਹੈ ਖਾਦਾਂ ਦੀ ਸਹੀ ਵਰਤੋਂ, ਅਤੇ ਤੁਹਾਨੂੰ ਜਾਣਕਾਰੀ ਇਸ ਦੇ ਸੰਬੰਧੀ ਸਾਂਝੀ ਕਰਨਗੇ ਡਾਕਟਰ ਗੁਰਪ੍ਰੀਤ ਸਿੰਘ।

0: ਹੋਣ ਲੱਗ ਪਈ ਆ, ਜਿਹੜੀ ਕਿ ਇੱਕ ਚਿੰਤਾ ਦਾ ਵਿਸ਼ਾ। ਚਾਹੇ ਆਪਾਂ ਵਾਤਾਵਰਣ ਦੀ ਗੱਲ ਕਰੀਏ, ਵਾਤਾਵਰਣ ਵੀ ਖਰਾਬ ਹੁੰਦਾ, ਪ੍ਰਦੂਸ਼ਣ ਵੀ ਵੱਧਦਾ, ਅਤੇ ਮਨੁੱਖੀ ਸਿਹਤ 'ਤੇ ਵੀ ਇਹਦਾ ਜਿਹੜਾ ਮਾੜਾ ਪ੍ਰਭਾਵ ਜਿਹੜਾ ਦੇਖਣ ਨੂੰ ਮਿਲਦਾ, ਅਤੇ ਸਾਡੇ ਜੇਬ 'ਤੇ ਵੀ ਜਿਹੜਾ ਅਸਰ ਦੇਖਣ ਨੂੰ ਮਿਲਦਾ, ਕਿਉਂਕਿ ਲੋੜ ਤੋਂ ਵੱਧ ਵਰਤੋਂ ਕਰਾਂਗੇ ਤਾਂ ਸਾਨੂੰ ਖਰਚਾ ਜਿਹੜਾ ਜ਼ਿਆਦਾ ਕਰਨਾ ਪਏਗਾ, ਅਤੇ ਵੱਧ ਖਾਧਾ ਪਾਵਾਂਗੇ, ਅਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਨੇ ਜਿਹੜਾ ਇਹਨਾਂ ਦਾ ਪ੍ਰਕੋਪ ਵੀ ਫਸਲਾਂ ਦੇ ਉੱਤੇ ਵੱਧ ਜਾਂਦਾ ਜੀ।
1: ਜੀ ਡਾਕਟਰ ਸਾਹਿਬ, ਇਹ ਜਦੋਂ ਵੱਧ ਮਾਤਰਾ 'ਚ ਪਾਉਣਾ, ਮੇਰੇ ਖਿਆਲ 'ਚ ਪਹਿਲੀ ਤਾਂ ਮਾਨਸਿਕਤਾ ਇਹੀ ਹੁੰਦੀ ਆ, ਜਦੋਂ ਕਿਸਾਨ ਦੇਖਦਾ ਹੈ ਕਿ ਗੁਆਂਢੀ ਆ ਜਿਹੜਾ ਉਹਦੀ ਜਿਹੜੀ ਫਸਲ ਹੈ ਉਹ ਸਾਡੀ ਫਸਲ ਦੇ ਨਾਲੋਂ ਜ਼ਿਆਦਾ ਕਲਰ ਦੇ ਵਿੱਚ, ਰੰਗ ਦੇ ਵਿੱਚ ਗੂੜੀ ਜਾਂ ਗਹਿਰੀ ਕਿਉਂ ਨਜ਼ਰ ਆਉਂਦੀ ਹੈ, ਜਾਂ ਫਿਰ ਬੂਟੇ ਉੱਚੇ ਕਿਉਂ ਨਜ਼ਰ ਆਉਂਦੇ ਨੇ। ਫਿਰ ਗੱਲਾਂ ਬਾਤਾਂ 'ਚ ਕਈ ਵਾਰ ਇਹ ਵੀ ਹੁੰਦਾ ਕਿ ਸ਼ਾਇਦ ਉਸਨੇ ਕਿਤੇ ਸਾਡੇ ਤੋਂ ਰਾਤ ਬਰਾਤੇ, ਜਿਵੇਂ ਕਹਿੰਦੇ ਹਾਂ, ਕਿ ਚੋਰੀ ਕਿਤੇ ਵੱਧ ਪਾ ਦਿੱਤਾ ਹੈ ਖਾਦ। ਕਈ ਵਾਰ ਅਜਿਹੀਆਂ ਗੱਲਾਂ ਹੁੰਦੀਆਂ ਨੇ, ਅਲੱਗ ਕਹਿੰਦਾ ਕਿ ਅਸੀਂ ਵੀ ਪਾਵਾਂਗੇ ਉਹਦੇ ਨਾਲ। ਫਿਰ ਕਈ ਵਾਰ ਇਹ ਵੀ ਹੁੰਦਾ ਜਦੋਂ ਨਾ ਵਿਆਹਾਂ ਦੇ ਵਿੱਚ ਜਾਂ ਆਪਸੀ ਲੋਕ ਡਿਸਕਸ਼ਨ ਕਰਦੇ ਆ, ਵੱਖ ਵੱਖ ਇਲਾਕਿਆਂ ਦੀ ਤੁਲਨਾ ਵੀ ਕੀਤੀ ਜਾਂਦੀ ਆ ਵੀ ਤੁਸੀਂ ਕਿੰਨੇ ਗੱਟੇ ਪਾਉਂਦੇ ਹੋ, ਇਹ ਕੀ ਇੱਕ ਦੂਜੇ ਦੇ ਨਾਲ ਦੌੜ ਹੈ ਜਿਹੜੀ, ਵੀ ਤੇਰੇ ਨਾਲੋਂ ਵਧੀਆ ਮੇਰੀ ਪ੍ਰੋਡਕਸ਼ਨ ਹੋ ਜਾਵੇ, ਇਹ ਚੀਜ਼ ਨੇ ਇਸ ਦੌੜ ਨੂੰ ਹੋਰ ਤੇਜ਼ ਕਰ ਦਿੱਤਾ
0: ਜੀ। ਪ੍ਰਿਤਪਾਲ ਜੀ, ਜੇ ਆਪਾਂ ਗੱਲ ਕਰੀਏ ਵੀ ਜਿਹੜੀ ਖਾਦ ਹੈ, ਖਾਸ ਤੌਰ 'ਤੇ ਯੂਰੀਆ ਖਾਦ ਹੈ, ਹੁਣ ਅੱਗੇ ਸਾਉਣੀ 'ਚ ਫਸਲ ਹੈ, ਅਤੇ ਉਹਦੇ ਵਿੱਚ ਕਿਸਾਨ ਭਰਾ ਇੱਕ ਏਕੜ ਦੇ ਮਗਰ 4 ਤੋਂ ਲੈ ਕੇ 5 ਗੱਟੇ ਤੱਕ ਪਾ ਰਹੇ ਨੇ
1: ਜੀ।
0: ਯੂਰੀਆ ਜਿਹੜਾ ਇਹ ਫਸਲ ਦੀ ਰੰਗਤ ਆ, ਜਿਹੜਾ ਫਲਾਵਟ ਹੈ ਉਹਨੂੰ ਵਧਾਉਂਦਾ, ਅਤੇ ਹਰੇਵਾਈ ਆ ਜਿਹੜੀ ਉਹਨੂੰ ਵਧਾਉਂਦਾ। ਸੋ ਹਰਾ ਰੰਗ ਆ ਜਿਹੜਾ ਅੱਖਾਂ ਨੂੰ ਬਹੁਤ ਵਧੀਆ ਲੱਗਦਾ ਹੈ
1: ਜੀ,
0: ਅਤੇ ਆਪਾਂ ਫਿਰ ਸ਼ਾਇਦ ਇਹ ਚਾਹੁੰਦੇ ਹਾਂ ਵੀ ਸਾਡੀ ਫਸਲ ਆ ਜਿਹੜੀ ਉਹ ਜ਼ਿਆਦਾ ਹਰੀ ਲੱਗੇ ਅਤੇ ਫਲਾਵਟ ਵੱਲ ਨੂੰ ਜ਼ਿਆਦਾ ਆਵੇ, ਪਰ ਉਹ ਅਸੀਂ ਗਲਤੀ ਕਰਦੇ ਹਾਂ ਵੀ ਯੂਰੀਆ ਨਾਲ ਜਿਹੜੀ ਆਪਾਂ ਫਲਾਵਟ ਲਿਆਉਂਦੇ ਹਾਂ ਵੀ ਅੱਗੇ ਜਾ ਕੇ ਉਹ ਜਿਹੜਾ ਹੈ ਕੀੜੇ ਮਕੌੜੇ ਅਤੇ ਬਿਮਾਰੀ ਨੂੰ ਸੱਦਾ ਦਿੰਦੀ ਹੈ। ਅਤੇ ਆਪਾਂ ਦੇਖੋ ਦੇਖੀ ਇਹ ਦਿਉਂਦੇ ਹਾਂ ਕਿ ਮੇਰੀ ਫਸਲ ਆ ਜਿਹੜੀ ਜਿਹੜਾ ਮੁੱਢਲਾ ਵਾਧਾ ਜ਼ਿਆਦਾ ਹੋ ਜਾਵੇ, ਤਾਂ ਕਿ ਜ਼ਿਆਦਾ, ਕਿਉਂਕਿ ਅਸਲ ਵਿੱਚ ਤਾਂ ਜੋ ਬਾਅਦ ਵਿੱਚ ਦਾਣੇ ਬਣਨੇ ਆ ਉਸ ਸਮੇਂ ਦੇ ਉੱਤੇ ਕੀ ਅਸੀਂ ਦਵਾਈ ਜਾਂ ਸੇਵਾ ਕਹਿ ਲਈਏ ਆਪਾਂ ਕੀਤੀ ਫਸਲ ਦੀ, ਉਹ 'ਤੇ ਨਿਰਭਰ ਕਰਦਾ, ਮੌਸਮ ਕਿਸ ਤਰ੍ਹਾਂ ਦਾ ਰਹਿੰਦਾ ਉਹਦੇ ਉੱਤੇ ਜ਼ਿਆਦਾ ਨਿਰਭਰ ਕਰਦਾ। ਮੁੱਢਲਾ ਜਿਹੜਾ ਹੈ ਵਾਧਾ ਇੰਨਾ ਜ਼ਿਆਦਾ ਸਾਨੂੰ ਝਾੜ ਵੱਲ ਨੂੰ ਨਹੀਂ ਲੈ ਕੇ ਜਾਂਦਾ, ਪਰ ਅਸੀਂ ਆ ਜਿਹੜੀ ਸਾਡੀ, ਜਿਵੇਂ ਤੁਸੀਂ ਕਿਹਾ ਵੀ ਸਾਡੀ ਥੋੜ੍ਹੀ ਜਿਹੀ ਦੌੜ ਉਦੋਂ ਹੋ ਜਾਂਦੀ ਹੈ ਵੀ ਆਪਾਂ ਛੇਤੀ ਛੇਤੀ ਇਹਨੂੰ ਵੱਡਾ ਕਰ ਲਈਏ, ਕਿਉਂਕਿ ਸਮੇਂ ਦੇ ਹਿਸਾਬ ਨਾਲ ਹੀ ਫਸਲ ਨੇ ਆਪਦੇ ਅਗਲੇ ਸਟੇਜ ਵੀ ਜਿਹੜੀ ਹੈ ਉਹਨੂੰ ਵਾਧੇ ਤੋਂ ਬਾਅਦ ਫਿਰ ਦਾਣਿਆਂ ਵਗੈਰਾ ਨੂੰ ਜਾਣਾ। ਸੋ ਉਹ ਦਾਣਿਆਂ ਦੇ ਸਮੇਂ 'ਤੇ ਮੌਸਮ ਕਿਸ ਤਰ੍ਹਾਂ, ਤਾਪਮਾਨ ਕਿੰਨਾ ਕੁ ਰਿਹਾ, ਬਰਸਾਤਾਂ ਜ਼ਿਆਦਾ ਤਾਂ ਨਹੀਂ ਹੋਈਆਂ ਹੈਗੀਆਂ, ਉਹ ਚੀਜ਼ਾਂ 'ਤੇ ਨਿਰਭਰ ਕਰਦਾ ਸਾਡਾ ਜਿਹੜਾ ਹੈ ਝਾੜ ਹੈ। ਪਰ ਅਸੀਂ ਗਲਤ ਪਾਸੇ ਚਲੇ ਜਾਂਦੇ ਹਾਂ ਕਿ ਅਸੀਂ ਹਰੇਵਾਈ ਵੱਲ ਨੂੰ ਚਲੇ ਜਾਂਦੇ ਹਾਂ ਵੀ ਅਸੀਂ ਚਾਹੁੰਦੇ ਹਾਂ ਕਿ ਛੇਤੀ ਛੇਤੀ ਬੂਟਾ ਵੱਡਾ ਹੋ ਜਾਵੇ, ਪਰ ਉਹ ਸਹੀ ਨਹੀਂ ਹੈ
1: ਜੀ। ਡਾਕਟਰ ਸਾਹਿਬ, ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਅਸੀਂ ਕਿਸੇ ਵੀ ਫਸਲ ਦੇ ਵਿੱਚ, ਇੱਕ ਤਾਂ ਜ਼ਮੀਨ ਦੀ ਤਿਆਰੀ ਹੋ ਗਈ, ਫਿਰ ਅਸੀਂ ਬੀਜਦੇ ਹਾਂ, ਉਸ ਤੋਂ ਬਾਅਦ ਉਹਦਾ ਰੱਖ ਰਖਾਵ ਕੀਤਾ ਜਾਂਦਾ ਜਾਂ ਗੁਡਾਈ ਕੀਤੀ ਜਾਂਦੀ ਹੈ, ਫਿਰ ਉਹ ਆਪਣੇ ਫਲ ਜਾਂ ਫਸਲ ਤੱਕ ਪਹੁੰਚਦੀ ਹੈ। ਇਸ ਦਰਮਿਆਨ ਜਿਹੜੀਆਂ ਰਸਾਇਣਕ ਖਾਦਾਂ ਨੇ ਇਹ ਕਿੰਨੀ ਕੁ ਪ੍ਰਕਾਰ ਦੀਆਂ ਵਰਤੋਂ 'ਚ ਆਉਂਦੀਆਂ ਨੇ, ਕਦੋਂ ਕਦੋਂ ਵਰਤੀਆਂ ਜਾਂਦੀਆਂ?
0: ਜੀ ਪ੍ਰਿਤਪਾਲ ਜੀ, ਸਭ ਤੋਂ ਪਹਿਲਾਂ ਦੇਖੋ ਜੋ ਰਸਾਇਣਕ ਖਾਦਾਂ ਨੇ, ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਵੀ ਜਿਹੜੀਆਂ ਤਾਂ ਜਿਵੇਂ ਅਸੀਂ ਕਹਿੰਦੇ ਹਾਂ DAP ਹੈ, ਫਾਸਫੋਰਸ ਵਾਲੀ ਖਾਦ ਹੈ
1: ਜੀ,
0: ਉਹ ਸਿਫਾਰਿਸ਼ ਕੀਤੀ ਜਾਂਦੀ ਹੈ ਵੀ ਜਦੋਂ ਬਿਜਾਈ ਸਮੇਂ ਹੀ ਆਪਾਂ ਉਹਨੂੰ, ਜਦੋਂ ਜਿਵੇਂ ਆਪਾਂ ਕਣਕ ਬੀਜਦੇ ਹਾਂ ਜਾਂ ਕਣਕ ਦੀ ਗੱਲ ਕਰੀਏ, ਉਦੋਂ ਹੀ ਪਾ ਦਿੰਦੇ ਹਾਂ। ਜ਼ਿੰਕ ਆ ਜਿਹੜੀ ਉਹ ਵੀ ਅਸੀਂ ਜਿਹੜੀ ਹੈ ਬਿਜਾਈ ਸਮੇਂ ਹੀ ਪਾ ਦਿੰਦੇ ਹਾਂ। ਉਸ ਤੋਂ ਬਾਅਦ ਜੀ ਯੂਰੀਆ ਖਾਦ ਆ, ਇਹ ਜ਼ਿਆਦਾ ਘੁਲਣਸ਼ੀਲ ਹੁੰਦੀ ਹੈ, ਇਸ ਕਰਕੇ ਇਸ ਨੂੰ 2 ਜਾਂ 3 ਜਿਹੜੀ ਨੇ ਖੁਰਾਕਾਂ ਦੇ ਵਿੱਚ ਵੰਡ ਕੇ ਇਹਦੀ ਵਰਤੋਂ ਕਰਦੇ ਹਾਂ। ਸੋ ਇਸ ਤਰੀਕੇ ਨਾਲ ਇਹ ਕੁਛ ਖਾਦਾਂ ਜਿਹੜੀਆਂ ਉਹ ਅਸੀਂ ਸ਼ੁਰੂ 'ਚ ਹੀ ਪਾ ਦਿੰਦੇ ਹਾਂ, ਕਹਿਣ ਦਾ ਮਤਲਬ ਹੈ ਬਿਜਾਈ ਸਮੇਂ। ਅਤੇ ਜਿਵੇਂ ਯੂਰੀਆ ਖਾਦ ਹੈ ਉਹ ਅਸੀਂ ਬਿਜਾਈ ਸਮੇਂ ਵੀ ਪੈਂਦੇ ਆ, ਉਸ ਤੋਂ ਬਾਅਦ ਜਿਹੜਾ ਹੈ 2 ਜਾਂ 3 ਜਿਹੜੇ ਨੇ ਖੁਰਾਕਾਂ 'ਚ ਵੰਡ ਕੇ ਅਸੀਂ ਉਹਨੂੰ ਪਾਉਂਦੇ ਹਾਂ। ਇਸ ਤੋਂ ਬਿਨਾਂ ਘਾਟ ਦੇ ਹਿਸਾਬ ਨਾਲ ਅਸੀਂ ਸਾਨੂੰ ਸਪਰੇਆਂ ਕੋਈ ਨਾ ਕੋਈ ਹੋਰ ਕਰਨੀ ਪੈ ਸਕਦੀ ਆ। ਸੋ ਇਹ ਹੈ ਜੀ ਜਿਹੜੀਆਂ ਵੀ ਆਪਾਂ ਖਾਦਾਂ ਕਿਹੜੇ ਕਿਹੜੇ ਸਮੇਂ ਦੇ ਉੱਤੇ ਆਮ ਤੌਰ 'ਤੇ ਪੰਜਾਬ 'ਚ ਪਾਈਆਂ ਜਾਂਦੀਆਂ ਨੇ।
1: ਜੀ ਡਾਕਟਰ ਸਾਹਿਬ, ਜਿਹੜੀ ਫਸਲ ਆ ਉਹਨੂੰ ਕੁਛ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ, ਜੇਕਰ ਆਪਾਂ ਆਮ ਸਧਾਰਨ ਜੀ ਭਾਸ਼ਾ 'ਚ ਗੱਲ ਕਰੀਏ, ਉਹਦੇ ਵਿੱਚ ਬੀਜ ਹੈ, ਉਸਨੇ ਪੁੰਗਰਨਾ ਹੁੰਦਾ, ਫਿਰ ਉਹ ਬੂਟਾ ਬਣਦਾ, ਫਸਲ ਬਣਦਾ, ਇਹਦੇ ਵਿੱਚ ਰਸਾਇਣਕ ਖਾਦਾਂ ਦਾ ਰੋਲ ਕਿਹੜਾ ਕਿਹੜਾ ਕਿਸ ਰੂਪ 'ਚ ਹੁੰਦਾ ਉਸ ਦੇ ਸ਼ੁਰੂਆਤ ਤੋਂ ਲੈ ਕੇ ਫਸਲ ਦੇ ਪੱਕਣ ਤੱਕ?
0: ਜੀ ਜਿਵੇਂ ਪ੍ਰਿਤਪਾਲ ਜੀ ਮੈਂ ਦੱਸਿਆ ਵੀ ਜਿਹੜੀ ਆ ਕੁਛ ਖਾਦਾਂ ਨੇ ਜਿਵੇਂ ਕਿ ਡਾਈ ਆ, ਵੀ ਉਹਦਾ ਰੋਲ ਹੁੰਦਾ ਵੀ ਉਹਨੇ ਹੌਲੀ ਹੌਲੀ ਹੌਲੀ ਹੌਲੀ ਬੂਟੇ ਨੂੰ ਤਾਕਤ ਦੇਈ ਜਾਣੀ ਆ
1: ਜੀ,

0: DAP ਪਾ ਦਿੰਦੇ ਹਾਂ, ਕਈ ਵਾਰੀ ਜਿੰਕ ਦੀ ਘਾਟ ਫਸਲ ਬਣਨ ਲੱਗ ਜਾਂਦੀ ਆ, ਹਾਲਾਂਕਿ ਜਿੰਕ ਸਹੀ ਮਾਤਰਾ 'ਚ ਹੁੰਦਾ।
1: ਜੀ
0: ਇਸੇ ਤਰ੍ਹਾਂ ਜੇਕਰ ਸਾਡੀ ਜ਼ਮੀਨਾਂ 'ਚ ਕਲਰ ਆ ਜਾਏ ਤਾਂ ਵੀ ਸਾਡੀ ਜ਼ਮੀਨ 'ਚ ਖਾਦ ਪਈ ਹੁੰਦੀ ਆ ਪਰ ਉਹ ਫਸਲ ਨਹੀਂ ਚੱਕਦੀ ਹੈਗੀ। ਸੋ ਇਹ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਇਹ ਤੈਅ ਕਰਦੀਆਂ ਨੇ ਕਿ ਅਸੀਂ ਖਾਦ ਆ ਜਿਹੜੀ ਕਿੰਨੀ ਕੁ ਪਾਉਣੀ ਆ, ਕਿੰਨੀ ਕੁ ਸਾਡੀ ਫਸਲ ਚੱਕ ਸਕਦੀ ਆ। ਅਤੇ ਇਹ ਮੁਲਾਂਕਣ ਕਰਨ ਤੋਂ ਬਾਅਦ ਹੀ ਆਪਾਂ ਦੇਖਦੇ ਹਾਂ ਵੀ ਕਿਹੜੀ ਕਿੰਨੀ ਕੁ ਖਾਦ ਆਪਾਂ
1: ਜੀ
0: ਕਿਹੜੀ ਮਾਤਰਾ 'ਚ ਸਾਨੂੰ ਪਾਉਣੀ ਪੈ ਸਕਦੀ ਆ।
1: ਜੀ ਡਾਕਟਰ ਸਾਹਿਬ, ਜਦੋਂ ਕੋਈ ਬੰਦੇ ਦੀ ਸਿਹਤ ਦੇ ਨਾਲ ਜੁੜਿਆ ਕੋਈ ਵਿਕਾਰ ਹੁੰਦਾ, ਕਮਜ਼ੋਰੀ ਆ, ਬਿਮਾਰੀ ਆ, ਤਾਂ ਉਹਦਾ ਟੈਸਟ ਕਰਾਇਆ ਜਾਂਦਾ, ਪਤਾ ਲੱਗ ਜਾਂਦਾ ਕਿ ਕੀ ਬਿਮਾਰੀ ਹੈ, ਫਿਰ ਉਹਦਾ ਹੱਲ ਕੀਤਾ ਜਾਂਦਾ। ਜਦੋਂ ਆਪਾਂ ਜ਼ਮੀਨ ਦੀ ਮਿੱਟੀ ਦੀ ਸਿਹਤ ਦੀ ਗੱਲ ਕਰਦੇ ਹਾਂ, ਉਹਦੀ ਕੋਈ ਟੈਸਟਿੰਗ ਹੁੰਦੀ ਹੈ ਪਤਾ ਲੱਗ ਸਕੇ ਕਿ ਉਹਦੇ ਵਿੱਚ ਕੀ ਕਮੀ ਆ, ਕੀ ਕਮਜ਼ੋਰੀ ਆ?
0: ਜੀ ਬਿਲਕੁਲ, ਅਸੀਂ ਜਿਹੜਾ ਹੈ ਮਿੱਟੀ ਪਰਖ, ਜਿਵੇਂ ਹੁਣ ਅੱਜ ਕੱਲ੍ਹ ਸਮਾਂ ਚੱਲ ਰਿਹਾ, ਬਹੁਤ ਹੀ ਢੁੱਕਵਾਂ ਸਮਾਂ ਹੈ, ਇਹਦੇ ਵਿੱਚ ਅਸੀਂ ਮਿੱਟੀ ਪਰਖ ਜਿਹੜੀ ਹੈ ਕਰਾਉਣ ਦੇ ਕੈਂਪ ਵੀ ਲਾਉਂਦੇ ਹਾਂ, ਕਿਉਂਕਿ ਇਹ ਸਮਾਂ ਖਾਲੀ ਸਮਾਂ ਹੁੰਦਾ ਹੁਣ ਆਪਣੇ ਕੋਲ। ਹੁਣ ਅਸੀਂ ਪਨੀਰੀ ਬੀਜਣੀ ਆ ਸਿਰਫ, ਅਤੇ ਉਸ ਤੋਂ ਬਾਅਦ ਜ਼ਿਆਦਾ ਕੋਈ ਜ਼ਿਆਦਾ ਖਾਸ ਕੰਮ ਨਹੀਂ, ਤੂੜੀ ਆਪਾਂ ਸਾਂਭ ਲਈ ਆ ਲਗਭਗ, ਅਤੇ ਜਿਹੜਾ ਹੁਣ ਸਮਾਂ ਇਹਦੇ ਵਿੱਚ ਜ਼ਿਆਦਾ ਪਨੀਰੀ ਦੀ ਬਿਜਾਈ ਕਰਨੀ ਆ, ਅਤੇ ਜਾਂ ਫਿਰ ਆਪਾਂ ਖੇਤ 'ਚ ਕਿਸੇ ਨੇ ਦੇਸੀ ਖਾਦਾਂ ਪਾਉਣੀਆਂ ਨੇ
1: ਜੀ
0: ਉਹ ਕਰ ਸਕਦੇ ਹਾਂ, ਜਾਂ ਫਿਰ ਜਿਹੜੀ ਹੁਣ ਮਿੱਟੀ ਪਰਖ ਆ ਉਹ ਅਸੀਂ ਕਰਵਾ ਲੈਂਦੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਜਿਹੜਾ ਅਸੀਂ ਖਾਦ ਪਾਣੀ ਪਾਇਆ ਜਾਂ ਅਸੀਂ ਜੋ ਪਾਣੀ ਲਾਇਆ ਜਾਂ ਅਸੀਂ ਕੋਈ ਵੀ ਅਸੀਂ ਯੂਜ਼ ਕੀਤੇ ਨੇ ਵੀ ਉਹਨਾਂ ਨਾਲ ਸਾਡੀ ਜ਼ਮੀਨ ਹੁਣ ਉਹਦੀ ਸਿਹਤ ਕਿਵੇਂ ਆ, ਕਿਹੜੇ ਤੱਤ ਦੀ ਸਾਡੀ ਜ਼ਮੀਨ 'ਚ ਘਾਟ ਰਹਿ ਗਈ ਆ ਉਹ ਅਸੀਂ ਪਾਈਏ, ਅਤੇ ਜਿਹੜੀ ਸਾਡੀ ਖੇਤ 'ਚ ਕਿਹੜੇ ਤੱਤ ਪ੍ਰਾਪਤ ਮਾਤਰਾ 'ਚ ਪਏ ਨੇ ਅਸੀਂ ਉਹਨਾਂ ਦੀ ਹੁਣ ਵਰਤੋਂ ਨਾ ਕਰੀਏ, ਸਿਰਫ ਉਹੀ ਖਾਦਾਂ ਪਾਈਏ ਜਿਨ੍ਹਾਂ ਦੀ ਸਾਡੀ ਜ਼ਮੀਨ ਇਸ ਸਮੇਂ ਮੰਗ ਕਰ ਰਹੀ ਹੈ। ਸੋ ਇਸ ਕਰਕੇ ਜਿਹੜੀ ਪਰਖ ਹੈ ਉਹ ਹੁਣ ਆਪਾਂ ਨੂੰ ਕਰਵਾ ਲੈਣੀ ਚਾਹੀਦੀ ਹੈ।
1: ਡਾਕਟਰ ਸਾਹਿਬ, ਜਦੋਂ ਪਰਖ ਕਰਵਾ ਲਈ ਜਾਂਦੀ ਹੈ, ਉਸ ਕਿਸਾਨ ਨੂੰ ਦੱਸ ਦਿੱਤਾ ਜਾਂਦਾ ਵੀ ਭਾਈ ਤੇਰੀ ਮਿੱਟੀ ਹੈ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਇਹ ਕਮੀਆਂ ਅਤੇ ਇੰਨੀ ਮਾਤਰਾ 'ਚ ਤੁਸੀਂ ਇੱਕ ਦੱਸ ਦਿਓ ਕਿ ਕਿਹੜੀ ਮਾਤਰਾ ਵਿੱਚ ਕਿਹੜੀ ਖਾਦ ਕਦੋਂ ਕਦੋਂ ਪਾਈ ਜਾਵੇ?
0: ਹਾਂਜੀ,
1: ਇਹਦੇ ਨਾਲ ਜੁੜਦਾ ਸਵਾਲ ਇਹ ਹੈ ਕਿ ਇੱਕ ਮਿੱਟੀ ਨਾਲ ਹੀ ਜੁੜਿਆ ਸੋਇਲ ਹੈਲਥ ਕਾਰਡ ਹੁੰਦਾ, ਉਹ ਉਹੀ ਚੀਜ਼ ਹੁੰਦੀ ਹੈ ਜਾਂ ਉਸ ਤੋਂ ਵੱਖਰੀ ਚੀਜ਼ ਆ?
0: ਨਹੀਂ, ਉਹ ਵੀ ਲਗਭਗ ਉਹੀ ਚੀਜ਼ ਹੁੰਦੀ ਹੈ ਜੀ, ਸਾਰਾ ਉਹਦੇ ਵਿੱਚ ਦੱਸਿਆ ਹੁੰਦਾ
1: ਜੀ
0: ਕਿ ਜ਼ਮੀਨ ਦੇ ਵਿੱਚ ਵੱਡੇ ਤੱਤ, ਕਹਿਣ ਦਾ ਮਤਲਬ ਆ ਜ਼ਮੀਨ 'ਚ ਕਲਰ ਤਾਂ ਨਹੀਂ ਕੋਈ
1: ਜੀ,
0: ਅਸੀਂ ਯੂਰੀਆ ਕਿੰਨਾ ਪਾਉਣਾ, ਅਸੀਂ ਫਾਸਫੋਰਸ ਕਿੰਨੀ ਪਾਉਣੀ ਆ, ਡਾਈ ਕਿੰਨਾ ਪਾਉਣਾ, ਪੋਟਾਸ਼ ਦੀ ਜੇ ਘਾਟ ਆ ਤਾਂ ਅਸੀਂ ਕਿੰਨੀ ਪਾਉਣੀ ਆ। ਫਿਰ ਜਿਹੜੇ ਛੋਟੇ ਤੱਤ ਨੇ ਉਹ ਆ ਜਿਹੜੇ ਅਸੀਂ ਜਿਹੜੇ ਨੇ ਉਹ, ਜੇ ਸਾਡੇ ਜ਼ਮੀਨ 'ਚ ਕੋਈ ਜ਼ਿੰਕ ਦੀ ਲੋੜ ਹੈ ਅਸੀਂ ਜ਼ਿੰਕ ਕਿੰਨੀ ਪਾਉਣੀ ਆ, ਹੈ ਨਾ, ਜੇ ਸਾਡੀ ਜ਼ਮੀਨ 'ਚ ਲੋਹੇ ਦੀ ਘਾਟ ਹੈ ਤਾਂ ਅਸੀਂ ਲੋਹਾ ਪਾਉਣਾ ਕਿ ਨਹੀਂ ਪਾਉਣਾ। ਇਸ ਤਰ੍ਹਾਂ ਰੇਤਲੀਆਂ ਜ਼ਮੀਨਾਂ ਨੇ ਉੱਥੇ ਮੈਗਨੀਜ਼ ਦੀ ਘਾਟ ਆਉਂਦੀ ਆ ਸਾਡੇ ਇਲਾਕੇ ਦੇ ਵਿੱਚ, ਕਿ ਮੈਗਨੀਜ਼ ਦੀ ਅਸੀਂ ਉੱਥੇ ਸਪਰੇ ਕਰਨੀ ਆ ਜਾਂ ਨਹੀਂ ਕਰਨੀ ਹੈਗੀ, ਇਹ ਸਾਰਾ ਕੁਛ ਆ ਜਿਹੜਾ ਇੱਕ ਕਿਸਮ ਦੀ ਮਿੱਟੀ ਦੀ ਜਿਹੜੀ ਸਿਹਤ ਆ ਉਹਦਾ ਇੱਕ ਕਾਰਡ ਹੈ, ਉਹ ਤੋਂ ਸਾਨੂੰ ਜਿਹੜਾ ਹੈ ਪਤਾ ਲੱਗ ਜਾਂਦਾ ਵੀ ਸਾਨੂੰ ਜ਼ਮੀਨ ਦਾ ਓਵਰਆਲ ਜਿਹੜਾ ਹੈ ਕੀ ਸਾਡੀ ਜ਼ਮੀਨ ਦੇ ਵਿੱਚ ਹੈ ਅਤੇ ਕੀ ਅਸੀਂ ਬਾਹਰੋਂ ਲਿਆ ਕੇ ਇਹਦੇ ਵਿੱਚ ਪਾਉਣਾ ਹੈ।
1: ਜੀ ਡਾਕਟਰ ਸਾਹਿਬ, ਇੱਕ ਤੁਸੀਂ ਆਖਦੇ ਹੁੰਦੇ ਹੋ ਕਿ ਖਾਦ ਪਾਉਣ ਦਾ ਸਹੀ ਢੰਗ ਹੈ, ਸਹੀ ਸਮਾਂ ਹੁੰਦਾ,
0: ਹਾਂਜੀ,
1: ਸਹੀ ਟਾਈਮਿੰਗ ਮਤਲਬ ਕੀ ਹੁੰਦੀ ਆ? ਉਸਨੂੰ ਸਹੀ ਟਾਈਮਿੰਗ ਨੂੰ ਸਵੇਰ ਸ਼ਾਮ ਦੇ ਸਮੇਂ ਤੱਕ ਗਿਣਿਆ ਜਾਂਦਾ ਜਾਂ ਕੁਛ ਹੋਰ ਆ?
0: ਜੀ ਦੇਖੋ, ਜਿਵੇਂ ਝੋਨੇ ਦੀ ਗੱਲ ਕਰਾਂ, ਇਹਦੇ ਵਿੱਚ ਜਿਹੜਾ ਹੈ ਜਿਵੇਂ ਅਸੀਂ ਇਹਦੇ ਵਿੱਚ ਕਹਿੰਦੇ ਹਾਂ ਵੀ DAP ਹੈ ਜਿਹੜਾ ਅਸੀਂ ਨਹੀਂ ਸਿਫਾਰਿਸ਼ ਕਰਦੇ ਇੱਕ ਫਾਸਫੋਰਸ ਵਾਲੀ ਖਾਦ, ਕਿਉਂਕਿ ਅਸੀਂ ਕਣਕ ਨੂੰ ਆਲਰੇਡੀ ਜਿਹੜਾ ਹੈ DAP ਪਾਇਆ ਹੁੰਦਾ, ਅਤੇ ਉਹ ਜਿਹੜਾ DAP ਆ ਕਿਉਂਕਿ ਕਣਕ ਦੇ ਵਿੱਚ ਮੌਸਮ ਖੁਸ਼ਕ ਰਹਿੰਦਾ, ਕਣਕ ਜਿਹੜਾ ਸਾਡਾ ਹਾੜੀ ਦਾ ਮੌਸਮ ਹੁੰਦਾ, ਅਤੇ DAP ਪੂਰੀ ਤਰ੍ਹਾਂ ਜ਼ਮੀਨ ਦੇ ਵਿੱਚ ਘੁਲਦਾ ਨਹੀਂ
1: ਜੀ।
0: ਉਹ ਹੁਣ ਜਿਹੜਾ DAP ਆ ਹੁਣ ਕਿਉਂਕਿ ਮੌਸਮ ਜਿਹੜਾ ਸਿੱਲਾ ਰਹਿਣਾ, ਬਰਸਾਤਾਂ ਹੋਣੀਆਂ ਨੇ ਅਤੇ ਤਾਪਮਾਨ ਵੀ ਵਧਣਾ, ਉਹ ਜਿਹੜਾ DAP ਆ ਹੁਣ ਜਿਹੜਾ ਅਗਲੀ ਫਸਲ ਸਾਡੀ ਸਾਉਣੀ ਦੀ ਜਿਹੜੀ ਅਸੀਂ ਲਾਉਣੀ ਆ ਉਹ ਵਰਤਦੀ ਆ
1: ਜੀ।
0: ਇਸ ਕਰਕੇ ਜੋ ਅਸੀਂ ਕਣਕ ਨੂੰ ਪਾਇਆ ਉਹ ਇਕੱਲੀ ਕਣਕ ਵਾਸਤੇ ਨਹੀਂ, DAP ਉਹ ਅਸੀਂ ਨਾਲ ਝੋਨੇ ਦਾ ਵੀ ਨਾਲ ਹੀ ਪਾ ਦਿੰਦੇ ਹਾਂ। ਸੋ ਇਹ ਹੈ ਵੀ DAP ਅਸੀਂ ਨਹੀਂ ਪਾਉਣਾ ਹੈਗਾ। ਉਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਆ ਯੂਰੀਏ ਦੀ, ਯੂਰੀਆ ਜਿਹੜੀ ਸਾੜੀ ਸਾਣੀ ਦੀ ਮੁੱਖ ਫਸਲ ਆ ਝੋਨਾ, ਉਹਦੇ ਵਿੱਚ ਜਿਵੇਂ ਆਪਾਂ ਦੱਸਿਆ ਵੀ 5-6 ਗੱਟਿਆਂ ਤੱਕ ਅਸੀਂ ਪਹੁੰਚ ਗਏ ਹਾਂ ਥੈਲਿਆਂ ਤੱਕ, ਪਰ ਇਸ ਵਿੱਚ ਸਿਰਫ 90 ਕਿਲੋ ਜਿਹੜੀ ਯੂਰੀਆ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਅਤੇ ਉਹ ਵੀ ਇਹ ਨਹੀਂ ਹੈਗਾ ਪ੍ਰਿਤਪਾਲ ਜੀ ਕਿ ਅਸੀਂ ਵਾਰ ਵਾਰ ਪਾਈ ਜਾਣਾ, ਜਿਵੇਂ ਤੁਸੀਂ ਟਾਈਮਿੰਗ ਦਾ, ਉਹਦੇ ਵੀ ਅਸੀਂ ਟਾਈਮਿੰਗ ਫਿਕਸ ਕੀਤੇ ਨੇ ਬਈ ਜਿਹੜੀ ਪਹਿਲੀ ਖੁਰਾਕ ਆ ਉਹ 7 ਕੁ ਦਿਨਾਂ ਦੇ ਵਿੱਚ ਵਿੱਚ ਪਾ ਦਿਓ
1: ਜੀ ਜੀ,
0: ਫਿਰ 21 ਦਿਨਾਂ ਬਾਅਦ ਪਾ ਦਿਓ, ਅਤੇ ਫਿਰ ਜਿਹੜੀ ਅਗਲੀ ਖੁਰਾਕ ਆ ਉਹ 42 ਦਿਨਾਂ 'ਤੇ ਪਾ ਦਿਓ, ਯਾਨੀ 3 ਖੁਰਾਕਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਯੂਰੀਆ ਖਤਮ ਕਰ ਦਿਓ। ਅਤੇ ਜਿਹੜੀ ਪ੍ਰਚਲਿਤ ਖਾਸ ਕਰਕੇ ਛੋਟੀਆਂ ਕਿਸਮਾਂ ਨੇ, ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੇ, ਪਾਣੀ ਘੱਟ ਖਾਂਦੀਆਂ ਨੇ, ਉਹਨਾਂ ਨੂੰ ਤਾਂ ਅਸੀਂ ਕਹਿੰਦੇ ਹਾਂ ਖਾਦ 35 ਦਿਨਾਂ ਦੇ ਵਿੱਚ ਵਿੱਚ ਖਾਦ ਜਿਹੜੀ ਖਤਮ ਕਰ ਦੇਣੀ ਚਾਹੀਦੀ ਹੈ। ਇਸ ਕਰਕੇ ਵਾਰ ਵਾਰ ਖਾਦ ਪਾਵਾਂਗੇ ਆਪਾਂ ਤਾਂ ਵਾਰ ਵਾਰ ਬੂਟਾ ਨਰਮ ਹੁੰਦਾ
1: ਜੀ,
0: ਵਾਰ ਵਾਰ ਬੂਟਾ ਨਰਮ ਹੁੰਦਾ ਅਤੇ ਹਰੇਵਾਈ ਵੱਧਦੀ ਹੈ, ਅਤੇ ਉਹਦੇ ਨਾਲ ਕੀ ਹੁੰਦਾ ਕਿ ਬੂਟੇ ਦੇ ਉੱਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਦਾ ਆਕਰਸ਼ਣ ਆ ਜਿਹੜਾ ਉਹਨਾਂ ਦਾ ਹਮਲਾ ਜਿਹੜਾ ਉਹ ਵੀ ਵੱਧ ਜਾਂਦਾ, ਅਤੇ ਸਾਡੀ ਜੇਬ ਦੇ ਉੱਤੇ ਡਬਲ ਆ ਜਿਹੜਾ ਜਿਹੜਾ ਆਪਣਾ ਜਿਹੜਾ ਹੈ ਉਹ ਖਰਚਾ ਪੈਂਦਾ। ਦੂਸਰੀ ਜਿਹੜੀ ਗੱਲ ਕਰਿਆ ਵੀ ਠੰਡੇ ਸ਼ਾਮ ਬਿਲਕੁਲ

0: ਇਹ ਗੱਲ ਵੀ ਹੈਗੀ ਆ ਵੀ ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਹੁਣ ਸਾਉਣੀ ਦੀ ਰੁੱਤ ਹੈ, ਤਾਪਮਾਨ ਵਧੇਗਾ ਜਦੋਂ ਅਸੀਂ ਝੋਨਾ ਲਾਉਂਦੇ ਹਾਂ
1: ਜੀ,
0: ਉਦੋਂ ਜਿਹੜਾ ਹੈ ਜੇਕਰ ਅਸੀਂ ਠੰਡੇ ਸਮੇਂ ਦੇ ਵਿੱਚ ਜਿਵੇਂ ਆਪਣਾ ਤਾਪਮਾਨ ਘਟਿਆ ਹੋਵੇ ਸ਼ਾਮ ਦੇ ਸਮੇਂ ਖਾਸ ਤੌਰ 'ਤੇ ਅਸੀਂ ਯੂਰੀਆ ਪਾਉਂਦੇ ਹਾਂ ਤਾਂ ਸਾਨੂੰ ਜ਼ਿਆਦਾ ਲਾਹੇਵੰਦ ਰਹਿੰਦਾ। ਕਾਰਨ ਤਾਂ ਇਹ ਹੈ ਵੀ ਜਿੰਨਾ ਅਸੀਂ ਖੜ੍ਹੇ ਪਾਣੀ ਦੇ ਵਿੱਚ ਯੂਰੀਆ ਪਾਉਂਦੇ ਹਾਂ ਜਿੰਨਾ ਪਾਣੀ ਵੱਧ ਹੋਊਗਾ ਅਤੇ ਜਿੰਨਾ ਤਾਪਮਾਨ ਜ਼ਿਆਦਾ ਹੋਊਗਾ
1: ਜੀ
0: ਓਨਾ ਜਿਹੜਾ ਹੈ ਯੂਰੀਆ ਹਵਾ 'ਚ ਗੈਸ ਬਣਦੀ ਹੈ ਅਤੇ ਓਨਾ ਇਹ ਘੁਲ ਕੇ ਥੱਲੇ ਜਾਏਗਾ। ਸੋ ਇਹਦੇ ਲਈ ਇਹ ਹੈ ਕਿ ਯੂਰੀਆ ਪਾਉਣ ਦੇ ਸਮੇਂ ਇੱਕ ਤਾਂ ਤਾਪਮਾਨ ਘੱਟ ਤੋਂ ਘੱਟ ਹੋਵੇ, ਜਾਣੀ ਸ਼ਾਮ ਦੇ ਟਾਈਮ ਪਾਈਏ ਯੂਰੀਆ, ਅਤੇ ਦੂਸਰਾ ਪਾਣੀ ਹੈ ਜਿਹੜਾ ਉਹ ਪਾਣੀ ਹੈ ਜਿਹੜਾ ਬਹੁਤ ਹੀ ਘੱਟ ਹੋਵੇ ਜਾਂ ਬਿਲਕੁਲ ਹੀ ਨਾ ਹੋਵੇ, ਨਮਾਤਰ ਹੋਵੇ। ਅਤੇ ਜਦੋਂ ਤੁਸੀਂ ਯੂਰੀਆ ਪਾਤਾ ਕੋਸ਼ਿਸ਼ ਕਰੋ ਵੀ ਉਹ ਤੋਂ ਇੱਕਦਮ ਬਾਅਦ ਆਪਾਂ ਪਾਣੀ ਨਾ ਲਾ ਦਈਏ। ਜੇ ਪਾਣੀ ਇੱਕਦਮ ਬਾਅਦ ਲਾ ਦਿੰਦੇ ਹਾਂ ਤਾਂ ਨਾਲ ਜਿਹੜਾ ਯੂਰੀਆ ਪਾਇਆ ਉਹ ਜੜ੍ਹਾਂ ਨਹੀਂ ਖਿੱਚਣਗੀਆਂ, ਫਿਰ ਉਹ ਥੱਲੇ ਜੜ੍ਹਾਂ ਦੇ ਜਿੱਥੇ ਤੱਕ ਜੜ ਜਾਂਦੀ ਉਸ ਤੋਂ ਵੀ ਥੱਲੇ ਚਲਾ ਜਾਂਦਾ, ਅਤੇ ਫਿਰ ਤਾਂ ਹੀ ਆਪਾਂ ਨੂੰ ਬਾਰ ਬਾਰ ਸਿਫਾਰਸ਼ ਮਾਤਰਾ ਤੋਂ ਵੱਧ
1: ਜੀ
0: ਪਾਉਣੇ ਪੈਂਦੇ ਨੇ, ਕਿਉਂਕਿ ਉਹ ਬੂਟਾ ਉਹ ਖੁਰਾਕ ਲੈ ਹੀ ਨਹੀਂ ਪਾਉਂਦਾ ਹੈਗਾ ਜੇ ਆਪਾਂ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਵੀ ਖੜ੍ਹੇ ਪਾਣੀ ਦੇ ਵਿੱਚ ਵੱਧ ਪਾਣੀ ਦੇ ਵਿੱਚ ਯੂਰੀਆ ਨਾ ਪਾਈਏ, ਤਾਪਮਾਨ ਆ ਜਿਹੜਾ ਕਹਿਣ ਵਾਲੇ ਸਿਖਰ ਦੁਪਹਿਰੇ ਆਪਾਂ ਯੂਰੀਆ ਨਾ ਪਾਈਏ, ਅਤੇ ਇੰਨਾ ਕਿ ਨਾਲ ਹੀ ਕਾਫੀ ਫਰਕ ਪੈ ਜਾਂਦਾ ਅਤੇ ਸਾਨੂੰ ਖੁਰਾਕ ਆ ਜਿਹੜੀ ਫਿਰ ਸਾਨੂੰ ਉੱਨੀ ਨਹੀਂ ਪਾਣੀ ਪਊਗੀ।
1: ਜੀ
0: ਸੋ ਟਾਈਮ ਦਾ ਬਹੁਤ ਰੋਲ ਹੈ, ਤਾਪਮਾਨ ਦਾ ਬਹੁਤ ਰੋਲ ਹੈ ਵੀ ਯੂਰੀਆ ਵੱਧ ਤੋਂ ਵੱਧ ਫਸਲ ਨੂੰ ਮਿਲ ਸਕੇ।
1: ਜੀ ਡਾਕਟਰ ਸਾਹਿਬ, ਫਸਲ ਦੇ ਵੱਖ ਵੱਖ ਪੜਾਅ ਹੁੰਦੇ ਆ, ਸ਼ੁਰੂਆਤੀ ਪੜਾਅ ਹੈ, ਫਿਰ ਵਿਚਕਾਰਲਾ ਹਿੱਸਾ ਹੁੰਦਾ ਹੈ, ਫਿਰ ਆਪਾਂ ਨੇੜੇ ਵਾਢੀ ਦੇ ਨੇੜੇ ਪਹੁੰਚਦੇ ਹਾਂ, ਇਹ ਵੱਖ ਵੱਖ ਪੜਾਅ ਦੇ ਵਿੱਚ ਜਿਹੜੀ ਖਾਦ ਦੀ ਵੰਡ ਪਾਈ ਜਾਂਦੀ ਆ, ਕੀ ਉਹ ਵੀ ਵੱਧਦੀ ਘੱਟਦੀ ਰਹਿੰਦੀ ਆ?
0: ਜੀ ਉਹੀ ਉਹੀ ਹੈ ਜੀ, ਮੈਂ ਜਿਵੇਂ ਦੱਸਿਆ ਵੀ 7 ਦਿਨਾਂ 'ਤੇ ਆ ਗਈ
1: ਜੀ,
0: ਫਿਰ 21 ਦਿਨਾਂ 'ਤੇ ਆ ਗਈ, ਫਿਰ 42 ਦਿਨਾਂ 'ਤੇ ਆ ਗਈ, ਵੀ ਇੰਨੇ ਕੁ ਦਿਨਾਂ ਦੇ ਵਿੱਚ ਖਤਮ ਕਰ ਦਿੰਦੇ ਹਾਂ। ਜੇਕਰ ਤੁਸੀਂ ਜ਼ਿਆਦਾ ਲੰਬਾ ਲੈ ਕੇ ਜਾਓਗੇ ਖੁਰਾਕ
1: ਜੀ
0: ਤਾਂ ਬੂਟੇ, ਕਿਉਂਕਿ ਇਹਦਾ ਇਹਨਾਂ ਖੁਰਾਕਾਂ ਦਾ ਜਿਹੜੀਆਂ ਆਪਾਂ ਬਾਅਦ 'ਚ ਖੁਰਾਕ ਪਾਉਂਦੇ ਹਾਂ, ਖਾਦ ਪਾਉਂਦੇ ਹਾਂ, ਇਹਨਾਂ ਦਾ ਸੁਭਾਅ ਕੀ ਹੈ ਕਿ ਬੂਟੇ ਨੂੰ ਹਰਿਆਵਾਈ ਵੱਲ ਨੂੰ ਲੈ ਕੇ ਜਾਣਾ, ਫਲਾਵਟ ਵੱਲ ਨੂੰ ਲੈ ਕੇ ਜਾਣਾ
1: ਜੀ।
0: ਜਿੰਨਾ ਤੁਸੀਂ ਇਹ ਖਾਦਾਂ ਲੰਬੀਆਂ ਲੈ ਕੇ ਜਾਓਗੇ, ਉਹਦੇ ਨਾਲ ਕੀ ਹੋਏਗਾ ਕਿ ਬੂਟਾ ਫਲਾਵਟ ਹੀ ਕਰੀ ਜਾਏਗਾ, ਉਹ ਦਾਣਿਆਂ ਵੱਲ ਨੂੰ ਨਹੀਂ ਜਾਏਗਾ, ਉਹਦਾ ਜਿਹੜਾ ਅਗਲਾ ਫੇਜ਼ ਆ ਉੱਧਰ ਨੂੰ ਨਹੀਂ ਜਾਏਗਾ, ਆਪਾਂ ਉਹਨੂੰ ਰੋਕਣਾ। ਇਸ ਲਈ ਆਪਾਂ ਉਹਦੀ ਖੁਰਾਕ ਛੇਤੀ ਬੰਦ ਕਰਦੇ ਹਾਂ ਕਿ ਉਹ ਬੂਟਾ ਜਿਹੜਾ ਆਪਣੀ ਅਗਲੀ ਅਵਸਥਾ ਜਿਹੜੀ ਉਹਦੀ ਦਾਣੇ ਬਣਾਉਣੀਆਂ ਨੇ ਜਿਹੜੀ ਅਵਸਥਾ ਨੂੰ ਉੱਧਰ ਨੂੰ ਚਲਾ ਜਾਏਗਾ ਜੇ ਆਪਾਂ ਖੁਰਾਕ ਖਿਚਲਾਂਗੇ। ਜੇਕਰ ਆਪਾਂ ਖੁਰਾਕ ਪਾਈ ਜਾਂਦੇ ਹਾਂ ਫਿਰ ਉਹ ਫਲਾਵਟ ਵਾਲੇ ਪਾਸੇ ਹੀ ਜਿਹੜਾ ਹੈ ਵਾਧੇ ਵੱਲ ਹੀ ਲੱਗਿਆ ਰਹਿੰਦਾ, ਉੱਧਰ ਦਾਣੇ ਵਾਲੇ ਪਾਸੇ ਨੂੰ ਲੇਟ ਜਾਂਦਾ ਅਤੇ ਉਹਦੇ ਨਾਲ ਵੀ ਝਾੜ ਆ ਜਿਹੜਾ ਸਾਡਾ ਅਸਰ ਕਾਫੀ ਪੈਂਦਾ ਉਹਦੇ ਝਾੜ
1: ਜੀ। ਡਾਕਟਰ ਸਾਹਿਬ, ਜਦੋਂ ਨਾ ਆਪਾਂ 20 ਸਾਲ ਪਹਿਲਾਂ ਦੇ ਨਾਲ ਖੇਤੀ ਨੂੰ ਕੰਪੈਰੀਜ਼ਨ ਕਰਦੇ ਹਾਂ, 20-25 ਸਾਲ ਪਹਿਲਾਂ, ਉਦੋਂ ਲਗਭਗ ਜਿਹੜਾ ਵਿਚਕਾਰਲਾ ਸਮਾਂ ਹੁੰਦਾ, ਫਸਲ ਇੱਕ ਫਸਲ ਵੱਢੀ ਜਾਂਦੀ ਆ ਅਤੇ ਦੂਸਰੀ ਬੀਜਣੀ ਆ, ਉਹ ਤੋਂ ਪਹਿਲਾਂ ਆਮ ਤੌਰ 'ਤੇ ਉਦੋਂ ਪਿੰਡਾਂ ਦੇ ਵਿੱਚ ਲਗਭਗ ਹਰ ਕੋਈ ਹਰ ਕਿਸਾਨ ਹੀ ਆ ਜਿਹੜਾ ਰੂੜੀ ਖਾਦ ਆ ਉਹ ਟਰਾਲੀਆਂ ਭਰ ਕੇ ਉਹ ਕੀ ਆ ਕਿ ਪਿੰਡ ਤੋਂ ਖੇਤ ਤੱਕ ਪਹੁੰਚਦੀਆਂ ਸਨ, ਆਮ ਨਜ਼ਰ ਆਉਂਦੀਆਂ ਸੀ। ਫਿਰ ਜਿਵੇਂ ਜਿਵੇਂ ਰਸਾਇਣਕ ਖਾਦਾਂ ਦੀ ਵਰਤੋਂ ਵੱਧਦੀ ਗਈ ਉਹ ਚਲਨ ਕਿਤੇ ਨਾ ਕਿਤੇ ਘਟਿਆ, ਡਿਸਟਰਬ ਹੋਇਆ। ਪਰ ਹੁਣ ਜਦੋਂ ਆਪਾਂ ਗੱਲ ਇਸ ਪੜਾਅ 'ਤੇ ਆ ਕੇ ਗੱਲ ਕਰਦੇ ਹਾਂ, ਹੁਣ ਔਰਗੈਨਿਕ ਫਰਟੀਲਾਈਜ਼ਰ ਹੈ ਇੱਕ ਇਹ ਟਰਮ ਹੈ ਜਿਹੜੀ ਕਿ ਆਪਾਂ ਪਹਿਲਾਂ ਤੋਂ ਵਰਤਦੇ ਆ ਰਹੇ ਸੀ, ਪਰ ਉਹ ਸਮਝਾਈ ਜਾ ਰਹੀ ਹੈ, ਦੁਬਾਰਾ ਉਸ ਵੱਲ ਮੋੜਿਆ ਜਾ ਰਿਹਾ, ਇਹਦੀ ਕਿੰਨੀ ਕੁ ਸਪੇਸ ਬਚਦੀ ਹੈ ਜਾਂ ਫਿਰ ਕਿੰਨੀ ਕੁ ਇਹਦੀ ਇੰਪੋਰਟੈਂਸ ਆ, ਜਦਕਿ ਲੋਕ ਰਸਾਇਣਕ ਖਾਦਾਂ ਦੇ ਪਿੱਛੇ ਲੱਗ ਚੁੱਕੇ ਸਨ।
0: ਜੀ ਪ੍ਰਿਤਪਾਲ ਜੀ, ਦੇਖੋ ਜਿਹੜੀ ਜ਼ਮੀਨ ਦੀ ਸਿਹਤ ਆ ਜਾਂ ਝਾੜ ਆ, ਅਸੀਂ ਦੋ ਹੀ ਚੀਜ਼ਾਂ ਦੀ ਗੱਲ ਕਰਦੇ ਹਾਂ, ਝਾੜ ਵੀ ਸਾਡਾ ਵਧੀਆ ਰਹਿ ਜੇ ਅਤੇ ਜ਼ਮੀਨ ਦੀ ਸਿਹਤ ਵੀ ਵਧੀਆ ਰਹੇ, ਉਹਦੇ ਲਈ ਸਾਨੂੰ ਰਸਾਇਣਿਕ ਅਤੇ ਜਿਹੜੀਆਂ ਔਰਗੈਨਿਕ ਜਾਂ ਦੇਸੀ ਖਾਦਾਂ ਨੇ ਉਹਨਾਂ ਦਾ ਸੁਮੇਲ ਆ ਜਿਹੜਾ
1: ਜੀ
0: ਉਹ ਵਰਤਣ ਦੀ ਅਸੀਂ ਸਿਫਾਰਿਸ਼ ਕਰਦੇ ਹਾਂ ਵੀ ਆਪਾਂ ਇਕੱਲੀਆਂ ਰਸਾਇਣਿਕ ਖਾਦਾਂ ਨਾਲ ਸਾਨੂੰ ਉਨਾ ਝਾੜ ਨਹੀਂ ਮਿਲਣਾ ਅਤੇ ਇਕੱਲੀਆਂ ਜਿਹੜੀਆਂ ਦੇਸੀ ਖਾਦਾਂ ਨੇ ਉਹ ਉਹਨਾਂ ਨਾਲ ਸਾਨੂੰ ਝਾੜ ਨਹੀਂ ਮਿਲਣਾ, ਅਤੇ ਇਕੱਲੀਆਂ ਜੇ ਆਪਾਂ ਰਸਾਇਣਿਕ ਖਾਦਾਂ ਪਾਈ ਜਾਵਾਂਗੇ ਤਾਂ ਸਾਡੀ ਜ਼ਮੀਨ ਆ ਜਿਹੜੀ ਉਹਦੀ ਸਿਹਤ ਕਿਤੇ ਨਾ ਕਿਤੇ ਅਸੀਂ ਉਹਨੂੰ ਕੰਪਰੋਮਾਈਜ਼ ਕਰ ਲਾਂਗੇ। ਸੋ ਇਸੇ ਕਰਕੇ ਜਿਹੜੀ ਹੈ ਅਸੀਂ ਜਿਹੜੀ ਸਾਉਣੀ ਰੁੱਤ ਦੇ ਵਿੱਚ ਖਾਸ ਤੌਰ 'ਤੇ ਰੂੜੀ ਦੀ ਖਾਦ ਆ ਜਿਵੇਂ ਉਹਨੂੰ ਕਹਿੰਦੇ ਹਾਂ ਵੀ ਰੂੜੀ ਦੀ ਖਾਦ, ਵੀ ਅਸੀਂ 1 ਏਕੜ ਮਗਰ 6 ਟਨ ਪਾ ਸਕਦੇ ਹਾਂ। ਇਸ ਤਰ੍ਹਾਂ ਜਿਹੜੀ ਬਾਇਓਗੈਸ ਆਪਣੇ ਘਰ ਲੱਗੀ ਹੋਈ ਆ ਵੀ ਉਹਦੀ ਉਹਨੂੰ ਸਾਂਭਣ ਦੀ ਲੋੜ ਆ, ਮੈਂ ਦੇਖਦਾ ਵੀ ਆਪਣੇ ਉਹਨੂੰ ਸਾਂਭਦੇ ਨਹੀਂ, ਖੁੱਲ੍ਹੀ ਪਈ ਰਹਿੰਦੀ ਆ, ਵੀ ਉਹਨੂੰ ਸੁਕਾ ਕੇ ਜਿਹੜਾ ਹੈ ਆਪਾਂ ਉਹਨੂੰ ਵਰਤ ਸਕਦੇ ਹਾਂ। ਅਤੇ ਇਸ ਤੋਂ ਬਿਨਾਂ ਹਰੀ ਖਾਦ ਜਿਹੜਾ ਕਿ ਹੁਣ ਵਧੀਆ ਟਾਈਮ ਹੈ
1: ਅਤੇ
0: ਉਹਦੀ ਵਰਤੋਂ ਜਿਹੜੀ ਆਪਾਂ ਕਰ ਸਕਦੇ ਹਾਂ। ਅਤੇ ਇਸ ਤੋਂ ਬਿਨਾਂ ਜਿਹੜੇ ਨੇ ਇਹ ਜਿਹੜੀਆਂ ਖਾਦਾਂ ਨੇ 35 ਤੋਂ ਲੈ ਕੇ ਜਿਹੜਾ ਹੈ 55 ਕਿਲੋ ਤੱਕ ਸਾਡਾ ਯੂਰੀਆ ਬਚਾ ਦਿੰਦੀਆਂ ਨੇ, ਲਗਭਗ ਅੱਧਾ ਹੀ ਰਹਿ ਜਾਂਦਾ ਸਾਡੀ ਜਿਹੜੀ ਜੇ ਅਸੀਂ ਇਹ ਖਾਦਾਂ ਦੀ ਵਰਤੋਂ ਕਰ ਲਈਏ ਸਹੀ ਢੰਗ ਨਾਲ। ਇਸ ਤੋਂ ਬਿਨਾਂ ਹਰੀ ਖਾਦ ਨਾਲ ਫਿਰ ਲੋਹੇ ਦੀ ਘਾਟ ਵੀ ਨਹੀਂ ਆਉਂਦੀ ਜਿਵੇਂ ਰੇਤਲੇ ਵਾਹਣ ਨੇ। ਸੋ ਦੂਜਾ ਹੈ ਜਿਹੜੇ ਜਵਾਣੂ ਖਾਦਾਂ
1: ਜੀ,
0: ਦੇਸੀ ਖਾਦਾਂ ਤੋਂ ਬਾਅਦ ਜੇ ਆਪਾਂ ਜਵਾਣੂ ਜੈਵਿਕ ਖਾਦਾਂ ਵੱਲ ਨੂੰ ਆਈਏ, ਜੈਵਿਕ ਖਾਦਾਂ ਦਾ ਰੋਲ ਵੀ ਬਹੁਤ ਜ਼ਰੂਰੀ ਹੈ, ਬਹੁਤ ਹੀ ਇੰਪੋਰਟੈਂਟ ਰੋਲ ਹੈ ਵੀ ਜਦੋਂ ਵੀ ਕੋਈ ਖਾਦ ਆਪਾਂ, ਕਿਉਂਕਿ ਜਿਵੇਂ ਆਪਾਂ ਕੋਈ ਖੁਰਾਕ ਖਾਂਦੇ ਹਾਂ ਤਾਂ ਜੀਵਾਣੂ ਹੀ ਨੇ ਸਾਡੇ ਪੇਟ ਦੇ ਵਿੱਚ ਜਿਹੜੇ ਅੱਗੇ ਇਸ ਜਿਹੜੀ ਖੁਰਾਕ ਆਪਾਂ ਖਾਂਦੇ ਹਾਂ ਉਹਨੂੰ ਤੋੜਦੇ ਆ, ਤੋੜ ਕੇ ਜਿਹੜਾ ਹੈ ਸਾਡੇ ਸਰੀਰ ਦੇ ਵਿੱਚ, ਚਾਹੇ ਉਹ ਤੁਸੀਂ ਕੋਈ ਵੀ ਜਿਹੜਾ ਕੰਪੋਨੈਂਟ ਆ, ਚਾਹੇ ਉਹ ਮਸਲ ਬਣਦੇ ਨੇ, ਇਸ ਤਰ੍ਹਾਂ ਜ਼ਮੀਨ ਦੇ ਵਿੱਚ ਆ ਵੀ ਉਹ ਬੂਟੇ ਤੱਕ ਜਿਹੜੀ ਖੁਰਾਕ ਆ ਉਹ ਲੈ ਕੇ ਜਾਣੀ ਆ, ਉਹ ਜੀਵਾਣੂਆਂ ਦਾ ਕੰਮ ਹੈ। ਸੋ ਕਈ ਵਾਰੀ ਖੁਰਾਕ ਪਈ ਹੁੰਦੀ ਹੈ ਜ਼ਮੀਨ ਦੇ ਵਿੱਚ, ਪਰ ਉਹਨੂੰ ਤੋੜਿਆ ਨਹੀਂ ਜਾਂਦਾ ਹੈ।

0: ਕਿਉਂਕਿ ਜਵਾਣੂ ਘੱਟ ਹੁੰਦੇ ਨੇ।
1: ਜੀ ਜੀ।
0: ਸੋ ਉਹ ਜਵਾਣੂਆਂ ਦੀ ਗਿਣਤੀ ਵਧਾਉਣ ਲਈ ਜਿਹੜੇ ਜੈਵਿਕ ਖਾਦਾਂ ਨੇ ਉਹਨਾਂ ਦੀ ਵਰਤੋਂ ਵੀ ਕਰਨੀ ਬਹੁਤ ਜ਼ਰੂਰੀ ਹੈ। ਸੋ ਇਹਦੇ ਲਈ ਯੂਨੀਵਰਸਿਟੀ ਵੱਲੋਂ ਜਿਹੜੀ ਹੈ ਜੈਵਿਕ ਖਾਦਾਂ ਦੀ ਸਿਫਾਰਿਸ਼ ਵੀ ਕੀਤੀ ਗਈ ਹੈ, ਚਾਹੇ ਕਣਕ ਹੈ ਚਾਹੇ ਜਿਵੇਂ ਹੁਣ ਝੋਨਾ, ਉਹਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਵੀ ਜੈਵਿਕ ਖਾਦ ਬਹੁਤ ਸਸਤੀ ਹੈ, 63 ਜਾਣੀ ਰੁਪਏ ਦੀ ਉਹ ਕਿੱਲੇ ਦੀ ਜਿਹੜੀ ਹੈ, ਇੱਕ ਅੱਧਾ ਕਿਲੋ ਦਾ ਪੈਕਟ ਹੁੰਦਾ ਜਿਹੜਾ ਜਵਾਣੂ ਖਾਦਾਂ ਦਾ ਪੈਕਟ ਹੁੰਦਾ, ਉਹਦੇ ਨਾਲ ਕਿ ਲਾਭਕਾਰੀ ਜਵਾਣੂ ਨੇ ਸਾਡੇ ਖੇਤ 'ਚ ਵੱਧ ਜਾਂਦੇ ਨੇ ਅਤੇ ਜਿਹੜੀ ਖੁਰਾਕ ਜਾਂ ਅਸੀਂ ਜ਼ਰੂਰੀ ਜਾਂ ਪਾਉਂਦੇ ਹਾਂ ਕੋਈ ਵੀ, ਉਹ ਛੇਤੀ ਜਿਹੜਾ ਹੈ ਬੂਟਾ ਚੱਕ ਲੈਂਦਾ ਅਤੇ ਸਾਨੂੰ ਖੁਰਾਕ ਜਿਹੜੀ ਘੱਟ ਪਾਉਣੀ ਪੈਂਦੀ ਅਤੇ ਝਾੜ ਵੀ ਸਾਡਾ ਵੱਧਦਾ, ਓਵਰਆਲ ਜ਼ਮੀਨ ਦੀ ਸਿਹਤ ਵੀ ਵੱਧਦੀ ਹੈ। ਸੋ ਇਹ ਦੇਸੀ ਖਾਦਾਂ ਹੋ ਗਈਆਂ ਅਤੇ ਜਿਹੜੀਆਂ ਜੈਵਿਕ ਖਾਦਾਂ ਨੇ ਅਤੇ ਰਸਾਇਣਿਕ ਖਾਦਾਂ ਨੇ, ਇਹਨਾਂ ਦਾ ਸੁਮੇਲ ਆ ਜਿਹੜਾ ਜਦੋਂ ਅਸੀਂ ਵਰਤਾਂਗੇ ਤਾਂ ਹੀ ਸਾਡੀ ਜ਼ਮੀਨ ਦੀ ਸਿਹਤ ਵੀ ਵਧੀਆ ਰਹੂਗੀ ਅਤੇ ਸਾਨੂੰ ਰਸਾਇਣਿਕ ਖਾਦਾਂ ਵੀ ਘੱਟ ਪਾਉਣੀਆਂ ਪੈਣਗੀਆਂ ਅਤੇ ਸਾਡਾ ਵਾਤਾਵਰਨ ਆ ਜਿਹੜਾ ਉਹ ਵੀ ਬਚਦਾ, ਕਿਉਂਕਿ ਰਸਾਇਣਿਕ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਹੈ
1: ਜੀ,
0: ਪਾਣੀ ਤੱਕ ਵੀ ਸਾਡਾ ਖਾਦਾਂ ਜਾਂਦੀਆਂ ਨੇ, ਇਹ ਉਹਨੂੰ ਵੀ ਗੰਦਲਾਂ ਕਰਦੀਆਂ ਅਤੇ ਗੈਸਾਂ ਜਿਹੜੀਆਂ ਗ੍ਰੀਨ ਹਾਊਸ ਗੈਸਾਂ ਜਿਹਨੂੰ ਅਸੀਂ ਮਿਸ਼ਨਸ ਕਹਿੰਦੇ ਹਾਂ, ਚਾਹੇ ਉਹ ਮੀਥੇਨ ਮਿਸ਼ਨ ਹੈ, ਹੈ ਨਾ, ਅਤੇ
1: ਅੱਛਾ
0: ਉਹ ਵੀ ਵੱਧ ਹੈ ਇਹਨਾਂ ਚੀਜ਼ਾਂ ਨਾਲ।
1: ਜੀ ਡਾਕਟਰ ਸਾਹਿਬ, ਇੱਕ ਨਵੀਂ ਟਰਮ ਸੁਣੀ ਆ, ਹਾਲਾਂਕਿ ਉਹ ਨਵੀਂ ਚਲੋ ਨਹੀਂ ਲੱਗ ਰਹੀ, ਬਾਇਓਫਰਟੀਲਾਈਜ਼ਰਸ।
0: ਹਾਂਜੀ,
1: ਇਹ ਕੀ ਪਹਿਲਾਂ ਹੀ ਮੌਜੂਦ ਹੁੰਦੇ ਆ, ਇਹ ਟਰਮ ਕੀ ਹੈ ਜੀ?
0: ਹਾਂ, ਉਹੀ ਜੈਵਿਕ ਖਾਦਾਂ ਨੇ ਜਿਹੜੀਆਂ ਮੈਡੀਸਨ,
1: ਉਹਦਾ ਮਤਲਬ ਬੋਲਣ ਦਾ ਅੰਦਾਜ਼ ਹੀ ਬਾਇਓਫਰਟੀਲਾਈਜ਼ਰ,
0: ਜਵਾਣੂ ਖਾਦਾਂ ਨੇ ਉਹ, ਇੱਕ ਕਿਸਮ
1: ਦੇ
0: ਜਵਾਣੂ ਨੇ ਇਹ, ਕਿਉਂਕਿ ਇਹ ਜਵਾਣੂ ਹੁੰਦੇ ਨੇ ਜ਼ਮੀਨ ਦੇ ਵਿੱਚ
1: ਜੀ,
0: ਪਰ ਇਹਨਾਂ ਦੀ ਗਿਣਤੀ ਇੰਨੀ ਨਹੀਂ ਹੁੰਦੀ, ਜਾਂ ਆਪਾਂ ਜੋ ਜਿਵੇਂ ਹੁਣ ਰੁਝਾਨ ਹੈ ਕਿ ਅੱਗ ਲੱਗਣ ਨਾਲ ਜਾਂ ਜ਼ਿਆਦਾ ਦਵਾਈਆਂ ਪਾਉਣ ਨਾਲ, ਕੀੜੇ ਮਾਰ ਦਵਾਈਆਂ ਜਾਂ ਬੀੜੀਸਾਈਡ ਪਾਉਣਾ, ਉਹਨਾਂ ਦੀ ਗਿਣਤੀ ਉੰਨੀ ਨਹੀਂ ਰਹਿੰਦੀ ਹੈਗੀ, ਉਹਨਾਂ ਦੀ ਗਿਣਤੀ ਵਧਾਉਣ ਵਾਸਤੇ ਅਸੀਂ ਉਹਨਾਂ ਨੂੰ ਬਾਹਰੋਂ ਸਪਲੀਮੈਂਟ ਕਰਦੇ ਹਾਂ, ਪਾਉਂਦੇ ਹਾਂ ਉਹਨਾਂ ਨਾਲ, ਫਿਰ ਜਦੋਂ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਉਹਦੇ ਨਾਲ ਫਿਰ ਉਹ ਜਿਹੜੀ ਖੁਰਾਕ ਪਈ ਹੈ ਜ਼ਮੀਨ ਦੇ ਵਿੱਚ ਉਹਨੂੰ ਵਧੀਆ ਤਰੀਕੇ ਨਾਲ ਜਿਹੜਾ ਹੈ ਬੂਟਾ ਚੱਕਦਾ ਅਤੇ ਸਾਨੂੰ ਜਿਹੜੀ ਨਿਰਭਰਤਾ ਜਿਹੜੀ ਰਸਾਇਣਿਕ ਖਾਦਾਂ 'ਤੇ ਉਹ ਕਾਫੀ ਹੱਦ ਤੱਕ।
1: ਜੀ ਡਾਕਟਰ ਸਾਹਿਬ, ਆਪਾਂ ਗੱਲ ਕਰੀਏ ਕਿ ਖਾਦਾਂ ਜਦੋਂ ਵੱਧ ਪਾ ਦਿੱਤੀਆਂ ਜਾਂਦੀਆਂ ਨੇ, ਜ਼ਿਆਦਾ ਇਸਤੇਮਾਲ ਕੀਤਾ ਜਾਂਦਾ, ਉਹਦਾ ਅਸਰ ਹੁੰਦਾ ਮਿੱਟੀ 'ਤੇ ਤਾਂ ਅਸਰ ਪੈਂਦਾ, ਉਹ ਬੂਟੇ 'ਤੇ ਵੀ ਅਸਰ ਪੈਂਦਾ, ਜਿਹੜਾ ਪਾਣੀ ਹੈ ਹੇਠੋਂ ਪਾਣੀ ਨਿਕਲਦਾ ਉਹ ਖੇਤਾਂ ਦਾ ਪਾਣੀ ਹੈ ਜਾਂ ਫਿਰ ਅਸੀਂ ਪੀਂਦੇ ਹਾਂ ਜਾਂ ਫਿਰ ਉਹ ਮਿੱਟੀ ਹੈ, ਉਹਦੇ ਉੱਪਰ ਕਿਸ ਤਰ੍ਹਾਂ ਦਾ ਅਸਰ ਪੈਂਦਾ, ਕਿੰਨੇ ਕੁ ਸਮੇਂ ਤੱਕ ਰਹਿੰਦਾ ਉਹ ਅਸਰ ਫਿਰ?
0: ਜੀ ਦੇਖੋ, ਜਿਹੜਾ ਯੂਰੀਆ ਖਾਦ ਆ ਜਿਹੜਾ ਉਹੀ ਹੈ ਜਿਹੜਾ ਜ਼ਮੀਨ ਦੇ ਵਿੱਚ ਥੱਲੇ ਤੱਕ ਚਲਾ ਜਾਂਦਾ
1: ਜੀ,
0: ਨਾਈਟ੍ਰੇਟ ਬਣਾਉਂਦਾ ਜਦੋਂ ਯੂਰੀਆ ਘੁਲਦਾ, ਨਾਈਟ੍ਰੇਟ ਹੀ ਜਿਹੜਾ ਘੁਲ ਕੇ ਪਾਣੀ 'ਚ ਬਹੁਤ ਘੁਲਣਸ਼ੀਲ ਤੱਤ ਹੈ
1: ਜੀ,
0: ਉਹ ਜਿਹੜਾ ਹੈ ਪੀਣ ਵਾਲੇ ਪਾਣੀ ਦੇ ਪੱਧਰ ਤੱਕ ਚਲਾ ਜਾਂਦਾ, ਅਤੇ ਇਹ ਜਿਹੜੀ ਹੈ ਪੀਣ ਵਾਲਾ ਪਾਣੀ ਹੈ, ਜੇਕਰ ਇਹਦੀ ਮਾਤਰਾ ਨਾਈਟ੍ਰੇਟ ਦੀ 20 PPM ਤੱਕ ਚਲੀ ਜਾਵੇ
1: ਜੀ ਜੀ,
0: ਤਾਂ ਫਿਰ ਉਹ ਪਾਣੀ ਪੀਣ ਯੋਗ ਨਹੀਂ ਰਹਿੰਦਾ ਹੈਗਾ, ਅਤੇ ਫਿਰ ਜੇ ਅਸੀਂ RO ਵੀ ਲਾ ਲੈਂਦੇ ਹਾਂ ਨਾ, ਉਹ ਵੀ ਫਿਰ ਇਹਨੂੰ ਨਹੀਂ ਫਿਲਟਰ ਕਰਦਾ ਹੈਗਾ
1: ਜੀ,
0: ਤੋ ਇਸ ਕਰਕੇ ਇਹਦੀ ਲਿਮਿਟ ਰੱਖੀ ਗਈ ਹੈ ਵੀ ਜਿਹੜਾ ਪੀਣ ਵਾਲਾ ਪਾਣੀ ਹੈ 20 PPM ਜਿਹੜੀ ਹੈ ਉਦੋਂ ਥੱਲੇ ਹੀ ਜਿਹੜਾ ਹੈ ਸਾਡੀ ਇਹਦੀ ਮਾਤਰਾ ਹੋਣੀ ਚਾਹੀਦੀ ਹੈ, ਅਤੇ ਇਹ ਵੱਧਦੀ ਕਦੋਂ ਆ ਜਦੋਂ ਯੂਰੀਆ ਆਪਾਂ ਜਾਂ ਰਸਾਇਣਿਕ ਖਾਦਾਂ ਜਿਹੜੀਆਂ ਵੱਧ ਮਾਤਰਾ ਦੇ ਵਿੱਚ ਅਸੀਂ ਪਾਉਂਦੇ ਹਾਂ। ਸੋ ਇਹ ਜ਼ਰੂਰ ਸਾਨੂੰ ਪੀਣ ਵਾਲੇ ਪਾਣੀ ਨੂੰ ਬਚਾਉਣ ਲਈ ਜ਼ਰੂਰੀ ਆ ਵੀ ਇੱਕਦਮ ਸਾਰੀ ਖਾਦ ਨਾ ਪਾਈਏ, ਜਿਵੇਂ ਮੈਂ ਦੱਸਿਆ ਵੀ 3 ਕਿਸ਼ਤਾਂ ਦੇ ਵਿੱਚ ਪਾਈਏ
1: ਜੀ ਜੀ,
0: ਅਤੇ ਦੂਜਾ ਹੈ ਕਿ ਪਾਣੀ ਉਦੋਂ ਘੱਟ ਤੋਂ ਘੱਟ ਹੋਵੇ ਤਾਂ ਕਿ ਯੂਰੀਆ ਥੱਲੇ ਨਾ ਜਾਵੇ,
1: ਅਤੇ
0: ਗੈਸ ਬਣਾਉਣ ਲਈ ਵੀ ਇਹ ਹੈ ਵੀ ਤਾਪਮਾਨ ਆ ਜਿਹੜਾ ਇਹ ਗੈਸ ਬਣਾਉਣ 'ਚ ਮਦਦ ਕਰਦਾ, ਉਦੋਂ ਵੀ ਤਾਪਮਾਨ ਜਿਹੜਾ ਘੱਟ ਹੋਣਾ ਚਾਹੀਦਾ ਤਾਂ ਕਿ ਗੈਸ ਹੈ ਜਿਹੜੀ ਘੱਟ ਬਣੇ। ਸੋ ਇਹਦੇ ਨਾਲ ਬੜੇ ਅੱਗੇ ਕੰਸੀਕੁਐਂਸਿਸ ਆ ਰਹੇ ਨੇ ਵੀ ਜਿਹੜਾ ਨਾਈਟ੍ਰੇਟ ਵੱਧ ਜਾਂਦਾ ਉਹਦੇ ਨਾਲ ਅੱਗੇ ਬੱਚਿਆਂ ਦੇ ਵਿੱਚ ਵੀ ਬਿਮਾਰੀਆਂ ਦੇਖੀਆਂ ਗਈਆਂ ਨੇ, ਬੱਚਿਆਂ ਦਾ ਰੰਗ ਨੀਲਾ ਹੋਣਾ ਸ਼ੁਰੂ ਹੋ ਜਾਂਦਾ ਉਹਨਾਂ ਖੇਤਰਾਂ ਦੇ ਵਿੱਚ, ਬਲੂ ਬੇਬੀ ਸਿੰਡਰੋਮ ਕਹਿੰਦੇ ਉਹਨੂੰ
1: ਜੀ ਜੀ,
0: ਮਤਲਬ ਨੀਲਾ ਨੀਲਾ ਜਿਹਾ ਉਹਨਾਂ ਦਾ ਚਮੜੀ ਦਾ ਰੰਗ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਉਹਨਾਂ 'ਚ ਇਹ ਅਲਾਮਤਾਂ ਦੇਖੀਆਂ ਗਈਆਂ ਨੇ। ਸੋ ਇਹਨਾਂ ਦੀ ਜਿਹੜੀ ਸੰਜਮ ਨਾਲ ਵਰਤੋਂ ਆ ਜਾਂ ਸਹੀ ਵਰਤੋਂ ਆ ਖਾਦਾਂ ਦੀ, ਇਹ ਬਹੁਤ ਹੀ ਜ਼ਰੂਰੀ ਆ ਜਿੰਨਾ ਸਿਫਾਰਿਸ਼ ਕੀਤਾ ਜਾਂਦਾ। ਜਿਵੇਂ ਮੈਂ ਦੱਸਿਆ ਵੀ ਝੋਨੇ ਦੇ ਵਿੱਚ ਸਿਰਫ ਦੋ ਗੱਟੇ ਜਾਂ 90 ਕਿਲੋ ਦੀ ਸਿਫਾਰਿਸ਼ ਕੀਤੀ ਗਈ ਹੈ, ਜਾਂ ਤੁਸੀਂ ਜੇ ਜ਼ਮੀਨ ਜ਼ਿਆਦਾ ਮਾੜੀ ਹੈ ਤਾਂ ਮਿੱਟੀ ਪਰਖ ਆਧਾਰ 'ਤੇ ਜਿੰਨੀ ਸਿਫਾਰਿਸ਼ ਕੀਤੀ ਗਈ ਹੈ ਆਪਾਂ ਉੰਨੀ ਕੁ ਖਾਦ ਹੀ ਸਿਰਫ ਆਪਾਂ ਪਾਈਏ
1: ਜੀ। ਡਾਕਟਰ ਸਾਹਿਬ, ਇਸੇ ਤਰ੍ਹਾਂ ਨੈਨੋ ਯੂਰੀਆ ਟਰਮ ਆਈ ਹੈ, ਨੈਨੋ ਯੂਰੀਆ ਕੀ ਯੂਰੀਆ ਦਾ ਬਦਲ ਹੈ, ਉਹ ਕਿੰਨਾ ਕੁ, ਕਿਉਂਕਿ ਇੱਕ ਹੋਰ ਗੱਲ ਜੋੜਦੇ ਹਾਂ, ਇੱਕ ਕਹਿੰਦੇ ਆ ਕਿ ਸਸਟੇਨੇਬਲ ਫਾਰਮਿੰਗ ਚਾਹੀਦੀ ਆ, ਨੈਨੋ ਯੂਰੀਆ ਦੇ ਵੱਲ ਕਿੰਨਾ ਕੁ ਫਾਰਮਰ ਦਾ ਰੁਝਾਨ ਵਧਿਆ ਵਧਣਾ ਚਾਹੀਦਾ, ਅਤੇ ਸਸਟੇਨੇਬਲ ਫਾਰਮਿੰਗ ਹੈ ਜਿਹੜੀ ਜਿਹਦੇ ਵਿੱਚ ਕਿ ਅਸੀਂ ਉਹੀ ਜਿਹੜੀ ਗੱਲ ਹੁਣ ਤੁਸੀਂ ਦੱਸੀ ਹੈ ਉਸਨੂੰ ਹੀ ਆਪਾਂ ਦੁਬਾਰਾ ਇਹਦੇ ਵਿੱਚ ਇਨਕਲੂਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਕੁਦਰਤ ਹੈ ਜਿਹੜਾ ਉਹਦੇ ਵੱਲ ਵੀ ਮੁੜ ਸਕੀਏ, ਅਤੇ ਹਾਂ ਜਿਹੜਾ ਸਿਹਤ ਹੈ ਉਹਦਾ ਵੀ ਧਿਆਨ ਰੱਖ ਸਕੀਏ, ਮਨੁੱਖੀ ਸਿਹਤ।
0: ਦੇਖੋ, ਜੋ ਅੱਜ ਨੈਨੋ ਯੂਰੀਆ 'ਤੇ ਕੰਮ ਚੱਲਦਾ ਪੰਜਾਬ ਦੇ ਵਿੱਚ ਖਾਸ ਤੌਰ 'ਤੇ, ਉਹ ਕੋਈ ਬਹੁਤਾ ਜੇ ਕਹਿ ਲਈਏ ਕੋਈ ਵਧੀਆ ਰਿਜ਼ਲਟ ਨਹੀਂ ਹੈਗੇ ਉਹਦੇ, ਕਿਉਂਕਿ ਜਿਹੜਾ ਸਾਡਾ ਨੈਨੋ ਯੂਰੀਆ ਉਹਦੇ ਵਿੱਚ ਇੰਨੀ ਜ਼ਿਆਦਾ ਸਾਨੂੰ ਰਿਜ਼ਲਟ ਅੱਛੇ ਨਹੀਂ ਆਏ ਹੈਗੇ, ਖਾਸ ਤੌਰ 'ਤੇ ਕਣਕ ਝੋਨੇ ਦੇ ਵਿੱਚ, ਇਸ ਕਰਕੇ ਯੂਨੀਵਰਸਿਟੀ ਵੱਲੋਂ ਇਸ ਦੀ ਸਿਫਾਰਿਸ਼ ਨਹੀਂ ਕੀਤੀ ਗਈ। ਵੀ ਉਹਦੇ ਨਾਲ ਜਿਹੜਾ ਹੈ ਜਿਹੜਾ ਆਮ

0: ਯੂਰੀਆ ਜਿਹੜਾ ਆਉਂਦਾ ਨੀਮ ਲਿਪਤ ਯੂਰੀਆ, ਨੀਮ ਕੁੱਟੜ ਕਹਿੰਦੇ ਹਾਂ,
1: ਜੀ
0: ਉਹ
1: ਜੀ
0: ਵੀ ਸਹੀ ਤਰੀਕੇ ਨਾਲ ਪਾਇਆ ਜਾਵੇ ਤਾਂ ਸਾਨੂੰ ਜ਼ਿਆਦਾ ਲਾਹੇਵੰਦ ਹੈ। ਸੋ ਇਹਦਾ ਸਾਨੂੰ ਕੋਈ ਬਹੁਤਾ ਯੂਨੀਵਰਸਿਟੀ ਵੱਲੋਂ ਵੀ ਇਹ ਤਜਰਬੇ ਕੀਤੇ ਗਏ ਨੇ, ਅਤੇ ਇਹਦੇ ਵਿੱਚ ਝਾੜ 'ਚ ਕੋਈ ਇਜਾਫਾ ਨਹੀਂ ਹੁੰਦਾ, ਸਗੋਂ ਝਾੜ ਆ ਜਿਹੜਾ 2-3 ਸਾਲਾਂ ਬਾਅਦ ਸਗੋਂ ਉਹਨਾਂ ਖੇਤਾਂ ਦੇ ਵਿੱਚ ਘਟਣਾ ਸ਼ੁਰੂ ਦੇਖਿਆ ਗਿਆ। ਸੋ ਇਸ ਕਰਕੇ ਅਸੀਂ ਇਸ ਦੀ ਹਾਲੇ ਤੱਕ ਨੈਨੋ ਦੀ
1: ਜੀ
0: ਸਿਫਾਰਿਸ਼ ਨਹੀਂ ਕੀਤੀ ਗਈ।
1: ਡਾਕਟਰ ਸਾਹਿਬ, ਜਦੋਂ ਆਪਾਂ ਫਾਰਮਿੰਗ ਦੀ ਗੱਲ ਕਰਦੇ ਹਾਂ, ਜਿਹੜੇ ਸਾਡੇ ਅੱਜ ਦੇ ਕਿਸਾਨ ਨੇ, ਵਿੱਚ ਵਿੱਚ ਇਹ ਵੀ ਆ ਕਿ ਕੁਛ ਲੋਕ ਨਾ, ਕੁਛ ਫਾਰਮਰ ਸਾਡੇ ਸੋਸ਼ਲ ਮੀਡੀਆ 'ਤੇ ਵੀ ਜੁੜੇ ਹੋਏ ਆ, ਜਾਂ ਫਿਰ ਉਹ ਤਜਰਬੇ ਕਰਦੇ ਆ, ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਰਾਏ ਵੀ ਰੱਖਦੇ ਆ।
0: ਹਾਂਜੀ,
1: ਕਈ ਵਾਰ ਕੁਛ ਵੀਡੀਓਜ਼ ਐਸੀਆਂ ਚੱਲਦੀਆਂ ਹੁੰਦੀਆਂ, ਹੋ ਸਕਦਾ ਪੰਜਾਬ ਦੀ ਹੋਵੇ ਜਾਂ ਫਿਰ ਪੰਜਾਬ ਦੇ ਲਾਗੇ ਕਿਸੇ ਹੋਰ ਸਟੇਟ ਜਾਂ ਜ਼ਿਲ੍ਹੇ ਦੀ ਹੋ ਸਕਦੀ ਆ, ਕਈ ਵਾਰ ਉਹ ਕਹਿੰਦੇ ਆ ਕਿ ਉਹ ਪਾਣੀ ਦੇ ਵਿੱਚ ਦੀ ਖਾਦ ਦੇਣੀ ਸ਼ੁਰੂ ਕਰ ਤੀ ਜੀ, ਉਸਨੂੰ ਫਿਰ ਵਿਊ ਵੀ ਮਿਲਦੇ ਨੇ, ਕਮੈਂਟ ਵੀ ਮਿਲਦੇ ਨੇ। ਪਰ ਇਹਦੇ ਨਾਲ ਜੋੜ ਕੇ ਜੇ ਦੇਖੀਏ, ਜਿਹੜੀ ਡ੍ਰਿਪ ਇਰੀਗੇਸ਼ਨ ਆ, ਕੀ ਇਹਨਾਂ ਚੀਜ਼ਾਂ ਨਾਲ ਪਾਣੀ ਨਾਲ ਜੋੜ ਕੇ ਖਾਦ ਦਿੱਤਾ ਜਾਣਾ ਚਾਹੀਦਾ ਜਾਂ ਨਹੀਂ?
0: ਦੇਖੋ, ਜਿੱਥੇ ਡ੍ਰਿਪ ਹੈ ਉੱਥੇ ਬਾਗਾਂ ਦੇ ਵਿੱਚ ਖਾਸ ਤੌਰ 'ਤੇ
1: ਜੀ,
0: ਜਾਂ ਸਬਜ਼ੀਆਂ ਦੇ ਵਿੱਚ, ਉੱਥੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ
1: ਜੀ
0: ਵੀ ਉਹਦੇ ਵਿੱਚ ਅਸੀਂ ਕਿੰਨਾ ਡ੍ਰਿਪ ਦੇ ਵਿੱਚ ਕਿੰਨੀ ਖਾਦ ਪਾਉਣੀ ਹੈ। ਬਿਲਕੁਲ, ਉਹ ਬਹੁਤ ਹੀ ਜ਼ਿਆਦਾ ਜਿੱਥੇ ਕਹਿੰਦੇ ਨੇ ਜ਼ਿਆਦਾ ਝਾੜ ਦੇਣ ਵਾਲੀਆਂ ਜਿੱਥੇ ਫਸਲਾਂ ਨੇ, ਖਾਸ ਤੌਰ 'ਤੇ ਸਬਜ਼ੀਆਂ ਨੇ, ਵਧੀਆ ਬਾਗ ਨੇ, ਉੱਥੇ ਤਾਂ ਡ੍ਰਿਪ ਨਾਲ ਹੀ ਜਿਹੜੀ ਖਾਦ ਪਾਈ ਜਾਂਦੀ ਹੈ ਉਹ ਹੀ ਲਾਹੇਵੰਦ ਰਹਿੰਦੀ ਹੈ। ਪਰ ਜਿਹੜਾ ਸਾਡਾ ਆਮ ਕਣਕ ਝੋਨਾ ਜਿਹੜਾ ਸਾਡਾ ਜ਼ਿਆਦਾ, ਉੱਧਰ ਅਸੀਂ ਜਿਹੜਾ ਹੈ ਛਿੱਟੇ ਨਾਲ ਜਾਂ ਜਿਵੇਂ ਮੈਂ ਦੱਸਿਆ
1: ਜੀ
0: ਉਹਨਾਂ ਤਰੀਕਿਆਂ ਨਾਲ ਹੀ ਸਾਨੂੰ ਜਿਹੜੀ ਹੈ ਖਾਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
1: ਇੱਕ ਡਾਕਟਰ ਸਾਹਿਬ ਹੋਰ ਜੁੜਦਾ ਸਵਾਲ ਹੈ, ਜਦੋਂ ਇਹ ਖਾਦ ਖਰੀਦਣੀ ਆ, ਉਸ ਵੇਲੇ ਉਸ ਟਾਈਮ ਵੀ ਕੀ ਥੋੜ੍ਹਾ ਸੁਚੇਤ ਹੋਣ ਦੀ ਲੋੜ ਹੁੰਦੀ ਆ?
0: ਬਿਲਕੁਲ ਜੀ, ਇੱਕ ਤਾਂ ਖਾਦਾਂ ਦੇ ਵਿੱਚ ਕਾਫੀ ਇਹਦੇ ਵਿੱਚ ਆਪਾਂ ਨੂੰ ਦੇਖਣ ਦੀ ਲੋੜ ਹੁੰਦੀ ਹੈ ਕਿ ਇੱਕ ਤਾਂ ਵਿਹਲਾ ਜਿਹੜਾ ਖਾਦ ਦੇ ਵਿੱਚ ਉਹ ਜ਼ਰੂਰ ਲਿਆ ਜਾਣਾ ਚਾਹੀਦਾ।
1: ਹਾਂ,
0: ਦੂਸਰਾ ਇਹ ਆ ਵੀ ਜੋ ਖਾਦ ਸਿਫਾਰਿਸ਼ ਕੀਤੀ ਗਈ ਆ ਸਿਰਫ ਉਹੀ ਲਿਆ ਜਾਵੇ, ਖਾਦਾਂ ਦੇ ਮਿਸ਼ਰਣ ਨੇ ਜਿਹੜੇ ਉਹਨਾਂ ਨੂੰ ਆਪਾਂ ਨਾ ਵਰਤੀਏ। ਕਿਉਂਕਿ ਜਿਵੇਂ ਮੈਂ ਦੱਸਿਆ ਵੀ ਜਿੰਕ ਪਾਉਣਾ,
1: ਜੀ ਜੀ,
0: ਉਹ ਕਈ ਵਾਰ ਕਿਸਾਨ ਵੀਰ ਲਿਆਉਂਦੇ ਨੇ ਜਿੰਕ ਲੋਹਾ
1: ਜੀ
0: ਵਿੱਚ ਹੋਰ ਹੀ ਤੱਤ ਹੁੰਦੇ ਨੇ, ਕਿਉਂਕਿ ਜਿੰਕ ਆ ਜਿਹੜਾ ਜਾਂ ਤਾਂ 21% ਆਉਂਦਾ ਜਾਂ 33% ਆਉਂਦਾ, ਪਰ ਮਿਸ਼ਰਣਾਂ ਦਾ ਵਿੱਚ ਸਿਰਫ 2-3% ਹੀ ਹੁੰਦਾ, ਤਾਂ ਕੀ 21% ਦਾ ਮੁਕਾਬਲਾ ਕਰ ਲੂਗਾ ਉਹ? ਮੇਰੇ ਘਾਟ ਹੁਣ ਜਿੰਕ ਦੀ ਆ ਜਿਹੜੀ 21% ਜਾਂ 33% ਹੋਏਗੀ
1: ਜੀ।
0: ਜੇ ਮੈਂ ਮਿਸ਼ਰਣ ਲਿਆਉਣਾ ਤਾਂ ਉਹ 'ਚ 2-3% ਆ, ਤਾਂ ਉਹ ਫਿਰ ਸਿਫਾਰਿਸ਼ ਜੇ ਆਪਾਂ ਉਨੀ ਮਾਤਰਾ 'ਚ ਪਾਉਂਦੇ ਵੀ ਹਾਂ ਤਾਂ ਵੀ ਜਿਹੜੇ ਹੈ ਖੁਰਾਕੀ ਤੱਤ ਨਹੀਂ ਪੂਰਾ ਕਰ ਸਕਦਾ ਉਹਦੇ। ਇਸ ਕਰਕੇ ਸਾਨੂੰ ਜਿਹੜਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀ ਜਿਹੜੀ ਖਾਦ ਜਿਸ ਤਰੀਕੇ ਦੇ ਵਿੱਚ ਸਿਫਾਰਿਸ਼ ਕੀਤੀ ਜਾਂਦੀ ਆ ਸਿਰਫ ਉਹੀ ਖਾਦ ਆਪਾਂ ਵਰਤਣੀ ਆ, ਨਾ ਕਿ ਬੇਲੋੜੇ ਮਿਸ਼ਰਣ ਨੇ ਉਹਨਾਂ ਦੀ ਵਰਤੋਂ ਨਹੀਂ ਕਰਨੀ
1: ਜੀ। ਡਾਕਟਰ ਸਾਹਿਬ, ਖਾਦਾਂ ਦੇ ਨਾਲ ਜੁੜੇ ਇਹ ਵੀ ਹੁੰਦਾ ਹੈ ਕਿ ਕਈ ਵਾਰ ਖਬਰਾਂ ਦੀ ਦੁਨੀਆ 'ਚ ਕੁਝ ਖਬਰਾਂ ਅਜਿਹੀਆਂ ਆਉਂਦੀਆਂ ਨੇ ਜਿਹਦੇ ਵਿੱਚ ਨਕਲੀ ਖਾਦ ਫੜੀ ਗਈ ਜਾਂ ਇਸ ਤਰ੍ਹਾਂ ਦੀ ਖਬਰ ਆਉਂਦੀ ਆ। ਜਿਹੜਾ ਇੱਕ ਫਾਰਮਰ ਹੈ ਜਿਹਨੇ ਖੇਤਾਂ ਦੇ ਵਿੱਚ ਥੈਲਾ ਖੋਲ੍ਹ ਕੇ ਰੇਹ ਪਾਉਣਾ ਹੈ, ਖਾਦ ਪਾਉਣੀ ਆ, ਪਹਿਲਾਂ ਉਹ ਖਰੀਦਦਾ ਕਿਸੇ ਜਗ੍ਹਾ ਤੋਂ, ਖਰੀਦ ਕੇ ਲੈ ਕੇ ਆਉਂਦਾ, ਆਮ ਬੰਦਾ ਕੀ ਆਈਡੈਂਟੀਫਾਈ ਕਰ ਸਕਦਾ ਕਿ ਆਹ ਅਸਲੀ ਆ ਨਕਲੀ ਆ?
0: ਨਹੀਂ, ਇਹ ਬਹੁਤ ਮੁਸ਼ਕਲ ਹੈ। ਦੇਖੋ, ਇਸ ਵਿੱਚ ਜਿਹੜੇ ਸਮਰੱਥ ਮਹਿਕਮੇ ਨੇ ਜਿਵੇਂ ਮਹਿਕਮਾ ਖੇਤੀਬਾੜੀ ਹੈ
1: ਜੀ,
0: ਉਹ ਸੈਂਪਲਿੰਗ ਕਰਦੇ ਨੇ ਵੱਖ ਵੱਖ ਜਿਹੜੇ ਡੀਲਰ ਨੇ ਕਿ ਉਹਨਾਂ 'ਚ ਕੋਈ ਨਕਲੀ ਤਾਂ ਨਹੀਂ ਹੈ, ਪਰ ਆਮ ਬੰਦੇ ਲਈ ਦੇਖਣਾ ਇਹ ਬਹੁਤ ਹੀ ਮੁਸ਼ਕਲ ਹੋ ਜਾਂਦਾ। ਉਹੀ ਆ, ਤਾਂ ਹੀ ਮੈਂ ਕਹਿ ਰਿਹਾ ਕਿ ਜਿਹੜਾ ਹੈ ਅਧਿਕਾਰਤ ਜਿਹੜੇ ਡੀਲਰ ਨੇ ਜਾਂ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਤੋਂ ਹੀ ਖਾਦ ਲਈ ਜਾਵੇ, ਅਤੇ ਵਿਹਲਾ ਜਿਹੜਾ ਬਿੱਲ ਜ਼ਰੂਰ ਲੈਣ ਦੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਜੋ ਚੀਜ਼ ਬਿੱਲ 'ਤੇ ਆਉਂਦੀ ਆ ਅਕਸਰ ਹੀ ਕਹਿੰਦੇ ਆ ਉਹਦੇ ਜਿਹੜੀ ਡੁਪਲੀਕੇਸੀ ਹੋਣ ਦੇ ਚਾਂਸ, ਉਹਦੇ ਡੁਪਲੀਕੇਟ ਹੋਣ ਦੇ ਚਾਂਸ ਬਹੁਤ ਹੀ ਘੱਟ ਹੁੰਦੇ ਨੇ, ਪਰ ਆਮ ਕਿਸਾਨ ਨੂੰ ਇਹ ਦੇਖਣਾ ਮੁਸ਼ਕਲ ਹੋ ਜਾਂਦਾ ਕਿ ਖਾਦ ਇਹ ਅਸਲੀ ਹੈ ਜਾਂ ਨਕਲੀ ਹੈ।
1: ਕਿਉਂਕਿ ਨਾ ਜੇਕਰ ਕਿਸਾਨ ਆਪਣੀ ਇੱਕ ਜ਼ਿੱਦ 'ਤੇ ਅੜ ਜਾਵੇ ਕਿ ਉਸਨੇ ਬਿੱਲ ਲੈਣਾ, ਫਿਰ ਜਿਹੜਾ ਦੇਣ ਵਾਲਾ ਹੈ ਉਹਨੂੰ ਸਹੀ ਚੀਜ਼ ਹੀ ਦੇਵੇਗਾ।
0: ਬਿਲਕੁਲ ਬਿਲਕੁਲ ਹਾਂਜੀ, ਪਰ ਉਹੀ ਹੈ ਵੀ ਆਪਾਂ ਕਈ ਵਾਰੀ ਕੀ ਹੁੰਦਾ ਕਿ ਕਹਿ ਲਓ ਆਪਣਾ ਲਿਹਾਜ਼ਦਾਰੀ ਜਾਂ ਆਪਾਂ ਇੱਕ ਕਰ ਲੈਂਦੇ ਹਾਂ ਵੀ ਨਹੀਂ ਕੋਈ ਨਾ ਫਿਰ ਲੈ ਜਾਵਾਂਗੇ, ਜਾਂ ਉਹ ਦੁਕਾਨਦਾਰ ਵੀ ਕਹਿ ਦਿੰਦਾ ਕਿ ਨਹੀਂ ਕੋਈ ਨਾ ਮੈਂ ਬੈਠਾ ਕੀ ਲੋੜ ਆ, ਪਰ ਜਦੋਂ ਕੋਈ ਨੁਕਸਾਨ ਹੁੰਦਾ ਹੈ ਫਿਰ ਸਾਡੇ ਨਾਲ ਕੋਈ ਨਹੀਂ ਖੜਦਾ। ਜੇ ਸਾਡੇ ਕੋਈ ਡਾਕੂਮੈਂਟ, ਚਾਹੇ ਤੁਸੀਂ ਕੋਈ ਵੀ ਚੀਜ਼ ਖਰੀਦਿਓ, ਤੁਹਾਡੇ ਹੱਥ 'ਚ ਵਿਹਲਾ ਹੈ ਤਾਂ ਤੁਸੀਂ ਅੱਗੇ ਕੰਜ਼ੂਮਰ ਕੋਰਟ ਹੈ ਜਾਂ ਕਿਤੇ ਵੀ ਉਹਦੀ ਆਪਾਂ ਸ਼ਿਕਾਇਤ ਕਰ ਸਕਦੇ ਹਾਂ। ਪਰ ਜੇਕਰ ਸਾਡੇ ਕੋਲ ਵਿਹਲ ਹੀ ਨਹੀਂ ਹੈਗਾ ਤਾਂ ਫਿਰ ਆਪਾਂ ਉਹਦੀ ਅੱਗੇ ਕੋਈ ਕਾਰਵਾਈ ਜਾਂ ਪੈਰਵੀ ਲਈ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਹੈਗੇ। ਇਸ ਕਰਕੇ ਵਿਹਲ ਲੈਣਾ ਕੋਈ ਵੀ ਤੁਸੀਂ ਚੀਜ਼ ਲੈਂਦੇ ਹੋ ਉਹਦਾ ਬਹੁਤ ਹੀ ਜ਼ਿਆਦਾ ਜ਼ਰੂਰੀ।
1: ਔਰ ਵੱਡੀ ਗੱਲ ਇਹ ਹੈ ਕਿ ਡਾਕਟਰ ਸਾਹਿਬ, ਜਿਹੜਾ ਇੱਕ ਦੌੜ ਹੈ, ਜਿਹੜੀ ਦੌੜ ਸੀ ਮੰਨੀਏ ਆਪਾਂ, ਕਿਉਂਕਿ ਜਿਸ ਤਰ੍ਹਾਂ ਪ੍ਰਚਾਰ ਹੁੰਦਾ ਸਹੀ ਚੀਜ਼ ਦਾ, ਤਾਂ ਉਹ ਫਿਰ ਜਿਹੜੀ ਅਲਾਮਤ ਹੈ ਜਾਂ ਫਿਰ ਕੋਈ ਭੁਲੇਖਾ ਹੁੰਦਾ ਦੂਰ ਹੋ ਜਾਂਦਾ।
0: ਬਿਲਕੁਲ,
1: ਆਪਾਂ ਕੀ ਇਹ ਚੀਜ਼ ਮਹਿਸੂਸ ਕੀਤੀ ਗਈ, ਫਾਰਮਰਸ ਨੇ ਵੀ ਮਹਿਸੂਸ ਕੀਤੀ, ਬਾਜ਼ਾਰ ਨੇ ਵੀ ਮਹਿਸੂਸ ਕੀਤੀ, ਮਾਹਰਾਂ ਨੇ ਵੀ ਮਹਿਸੂਸ ਕੀਤੀ ਕਿ ਹਾਂ ਵੀ ਉਹ ਜਿਹੜੇ ਸਾਡੇ ਫੂਡ ਪ੍ਰੋਡਕਟ ਨੇ, ਸਾਡੀਆਂ ਖਾਣ ਵਾਲੀਆਂ ਚੀਜ਼ਾਂ ਨੇ, ਉਹਦੇ ਵਿੱਚ ਇਹ ਅਸਰ ਪਹੁੰਚ ਰਹੇ ਆ?
0: ਜੀ
1: ਔਰ ਉਹਦੇ ਕਰਕੇ ਸਾਡੀਆਂ ਦਵਾਈਆਂ

0: ਜਿਹੜੀਆਂ ਵੀ ਵੱਧ ਰਹੀਆਂ ਨੇ, ਇਸ ਕਰਕੇ ਪਿੱਛੇ ਮੁੜਨਾ ਜ਼ਰੂਰੀ ਸੀ, ਜ਼ਰੂਰੀ ਹੈ। ਉਹ ਚੀਜ਼ ਇਹ ਹੈ ਕਿ ਸਾਡੀ ਉਹੀ ਜਿਹੜੀ ਪਹਿਲਾਂ ਆਪਾਂ ਆਖੀਏ ਕਿ ਪਹਿਲਾਂ ਦੀਆਂ ਪੀੜ੍ਹੀਆਂ ਜਿਹੜੀਆਂ ਸਾਡੀਆਂ, ਪਹਿਲਾਂ ਦੀਆਂ ਜਨਰੇਸ਼ਨਸ ਜਿਸ ਤਰ੍ਹਾਂ ਦੀ ਖੇਤੀ ਕਰਦੀਆਂ ਸਨ ਕੁਦਰਤ 'ਤੇ ਆਧਾਰਿਤ, ਉਹ ਚੀਜ਼ਾਂ ਦੇ ਵੱਲ ਮੁੜਨਾ ਜ਼ਰੂਰੀ ਹੋ ਗਿਆ।
1: ਸਾਨੂੰ ਆਉਣਾ ਪੈਣਾ ਥੋੜ੍ਹਾ ਥੋੜ੍ਹਾ ਉੱਧਰ ਨੂੰ ਆਉਣਾ ਪੈਣਾ, ਅਤੇ ਜਿਹੜੇ ਰਸਾਇਣਿਕ ਖਾਦਾਂ ਨੇ ਉਹਨਾਂ 'ਤੇ ਸਾਨੂੰ ਜਿਹੜੀ ਨਿਰਭਰਤਾ
0: ਜੀ
1: ਉਹ ਘਟਾਉਣੀ ਪੈਣੀ ਆ। ਦੇਸੀ ਖਾਦਾਂ ਵੱਲ ਨੂੰ ਸਾਨੂੰ ਆਉਣਾ ਪੈਣਾ ਬਿਲਕੁਲ। ਇਸ ਟਾਈਮ ਸਾਡੇ ਕੋਲ ਜਿਵੇਂ ਹੁਣ ਲਾ ਲਈਏ ਡੰਗਰ ਘੱਟ ਗਏ
0: ਜੀ ਜੀ,
1: ਦੇਸੀ ਖਾਦ ਜਾਂ ਗੋਬਰ ਵਾਲੀ ਖਾਦ ਆ ਜਿਹੜੀ ਰੂੜੀ ਵਾਲੀ ਖਾਦ ਉਹ ਘੱਟ ਗਈ ਆ, ਪਰ ਜਿੱਥੇ ਹੈ ਉਹ ਵੀ ਨਹੀਂ ਅਸੀਂ ਸਾਂਭ ਰਹੇ, ਲੇਬਰ ਦੀ ਘਾਟ ਹੈ ਮੰਨ ਲਓ ਚਾਹੇ, ਕਿਉਂਕਿ ਜੇ ਇੱਕ ਪ੍ਰੋਪਰ ਉਹਨੂੰ ਸਾਂਭ ਕੇ ਰੱਖਾਂਗੇ ਕਿ।
2: ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਕਿਸਾਨਵਾਣੀ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਤੁਸੀਂ ਸੁਣੋਗੇ ਹਿੰਦੀ ਸਮਾਚਾਰ, ਸਾਡੇ ਦਿੱਲੀ ਕੇਂਦਰ ਤੋਂ ਕੁਝ ਪਲ ਕਰੋ ਉਡੀਕ।

ਹੁਣ ਤੋਂ ਕੁਝ ਦੇਰ ਬਾਅਦ ਸ਼ਾਮੀ 6:30 ਵਜੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਵਕੇ ਔਰ ਲੈ ਕੇ ਹਾਜ਼ਰ ਹੋਵਾਂਗੇ ਅਤੇ ਸ਼ਾਮੀ 7:02 'ਤੇ ਪ੍ਰੋਗਰਾਮ ਬੰਦਗੀ ਪੇਸ਼ ਕਰਾਂਗੇ। ਸ਼ਾਮੀ 7:40 'ਤੇ ਸ਼ਾਮ ਸੁਹਾਨੀ ਪ੍ਰੋਗਰਾਮ ਪੇਸ਼ ਕਰਾਂਗੇ, ਜਿਸ ਵਿੱਚ ਤੁਸੀਂ ਸਾਨੂੰ ਸਾਡੇ ਸਟੂਡੀਓ ਨੰਬਰ 'ਤੇ ਕਾਲ ਕਰਕੇ ਆਪਣਾ ਫਰਮਾਇਸ਼ੀ ਗੀਤ ਸੁਣ ਸਕਦੇ ਹੋ।

ਰਾਤੀ 8:15 ਤੇ ਪ੍ਰੋਗਰਾਮ ਰੇਡੀਓ OPD ਪੇਸ਼ ਕਰਾਂਗੇ। ਅੱਜ ਦੇ ਪ੍ਰੋਗਰਾਮ ਰੇਡੀਓ OPD ਦਾ ਵਿਸ਼ਾ ਹੈ ਦਿਲ ਦੀਆਂ ਬਿਮਾਰੀਆਂ ਅਤੇ ਇਲਾਜ। ਇਸ ਤੋਂ ਬਾਅਦ ਤੁਸੀਂ 9 ਵਜੇ ਤੋਂ 10 ਵਜੇ ਤੱਕ ਸਾਡੀ ਕੌਮੀ ਸੇਵਾ ਵਿਵਿਧ ਭਾਰਤੀ ਤੋਂ ਪ੍ਰਸਾਰਣ ਸੁਣੋਗੇ, ਜੋ ਕਿ ਰੀਲੇਅ ਕੀਤਾ ਜਾਏਗਾ ਸਾਡੇ ਸਟੇਸ਼ਨ ਤੋਂ। ਅਤੇ ਰਾਤੀ 10:02 ਤੇ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋਵਾਂਗੇ, ਜਿਸ ਵਿੱਚ ਤੁਸੀਂ ਸਾਨੂੰ ਵਟਸਐਪ 'ਤੇ ਆਪਣਾ ਫਰਮਾਇਸ਼ ਭੇਜ ਕੇ ਫਰਮਾਇਸ਼ੀ ਗੀਤ ਸੁਣ ਸਕਦੇ ਹੋ। ਇਸ ਦੇ ਨਾਲ ਤੁਹਾਡੇ ਖਤਾਂ 'ਤੇ ਆਧਾਰਿਤ ਵੀ ਅਸੀਂ ਤੁਹਾਡੇ ਫਰਮਾਇਸ਼ੀ ਗੀਤ ਹੈ ਜਿਹੜੇ ਉਹ ਇਸ ਪ੍ਰੋਗਰਾਮ ਦੇ ਵਿੱਚ ਸੁਣਵਾਉਂਦੇ ਹਾਂ। ਰਾਤੀ 10:30 ਪ੍ਰੋਗਰਾਮ ਰਸ਼ਨੀਗੰਧਾ ਲੈ ਕੇ ਹਾਜ਼ਰ ਹੋਵਾਂਗੇ, ਜਿਸ ਵਿੱਚ ਅਸੀਂ ਤੁਹਾਨੂੰ ਪੁਰਾਣੇ ਹਿੰਦੀ ਫਿਲਮੀ ਗੀਤ ਸੁਣਵਾਉਂਦੇ ਹਾਂ। ਅਤੇ ਉਸ ਤੋਂ ਬਾਅਦ ਰਾਤੀ 11:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ, ਅਤੇ 11:05 'ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਇਹ ਸੀ ਸਾਡੀ ਅੱਜ ਦੀ ਸਭਾ ਦੇ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ।

ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਆਓ ਹੁਣ ਤੁਹਾਨੂੰ ਸੁਣਵਾਉਂਦੇ ਹਾਂ ਏਕ ਭਾਰਤ ਸ੍ਰੇਸ਼ਟ ਭਾਰਤ ਗੀਤ।

ਹੁਣੇ ਤੁਸੀਂ ਸੁਣਿਆ ਏਕ ਭਾਰਤ ਸ੍ਰੇਸ਼ਟ ਭਾਰਤ ਗੀਤ। ਆਓ ਹੁਣ ਤੁਹਾਨੂੰ ਸੁਣਵਾਉਂਦੇ ਹਾਂ ਇੱਕ ਦੇਸ਼ ਭਗਤੀ ਦਾ ਗੀਤ। ਫਿਲਮ ਪੂਰਬ ਔਰ ਪੱਛਮ ਦਾ ਇਹ ਗੀਤ ਹੈ ਜਿਸ ਨੂੰ ਆਵਾਜ਼ ਦਿੱਤੀ ਹੈ ਮਹਿੰਦਰ ਕਪੂਰ ਨੇ। ਗੀਤ ਦਾ ਨਾਮ ਹੈ ਭਾਰਤ ਕਾ ਰਹਿਣੇ ਵਾਲਾ ਹੂੰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਵੱਲੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ ਵਿਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਪੰਜਾਬ ਭਰ 'ਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਨੇ ਅੱਜ ਵਾਕਥੋਨ ਕਰਾਈ। ਹੁਸ਼ਿਆਰਪੁਰ ਵਿਚ ਇਕ ਬੇਕਾਬੂ ਟਰੱਕ ਹਾਦਸੇ ਵਿਚ ਇਕ ਔਰਤ ਸਮੇਤ 3 ਲੋਕਾਂ ਦੀ ਮੌਤ ਤੇ IPL ਕ੍ਰਿਕਟ ਵਿਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਏਗਾ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਸਰਕਾਰੀ ਹਲਕਿਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਮੰਤਰੀ, ਜੋ ਨਿਵੇਸ਼ ਨੂੰ ਉਤਸ਼ਾਹਿਤ ਕਰਨ ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰਾਲੇ ਦਾ ਚਾਰਜ ਵੀ ਸੰਭਾਲ ਰਹੇ ਨੇ, ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ED ਵੱਲੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਦੇ ਨਾਲ ਨਾਲ ਦਿੱਲੀ ਅਤੇ ਗੁੜਗਾਉਂ ਵਿਚ ਉਨ੍ਹਾਂ ਨਾਲ ਜੁੜੀਆਂ 5 ਥਾਵਾਂ ਦੀ ਤਲਾਸ਼ੀ ਲੈਣ ਤੋਂ ਕੁਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼੍ਰੀ ਅਰੋੜਾ ਨਾਲ ਜੁੜੇ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਇਨ੍ਹਾਂ ਥਾਵਾਂ ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਮਨੀ ਲਾਂਡਰਿੰਗ ਦੀ ਰੋਕਥਾਮ ਬਾਰੇ ਕਾਨੂੰਨ 2002 ਦੀਆਂ ਧਾਰਾਵਾਂ ਤਹਿਤ ਕੀਤੀ ਗਈ ਸੀ। ਏਜੰਸੀ ਨੇ ਕਿਹਾ ਕਿ ਇਹ ਮਾਮਲਾ 100 ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਫੋਨਾਂ ਦੀ ਜਾਅਲੀ GST ਖਰੀਦਦਾਰੀ ਅਤੇ ਬਾਅਦ ਵਿਚ ਦੁਬਈ ਤੋਂ ਭਾਰਤ ਨੂੰ ਰਾਊਂਡ ਟ੍ਰਿਪ ਨਜਾਇਜ਼ ਫੰਡਾਂ ਨੂੰ ਬਰਾਮਦ ਕਰਕੇ ਕਥਿਤ ਤੌਰ ਤੇ ਵੱਡੇ ਪੱਧਰ ਤੇ ਮਨੀ ਲਾਂਡਰਿੰਗ ਨਾਲ ਸੰਬੰਧਿਤ ਏ। ED ਨੇ ਕਥਿਤ ਤੌਰ ਤੇ ਦਿੱਲੀ ਸਥਿਤ ਗੈਰ ਮੌਜੂਦ ਫਰਮਾਂ ਤੋਂ ਜਾਅਲੀ ਇਨਪੁੱਟ ਟੈਕਸ ਕ੍ਰੈਡਿਟ, ਬਰਾਮਦ ਕ੍ਰੈਡਿਟ ਤੇ GST ਰਿਫੰਡ ਅਤੇ ਡਿਊਟੀ ਡਰੌਪਬੋਕ ਲਾਭਾਂ ਦਾ ਦਾਅਵਾ ਕਰਨ ਲਈ ਕਈ ਜਾਅਲੀ GST ਖਰੀਦ ਬਿੱਲ ਪ੍ਰਾਪਤ ਕੀਤੇ ਨੇ। ਏਜੰਸੀ ਮੁਤਾਬਕ ਲੈਣ ਦੇਣ ਕਾਰਨ ਸਰਕਾਰੀ ਖਜ਼ਾਨੇ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਨਤੀਜੇ ਵਜੋਂ ਗਲਤ ਨਿੱਜੀ ਫਾਇਦੇ ਪਹੁੰਚੇ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ ਵਿਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਇਸੇ ਸਬੰਧ ਵਿਚ ਪੰਜਾਬ ਭਰ ਵਿਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਫਰੀਦਕੋਟ ਵਿਚ ਜ਼ਿਲ੍ਹੇ ਦੀਆਂ ਅਦਾਲਤਾਂ ਵਿਚ ਕੌਮੀ ਲੋਕ ਅਦਾਲਤ ਲਾਈ ਗਈ। ਇਸ ਲੋਕ ਅਦਾਲਤ ਵਿਚ 12,491 ਕੇਸਾਂ ਵਿਚੋਂ 8,368 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਵਿਚ ਕਰੀਬ 37,350 ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ। ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਵਿਚ 12,885 ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ। ਗੁਰਦਾਸਪੁਰ ਦੇ ਕਾਨੂੰਨੀ ਸੇਵਾ ਅਥਾਰਟੀ ਬਾਰੇ ਸਕੱਤਰ ਹਰਪ੍ਰੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ।
1: ਇਸ ਲੋਕ ਅਦਾਲਤ ਵਿੱਚ ਗੁਰਦਾਸਪੁਰ ਦੇ ਵਿੱਚ ਅਸੀਂ 12 ਬੈਂਚ ਬਣਾਏ ਨੇ ਤੇ ਬਟਾਲਾ ਦੇ ਵਿੱਚ 8 ਬੈਂਚ ਹੈਗੇ ਨੇ। ਟੋਟਲ 13,050 ਕੇਸ ਟੇਕਅਪ ਹੋ ਰਹੇ ਨੇ ਇਹਨਾਂ ਬੈਂਚਾਂ ਦੇ ਕੋਲ। ਇਹਨਾਂ ਵਿੱਚ ਬੈਂਕਾਂ ਦੇ ਰਿਕਵਰੀ ਦੇ ਕੇਸ, ਕ੍ਰਿਮੀਨਲ ਕੰਪਾਊਂਡੇਬਲ ਕੇਸ, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਕੇਸਿਸ ਤੇ ਜਿਹੜੇ ਹੈਗੇ ਨੇ ਮੋਟਰ ਐਕਸੀਡੈਂਟ ਕਲੇਮ ਦੇ, ਟ੍ਰੈਫਿਕ ਚਲਾਨ, ਇਹ ਸਾਰੇ ਕੇਸਿਸ ਟੇਕਅਪ ਹੋ ਰਹੇ ਨੇ। ਰੈਗੂਲਰ ਕੋਰਟਾਂ ਦੇ ਵਿੱਚ ਜਿਹੜੇ ਪੈਂਡਿੰਗ ਕੇਸਿਸ ਹੈਗੇ ਨੇ ਉਹ ਵੀ ਟੇਕਅਪ ਹੋ ਰਹੇ ਨੇ। ਉਹਨਾਂ ਦੇ ਮਸਲੇ ਨੂੰ ਸੁਲਝਾ ਕੇ ਜਲਦੀ ਤੇ ਫ੍ਰੀ ਨਿਆਂ ਦੇ ਰਹੇ ਹਾਂ।
0: ਫਾਜ਼ਿਲਕਾ ਵਿਖੇ ਨੈਸ਼ਨਲ ਲੋਕ ਅਦਾਲਤ ਵਿਚ 14,279 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਪਠਾਨਕੋਟ ਵਿਖੇ ਰਾਸ਼ਟਰੀ ਲੋਕ ਅਦਾਲਤ ਵਿਚ 11,198 ਕੇਸ ਪੇਸ਼ ਕੀਤੇ ਗਏ, ਜਿਨ੍ਹਾਂ ਵਿਚੋਂ 10,345 ਦਾ ਨਿਪਟਾਰਾ ਕੀਤਾ ਗਿਆ। ਇਸ ਬਾਰੇ ਦੱਸਦਿਆਂ ਪਠਾਨਕੋਟ ਦੇ ਡਿਸਟ੍ਰਿਕਟ ਐਂਡ ਸੈਸ਼ਨਸ ਜੱਜ ਰਜਨੀਸ਼ ਨੇ ਦੱਸਿਆ।
2: ਅੱਜ ਅਸੀਂ ਨੈਸ਼ਨਲ ਲੋਕ ਅਦਾਲਤ ਹੋਲਡ ਕੀਤੀ ਪਠਾਨਕੋਟ, ਜਿਹਦੇ 'ਚ ਅਸੀਂ 7 ਬੈਂਚ ਆਰਗਨਾਈਜ਼ ਕੀਤੇ ਸੀ ਜੀ। ਇੱਕ ਬੈਂਚ ਰੈਵਨਿਊ ਕੋਰਟ ਦਾ ਵੀ ਸੀ। ਟੋਟਲ 11,198 ਕੇਸ ਅਸੀਂ ਟੇਕਅਪ ਕੀਤੇ। ਜਿਹੜਾ ਲੋਕ ਅਦਾਲਤ ਦੇ ਫੈਸਲੇ

0: ਫੈਸਲੇ ਹੁੰਦੇ ਉਹ ਫਾਈਨਲ ਫੈਸਲਾ ਹੁੰਦਾ, ਉਹਦੇ ਅੱਗੇ ਕੋਈ ਅਪੀਲ ਨਹੀਂ ਹੁੰਦੀ, ਕੇਸ ਇੱਥੇ ਖਤਮ ਹੋ ਜਾਂਦਾ ਅਤੇ ਇਹਦੇ ਸਾਰੇ ਕੇਸ ਦਿੰਦੇ ਆ।
1: ਮਾਨਸਾ ਵਿੱਚ 22,557 ਕੇਸਾਂ ਦਾ ਨਿਪਟਾਰਾ ਲੋਕ ਅਦਾਲਤ 'ਚ ਕੀਤਾ ਗਿਆ। ਜਲੰਧਰ ਵਿੱਚ 39,920 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਕਪੂਰਥਲਾ ਵਿੱਚ ਵੀ ਲੋਕ ਅਦਾਲਤ ਲਾ ਕੇ 6,503 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਸਟੇਸ਼ਨ ਨੇ ਅੱਜ ਇੱਥੇ ਵਾਕੇਥੋਨ ਕਰਾਈ। ਸੈਂਕੜੇ ਸਰੋਤਿਆਂ, ਆਕਾਸ਼ਵਾਣੀ ਦੇ ਸਟਾਫ ਮੈਂਬਰਾਂ, ਐਂਕਰਾਂ ਅਤੇ ਪ੍ਰੋਗਰਾਮ ਪੇਸ਼ਕਰਤਾਵਾਂ ਨੇ ਇਸ ਵਿੱਚ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕੇਥੋਨ ਪਟਿਆਲਾ ਸਟੇਸ਼ਨ ਵਿਖੇ ਵੀ ਕਰਵਾਇਆ ਗਿਆ। ਜਲੰਧਰ ਵਿੱਚ ਇਸ ਨੂੰ ਆਕਾਸ਼ਵਾਣੀ ਪੰਜਾਬ ਦੇ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ DDG ਰਣਜੀਤ ਮੀਨਾ ਅਤੇ DDG ਜਲੰਧਰ ਦੂਰਦਰਸ਼ਨ RL ਜਾਰੰਗਲ ਨੇ ਨਿਊਜ਼ ਅਤੇ ਪ੍ਰੋਗਰਾਮ ਮੁਖੀਆਂ ਨਾਲ ਵਾਕੇਥੋਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਾਕੇਥੋਨ ਨੂੰ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੋੜਿਆ ਗਿਆ। ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਾਂ ਨੇ FM ਸਟੂਡੀਓ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਐਂਕਰਾਂ ਵੱਲੋਂ ਬਿਹਤਰੀਨ ਗੀਤ ਪੇਸ਼ ਕੀਤੇ ਗਏ। ਪੇਸ਼ ਇੱਕ ਰਿਪੋਰਟ।
2: ਪੰਜਾਬ ਵਿੱਚ ਆਕਾਸ਼ਵਾਣੀ ਨੇ ਹਰੀ ਕ੍ਰਾਂਤੀ ਦੌਰਾਨ ਇੱਕ ਅਹਿਮ ਭੂਮਿਕਾ ਨਿਭਾਈ ਹੈ ਅਤੇ ਅੱਜ ਵੀ ਖੇਤੀਬਾੜੀ ਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਪ੍ਰੋਗਰਾਮਾਂ ਰਾਹੀਂ ਕਿਸਾਨਾਂ ਨੂੰ ਜਾਣਕਾਰੀਆਂ ਉਪਲਬਧ ਕਰਾ ਰਿਹਾ ਹੈ। ਅੱਜ ਦੇ ਵਾਕਾਥੋਨ ਦੌਰਾਨ ਆਕਾਸ਼ਵਾਣੀ ਦੇ ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਨਾਂ ਨੇ FM ਸਟੂਡੀਓ ਵਿੱਚ ਐਂਕਰਾਂ ਵੱਲੋਂ ਵਜਾਏ ਜਾ ਰਹੇ ਸ਼ਾਨਦਾਰ ਗੀਤਾਂ ਵਿਚਕਾਰ ਸਿੱਧੇ ਪ੍ਰਸਾਰਣ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ। ਵਾਕਾਥੋਨ ਦਾ ਮਾਹੌਲ ਹੋਰ ਵੀ ਜੀਵੰਤ ਹੋ ਗਿਆ ਜਦੋਂ ਸਾਰੇ ਲੋਕ ਵੱਖ ਵੱਖ ਗੀਤਾਂ ਦੀਆਂ ਧੁਨਾਂ ਤੇ ਨੱਚਣ ਲੱਗੇ। ਬਹੁਜਨ ਹਿਤਾਏ, ਬਹੁਜਨ ਸੁਖਾਏ ਦੇ ਆਪਣੇ ਆਦਰਸ਼ਾਂ ਤੇ ਖਰਾ ਉਤਰਦੇ ਹੋਏ ਇਹ ਰਾਸ਼ਟਰੀ ਪ੍ਰਸਾਰਕ ਪਿਛਲੇ 9 ਦਹਾਕਿਆਂ ਤੋਂ ਵੱਖ ਵੱਖ ਪ੍ਰੋਗਰਾਮਾਂ ਅਤੇ ਨਿਊਜ਼ ਬੁਲੇਟਿਨਾਂ ਰਾਹੀਂ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਪ੍ਰਦਾਨ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
1: ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਪਟਿਆਲਾ ਵੱਲੋਂ ਵੀ ਇੱਕ ਵਿਸ਼ੇਸ਼ ਵਾਕੇਥੋਨ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਮੁਖੀ ਮੁਹੰਮਦ ਇਮਤਿਆਜ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵਾਕੇਥੋਨ ਦੀ ਰਸਮੀ ਸ਼ੁਰੂਆਤ ਆਕਾਸ਼ਵਾਣੀ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸੰਦੇਸ਼ ਨੂੰ ਸਾਕਾਰ ਕਰਦਿਆਂ ਇੱਕ ਛੋਟੀ ਬੱਚੀ ਅਨਾਇਆ ਵੱਲੋਂ ਹਰੀ ਝੰਡੀ ਦੇ ਕੇ ਕਰਾਈ ਗਈ। ਇੱਕ ਅਰਸੇ ਤੋਂ ਆਕਾਸ਼ਵਾਣੀ ਦੇ ਸਰੋਤਾ ਰਹੇ ਬੰਸੀ ਲਾਲ ਨੇ ਕਿਹਾ,
3: ਬੜਾ ਅੱਛਾ ਲੱਗਿਆ ਜੀ, ਬਹੁਤ ਪਿਆਰ ਮਿਲਿਆ ਜੀ। ਆਕਾਸ਼ਵਾਣੀ ਜੋ ਹੈ ਬੜੀ ਸਲਾਹ ਦਿੱਤੇ ਹੈ, ਯਹਾਂ ਲੋਕੋ ਕੋ ਰਹਿਣੇ ਕੇ ਲੀਏ, ਪਾਣੀ ਕੇ ਬਾਰੇ ਮੇਂ, ਵੀ ਰੋਡ ਕੇ ਟ੍ਰੈਫਿਕ ਕੇ ਬਾਰੇ ਮੇਂ, ਹਰੇਕ ਚੀਜ਼ ਕੀ ਸਲਾਹ ਦਿੱਤੇ ਹੈ ਯਹਾਂ। ਬੜੇ ਅੱਛੇ ਪ੍ਰੋਗਰਾਮ ਚੱਲ ਰਹੇ ਹੈ ਜੀ, ਬੜੀ ਅੱਛੀ ਬੋਲਬਾਣੀ ਹੈ, ਭੈਣਾਂ ਕੀ ਵੀ ਔਰ ਭਾਈਆਂ ਕੀ, ਬਹੁਤ ਧੰਨਵਾਦ ਜੀ ਆਪਕੋ, ਹਮੇਂ ਇਕੱਠਾ ਹੋਣੇ ਕਾ ਮੌਕਾ ਮਿਲਿਆ।
1: ਹੋਰਨਾਂ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਮਾਗਮ ਨੂੰ ਯਾਦਗਾਰ ਬਣਾਇਆ। 8 ਜੂਨ 1936 ਨੂੰ ਭਾਰਤੀ ਰਾਜ ਪ੍ਰਸਾਰਣ ਸੇਵਾ ਦਾ ਨਾਂ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸੱਭਿਆਚਾਰਕ, ਸੂਚਨਾ ਅਤੇ ਪ੍ਰਸਾਰਣ ਇਤਿਹਾਸ ਵਿੱਚ ਇੱਕ ਖਾਸ ਪਲ ਨੂੰ ਦਰਸਾਉਂਦਾ ਜਦੋਂ ਪੀੜ੍ਹੀਆਂ ਤੱਕ ਇਸ ਦੀ ਗੂੰਜ ਲਈ ਇੱਕ ਆਵਾਜ਼ ਪੈਦਾ ਹੋਈ। ਆਜ਼ਾਦੀ ਤੋਂ ਬਾਅਦ AIR ਨੇ ਤੇਜ਼ੀ ਨਾਲ ਪ੍ਰਸਾਰ ਕੀਤਾ ਅਤੇ 1956 ਵਿੱਚ ਆਕਾਸ਼ਵਾਣੀ ਨਾਂ ਅਪਣਾਇਆ। ਇਹ ਰਾਸ਼ਟਰ ਦਾ ਇੱਕ ਅਜਿਹਾ ਵਿਰਸਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦਾ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਪੰਜਾਬ ਦੇ ਸਿੰਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਤਹਿਤ ਰੋਪੜ ਨਹਿਰੀ ਨੈਟਵਰਕ ਦਾ ਪਾਣੀ ਹੁਣ ਟੇਲਾਂ ਅਤੇ ਪੈਂਦੇ ਪਿੰਡਾਂ ਤੱਕ ਵੀ ਪਹੁੰਚ ਗਿਆ, ਜੋ ਨਾ ਕਿਸਾਨਾਂ ਲਈ ਇੱਕ ਵੱਡੀ ਤਬਦੀਲੀ ਹੈ ਜੋ ਲੰਮੇ ਸਮੇਂ ਤੋਂ ਜ਼ਮੀਨ ਹੇਠਲੇ ਅਨਿਸ਼ਚਿਤ ਪਾਣੀ 'ਤੇ ਨਿਰਭਰ ਸਨ। ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਵਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 2025-26 ਵਿੱਚ ਰੋਪੜ ਨਹਿਰੀ ਨੈਟਵਰਕ ਹੇਠ ਸਿੰਜਾਈ ਰਕਬਾ 29,488 ਏਕੜ ਤੋਂ ਵੱਧ ਕੇ 85,447 ਏਕੜ ਹੋ ਗਿਆ ਹੈ। ਇਸ ਤਹਿਤ 3,882 ਏਕੜ ਹੋਰ ਰਕਬਾ ਸ਼ਾਮਲ ਕੀਤਾ ਜਾ ਰਿਹਾ, ਜਿਸ ਨਾਲ ਕੁੱਲ ਖੇਤਰ 99,329 ਏਕੜ ਤੱਕ ਪਹੁੰਚੇਗਾ, ਜੋ ਕਰੀਬ 200% ਦੇ ਵਾਧੇ ਨੂੰ ਦਰਸਾਉਂਦਾ ਏ। ਤਰਨ ਤਾਰਨ ਪੁਲਿਸ ਦੇ CIA ਸਟਾਫ ਨੇ ਇੱਕ ਅਫਰੀਕੀ ਔਰਤ ਨੂੰ 3 ਕਿਲੋ ਹੀਰੋਇਨ ਅਤੇ ਇੱਕ ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਬਤ ਕੀਤੀ ਗਈ ਹੀਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਏ। ਇਸ ਸਬੰਧ ਵਿੱਚ ਤਰਨ ਤਾਰਨ ਪੁਲਿਸ ਨੇ ਔਰਤ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਏ। ਹੁਸ਼ਿਆਰਪੁਰ ਦੇ ਟਾਂਡਾ ਮਿਆਣੀ ਰੋਡ ਤੇ ਅੱਡਾ ਪੁਲ ਪੁਖਤਾ ਨੇੜੇ ਬੇਕਾਬੂ ਟਰੱਕ ਨੇ ਇੱਕ ਔਰਤ ਸਮੇਤ 3 ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਗਈ ਹੈ। ਤੀਜੇ ਵਿਅਕਤੀ, ਜਿਸ ਦੀ ਹਾਲਤ ਨਾਜ਼ੁਕ ਏ, ਨੂੰ ਟਾਂਡਾ ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹਰਭਜਨ ਕੌਰ ਵਾਸੀ ਮਿਆਣੀ ਤੇ ਅਸ਼ਵਨੀ ਕੁਮਾਰ ਵਜੋਂ ਹੋਈ ਏ। ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਜਿੰਦਰ ਸਿੰਘ ਨਾਗਰਾ ਨੇ ਦੱਸਿਆ,
4: ਇੱਕ ਟਰੱਕ ਜਿਹੜਾ ਖਾਲੀ ਸੀਗਾ ਜਿਹੜਾ ਕਣਕ ਲੋਡ ਕਰਨ ਵਾਸਤੇ ਜਾ ਰਿਹਾ ਸੀਗਾ ਮੰਡੀ ਦੇ ਵਿੱਚ, ਇੱਕ ਤਾਂ ਪਹਿਲਾਂ ਜੀ ਇੱਕ ਬੰਦਾ ਆਪਣੀ ਜੀ ਸੜਕ ਕ੍ਰੋਸ ਕਰ ਰਿਹਾ ਸੀ, ਟਰੱਕ ਨੇ ਜਿਹੜਾ ਆਪਣੀ ਚਪੇਟ 'ਚ ਲਿਆ ਅਸ਼ਵਨੀ ਕੁਮਾਰ ਜਿਹੜੇ, ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ। ਉਸ ਤੋਂ ਬਾਅਦ ਫਿਰ ਜੋ ਟਰੱਕ ਭਜਾਇਆ ਅਤੇ ਅੱਗੇ ਜਾ ਕੇ ਇੱਕ ਹੋਰ ਨੇ ਜਿਹੜਾ

0: ਭਜਨਗਰ ਨਾਂ ਦੀ ਲੇਡੀ ਹੈ ਜਿਹੜੀ ਮਿਆਣੀ ਦੇ ਰਹਿਣ ਵਾਲੇ ਨੇ, ਉਹਨਾਂ ਦੀ ਵੀ ਟਰੱਕ ਥੱਲੇ ਆਉਣ ਕਰਕੇ ਜਿਹੜੀ ਡੈਥ ਹੋਈ ਹੈ। ਇਸ ਤੋਂ ਇਲਾਵਾ ਹੋਰ ਵੀ ਉਹਨੇ ਇੱਕ ਦੇ ਵਹੀਕਲ ਦੇ ਵਿੱਚ ਵੀ ਜਿਹੜਾ ਰੈਸ਼ ਡਰਾਈਵਿੰਗ ਕਰਦਿਆਂ ਮਤਲਬ ਟਰੱਕ ਨੇ ਭਜਾਇਆ ਦਸੂਹਾ ਸਾਈਡ ਨੂੰ, ਜਲਦੀ ਉਹਨੂੰ ਰਾਊਂਡ ਅਪ ਕਰਕੇ ਜਿਹੜੇ ਵਾਰਸ ਨੇ ਜੀ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਇਹਦੀ ਕਾਰਵਾਈ ਕਰ ਰਹੇ ਹਾਂ। ਔਰ
1: IPL ਕ੍ਰਿਕਟ ਵਿੱਚ ਅੱਜ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਏਗਾ। ਆਖਿਰ 'ਚ ਖਾਸ ਖਬਰਾਂ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਮਨੀ ਲਾਂਡਰਿੰਗ ਮਾਮਲੇ ਵਿੱਚ ED ਵੱਲੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ ਵਿੱਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਪੰਜਾਬ ਭਰ 'ਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਤੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਨੇ ਅੱਜ ਵਾਕਾਥੋਨ ਕਰਾਈ। ਹੁਸ਼ਿਆਰਪੁਰ 'ਚ ਇੱਕ ਬੇਕਾਬੂ ਟਰੱਕ ਹਾਦਸੇ ਵਿੱਚ ਇੱਕ ਔਰਤ ਸਮੇਤ 3 ਲੋਕਾਂ ਦੀ ਮੌਤ ਤੇ IPL ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
2: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 6:30 ਵੱਜ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਨੌਜਵਾਨਾਂ ਦੇ ਪਸੰਦੀਦਾ ਪ੍ਰੋਗਰਾਮ ਵਿਵ ਕਿਓਰ ਦਾ।

ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਅਹਿਮ ਜਾਣਕਾਰੀਆਂ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਹੈ ਕਿ ਜਿਹੜਾ ਇਨਸਾਨ ਕੁਦਰਤ ਨਾਲ ਜੁੜਿਆ ਰਹਿੰਦਾ ਹੈ ਅਤੇ ਉਹ ਅੰਦਰੋਂ ਕਦੇ ਵੀ ਖਾਲੀ ਨਹੀਂ ਹੁੰਦਾ। ਜਿਹੜਾ ਇਨਸਾਨ ਕੁਦਰਤ ਨਾਲ ਜੁੜਿਆ ਰਹਿੰਦਾ ਹੈ ਉਹ ਅੰਦਰੋਂ ਕਦੇ ਖਾਲੀ ਨਹੀਂ ਹੁੰਦਾ। ਦੋਸਤੋ, ਜੇਕਰ ਅਸੀਂ ਦੇਖੀਏ ਕਿ ਅੱਜ ਦੀ ਨੌਜਵਾਨੀ ਹੈ ਜਿਹੜੀ ਟੈਕਨੋਲੋਜੀ ਨਾਲ ਜੁੜੀ ਹੋਈ ਹੈ, ਪਰ ਕੁਦਰਤ ਤੋਂ ਕਿਤੇ ਨਾ ਕਿਤੇ ਅਸੀਂ ਜਿਹੜਾ ਦੂਰ ਹੋ ਰਹੇ ਹਾਂ। ਮੋਬਾਈਲ ਦੀ ਸਕਰੀਨ 'ਤੇ ਅਸੀਂ ਅੱਜ ਦੁਨੀਆ ਤਾਂ ਵੇਖ ਲੈਂਦੇ ਹਾਂ, ਪਰ ਅਸਲ ਦੁਨੀਆ ਜੋ ਸਾਡੀ ਹੈਗੀ ਆ, ਸਾਡੇ ਜਿਹੜੇ ਦਰਖਤ ਹੈਗੇ, ਪੰਛੀ ਹੈਗੇ, ਹਵਾ ਹੈਗੀ, ਪੌਣ ਪਾਣੀ ਹੈਗਾ, ਉਸ ਨਾਲ ਸਾਡਾ ਜਿਹੜਾ ਸੰਬੰਧ ਹੈ ਉਹ ਕਮਜ਼ੋਰ ਹੋ ਰਿਹਾ। ਤਾਂ ਇਸੇ ਤਹਿਤ ਅਸੀਂ ਅੱਜ ਇੱਕ ਮਹੱਤਵਪੂਰਨ ਜਿਹੜਾ ਦਿਵਸ ਹੈ ਉਹ ਮਨਾ ਰਹੇ ਹਾਂ, ਅਤੇ ਉਹ ਦਿਵਸ ਹੈ ਵਰਲਡ ਮਾਈਗ੍ਰੇਟਰੀ ਬਰਡ ਡੇ, ਵਿਸ਼ਵ ਪ੍ਰਵਾਸੀ ਪੰਛੀ ਦਿਵਸ। ਤਾਂ ਪੂਰੇ ਵਿਸ਼ਵ ਭਰ ਦੇ ਵਿੱਚ ਅੱਜ ਜਿਹੜਾ ਇਹ ਦਿਨ ਮਨਾਇਆ ਜਾ ਰਿਹਾ, ਜਿਸ ਨੂੰ 2006 ਦੇ ਵਿੱਚ ਯੂਨਾਈਟਿਡ ਨੇਸ਼ਨਸ ਵੱਲੋਂ ਇਹ ਦਿਨ ਹੈ ਜਿਹੜਾ ਐਸਟੈਬਲਿਸ਼ ਕੀਤਾ ਗਿਆ ਸੀ ਕਿ ਇਹ ਦਿਨ ਜਿਹੜਾ ਹਰ ਸਾਲ ਮਈ ਦੇ ਦੂਜੇ ਵੀਕਐਂਡ 'ਤੇ ਮਨਾਇਆ ਜਾਏਗਾ। ਤਾਂ ਦੋਸਤੋ, ਇਸ ਦਿਨ ਨੂੰ ਮਨਾਉਣ ਦਾ ਮਕਸਦ ਹੈ ਕਿ ਪ੍ਰਵਾਸੀ ਪੰਛੀਆਂ ਦੀ ਸੰਭਾਲ ਅਤੇ ਉਹਨਾਂ ਦੇ ਵਾਸਤਿਆਂ ਦੀ ਰੱਖਿਆ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਜਿਸ ਤਰ੍ਹਾਂ ਤੁਸੀਂ ਹੁਣੇ ਸੁਣਿਆ ਕਿ ਜਿਹੜਾ ਵਰਲਡ ਮਾਈਗ੍ਰੇਟਰੀ ਬਰਡ ਡੇ ਆ, ਹਰ ਸਾਲ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰਦੇ ਹਨ ਅਤੇ ਵੱਖ ਵੱਖ ਦੇਸ਼ਾਂ ਵਿੱਚ ਜਾ ਕੇ ਮੌਸਮ ਦੇ ਅਨੁਸਾਰ ਰਹਿੰਦੇ ਹਨ। ਜੇਕਰ ਅਸੀਂ ਦੇਖੀਏ ਤਾਂ ਭਾਰਤ ਵਿੱਚ ਵੀ ਕਈ ਕਿਸਮ ਦੇ ਪ੍ਰਵਾਸੀ ਪੰਛੀ ਹਰ ਸਾਲ ਸਰਦੀਆਂ ਵਿੱਚ ਆਉਂਦੇ ਹਨ। ਇਹ ਪੰਛੀ ਮੁੱਖ ਤੌਰ 'ਤੇ ਸਾਈਬੇਰੀਆ, ਯੂਰਪ ਅਤੇ ਮੱਧ ਏਸ਼ੀਆ ਤੋਂ ਆਉਂਦੇ ਹਨ ਅਤੇ ਝੀਲਾਂ, ਦਰਿਆਵਾਂ ਅਤੇ ਵੈਟਲੈਂਡਸ ਵਿੱਚ ਆ ਕੇ ਰਹਿੰਦੇ ਹਨ। ਪੰਜਾਬ ਵਿੱਚ ਵੀ ਕਈ ਥਾਵਾਂ 'ਤੇ ਪ੍ਰਵਾਸੀ ਪੰਛੀ ਹਰ ਸਾਲ ਵੱਡੀ ਗਿਣਤੀ ਵਿੱਚ ਆਉਂਦੇ ਹਨ, ਜਿਵੇਂ ਕਿ ਹਰੀਕੇ ਵੈਟਲੈਂਡ ਅਤੇ ਕਾਂਚਲੀ ਵੈਟਲੈਂਡ। ਇਹ ਥਾਵਾਂ ਪੰਛੀਆਂ ਲਈ ਸੁਰੱਖਿਅਤ ਆਸਰਾ ਪ੍ਰਦਾਨ ਕਰਦੀਆਂ ਹਨ। ਮਾਹਿਰਾਂ ਦੇ ਅਨੁਸਾਰ ਪ੍ਰਵਾਸੀ ਪੰਛੀ ਸਾਡੇ ਪਰਿਆਵਰਣ ਲਈ ਬਹੁਤ ਮਹੱਤਵਪੂਰਨ ਹਨ। ਇਹ ਪ੍ਰਕਿਰਤੀ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਵਾਤਾਵਰਣ ਦੀ ਸਿਹਤ ਦਾ ਸੰਕੇਤ ਵੀ ਦਿੰਦੇ ਹਨ। ਪਰ ਜੇਕਰ ਅਸੀਂ ਦੇਖੀਏ ਕਿ ਇਹ ਪ੍ਰਵਾਸੀ ਪੰਛੀ ਕਈ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ। ਇਹਨਾਂ ਖਤਰਿਆਂ ਦੇ ਵਿੱਚ ਵਾਤਾਵਰਣ ਪ੍ਰਦੂਸ਼ਣ, ਜਲਵਾਯੂ ਪਰਿਵਰਤਨ ਅਤੇ ਵੈਟਲੈਂਡਸ ਦੀ ਘਟਦੀ ਗਿਣਤੀ ਜਿਹੜੀ ਸ਼ਾਮਲ ਹੈ, ਜੋ ਕਿ ਪ੍ਰਵਾਸੀ ਪੰਛੀਆਂ ਦੇ ਲਈ ਵੱਡੀ ਚੁਣੌਤੀ ਬਣ ਰਹੀ ਹੈ। ਦੋਸਤੋ, ਇਸ ਦਿਨ ਦੇ ਮੌਕੇ 'ਤੇ ਸਕੂਲਾਂ, ਕਾਲਜਾਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਜਾਗਰੂਕਤਾ

ਦੋਸਤੋ, ਇਸ ਦੇ ਇਸ ਦਿਨ ਦੇ ਮੌਕੇ ਤੇ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨਵਾਇਰਮੈਂਟ ਹੈ ਜਿਹੜਾ ਸਾਡਾ ਵਾਤਾਵਰਣ ਹੈ ਉਸ ਨੂੰ ਬਚਾਈਏ, ਉਸ ਨੂੰ ਸੁਰੱਖਿਅਤ ਰੱਖੀਏ। ਤਾਂ ਸਾਡੇ ਜਿਹੜੇ ਛੋਟੇ ਛੋਟੇ ਕਦਮ ਨੇ ਉਹ ਇੱਕ ਵੱਡਾ ਜਿਹੜਾ ਫਰਕ ਹੈ ਪਾ ਸਕਦੇ ਨੇ, ਜੇਕਰ ਅਸੀਂ ਅੱਜ ਤੋਂ ਹੀ ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਆਲੇ ਦੁਆਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਾਂਗੇ, ਪਾਣੀ ਦੀ ਬੱਚਤ ਕਰਾਂਗੇ, ਪਲਾਸਟਿਕ ਦਾ ਘੱਟ ਤੋਂ ਘੱਟ ਇਸਤੇਮਾਲ ਕਰਾਂਗੇ ਅਤੇ ਉਸ ਦੇ ਨਾਲ ਵੱਧ ਤੋਂ ਵੱਧ ਜਿਹੜੇ ਦਰੱਖਤ ਲਗਾਵਾਂਗੇ। ਤਾਂ ਇੱਥੇ ਸਵਾਲ ਇਹ ਨਹੀਂ ਹੈਗਾ ਕਿ ਸਰਕਾਰ ਕੀ ਕਰ ਰਹੀ ਹੈ, ਸਵਾਲ ਇਹ ਹੈ ਕਿ ਅਸੀਂ ਕੀ ਕਰ ਰਹੇ ਹਾਂ। ਦੋਸਤੋ, ਜ਼ਰਾ ਸੋਚੋ, ਕੀ ਤੁਸੀਂ ਕਦੇ ਸਵੇਰੇ ਪੰਛੀਆਂ ਦੀ ਆਵਾਜ਼ ਸੁਣੀ ਹੈ ਬਿਨਾਂ ਮੋਬਾਈਲ ਤੋਂ? ਕੀ ਤੁਸੀਂ ਕਦੇ ਕੁਦਰਤ ਨਾਲ ਸਮਾਂ ਬਿਤਾਇਆ ਹੈ? ਜੇ ਨਹੀਂ ਤਾਂ ਅੱਜ ਤੋਂ ਹੀ ਸ਼ੁਰੂ ਕਰੋ। ਤਾਂ ਮੈਂ ਅੰਤ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਨੌਜਵਾਨੀ ਸਿਰਫ ਸੁਪਨੇ ਦੇਖਣ ਦਾ ਨਾਮ ਨਹੀਂ, ਸਗੋਂ ਉਹਨਾਂ ਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਦੀ ਜਿਹੜੀ ਹੈ ਜ਼ਿੰਮੇਵਾਰੀ ਵੀ ਹੈ। ਕੁਦਰਤ ਹੈ ਜਿਹੜੀ ਸਾਡੀ ਦੋਸਤ ਹੈ ਅਤੇ ਕੁਦਰਤ ਨੂੰ ਬਚਾਉਣਾ ਜਿਹੜਾ ਸਾਡਾ ਫਰਜ਼ ਹੈ। ਇਸੇ ਤਰ੍ਹਾਂ ਦੋਸਤੋ, ਪ੍ਰੋਗਰਾਮ ਵਿਵਕਿਓਰ ਦੇ ਵਿੱਚ ਜਾਣਕਾਰੀਆਂ ਦਾ ਸਿਲਸਿਲਾ ਜਾਰੀ ਰਹੇਗਾ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿਵਕਿਓਰ ਦੇ ਵਿੱਚ। ਤੁਸੀਂ ਸੁਣ ਰਹੇ ਹੋ ਸਾਨੂੰ ਆਕਾਸ਼ਵਾਣੀ ਪਟਿਆਲਾ 'ਤੇ। ਦੋਸਤੋ, ਅੱਜ ਦਾ ਐਪੀਸੋਡ ਬਹੁਤ ਖਾਸ ਹੈ ਕਿਉਂਕਿ ਅਸੀਂ ਅੱਜ ਬਹੁਤ ਹੀ ਮਹਾਨ ਸ਼ਖਸੀਅਤਾਂ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਗੁਰੂਦੇਵ ਰਵਿੰਦਰ ਨਾਥ ਟੈਗੋਰ ਜੀ ਨੂੰ ਉਹਨਾਂ ਦੀ 165ਵੀਂ ਬਰਥ ਐਨਵਰਸਰੀ 'ਤੇ ਯਾਦ ਕਰ ਰਹੇ ਹਾਂ। ਉਸ ਦੇ ਨਾਲ ਹੀ ਅਸੀਂ ਮਹਾਰਾਣਾ ਪ੍ਰਤਾਪ ਦੀ ਜਯੰਤੀ ਵੀ ਅੱਜ ਮਨਾ ਰਹੇ ਹਾਂ, ਅਤੇ ਉਸ ਦੇ ਨਾਲ ਹੀ ਅਸੀਂ ਗੋਪਾਲ ਕ੍ਰਿਸ਼ਨ ਗੋਖਲੇ ਜੋ ਕਿ ਉੱਘੇ ਰਾਜਨੀਤਿਕ ਚਿੰਤਕ ਹੋਏ ਨੇ, ਉਹਨਾਂ ਨੂੰ ਵੀ ਉਹਨਾਂ ਦੀ ਬਰਥ ਐਨਵਰਸਰੀ ਦੇ ਮੌਕੇ 'ਤੇ ਯਾਦ ਕਰ ਰਹੇ ਹਾਂ। ਪਹਿਲਾਂ ਗੱਲ ਕਰਾਂਗੇ ਰਵਿੰਦਰ ਨਾਥ ਟੈਗੋਰ ਦੇ ਬਾਰੇ। ਰਵਿੰਦਰ ਨਾਥ ਟੈਗੋਰ ਜਿਨ੍ਹਾਂ ਦਾ ਜਨਮ 7 ਮਈ 1861 ਨੂੰ ਕੋਲਕਾਤਾ ਵਿੱਚ ਹੋਇਆ, ਉਹ ਸਿਰਫ ਇੱਕ ਕਵੀ ਨਹੀਂ ਸਨ ਸਗੋਂ ਇੱਕ ਦਰਸ਼ਨ ਸ਼ਾਸਤਰੀ, ਸੰਗੀਤਕਾਰ ਅਤੇ ਚਿੰਤਕ ਵੀ ਸਨ। ਭਾਵੇਂ ਕਿ ਉਹਨਾਂ ਦਾ ਜਿਹੜਾ ਜਨਮ ਹੈ ਉਹ 7 ਮਈ ਨੂੰ ਹੋਇਆ ਸੀ, ਪਰ ਭਾਰਤੀ ਪੰਚਾਂਗ ਅਨੁਸਾਰ ਉਹਨਾਂ ਦੀ ਜਨਮ ਤਿਥੀ ਹਰ ਸਾਲ ਵੱਖ ਵੱਖ ਦਿਨਾਂ 'ਤੇ ਆਉਂਦੀ ਹੈ, ਅਤੇ ਅੱਜ ਉਸੇ ਤਿਥੀ ਦੇ ਅਨੁਸਾਰ ਉਹਨਾਂ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਦੋਸਤੋ, ਇਹ ਗੱਲ ਕਾਫੀ ਦਿਲਚਸਪ ਹੈ ਕਿ ਭਾਰਤ ਵਿੱਚ ਕਈ ਮਹਾਨ ਹਸਤੀਆਂ ਦੇ ਜਨਮ ਦਿਵਸ ਗ੍ਰੇਗੋਰੀਅਨ ਕੈਲੰਡਰ ਦੇ ਨਾਲ ਨਾਲ ਤਿਥੀ ਅਨੁਸਾਰ ਵੀ ਮਨਾਏ ਜਾਂਦੇ ਹਨ। ਰਵਿੰਦਰ ਨਾਥ ਟੈਗੋਰ ਦਾ ਜਨਮ ਬੰਗਾਲੀ ਕੈਲੰਡਰ ਦੇ ਮਹੀਨੇ ਬੈਸਾਖ ਦੀ 25 ਤਾਰੀਖ ਨੂੰ ਮੰਨਿਆ ਜਾਂਦਾ ਹੈ, ਜਿਸ ਨੂੰ ਪੋਇਲਾ ਬੋਇਸਾਖ ਦੇ ਆਸ ਪਾਸ ਮਨਾਇਆ ਜਾਂਦਾ ਹੈ। ਤਾਂ ਇਸੇ ਤਿਥੀ ਦੇ ਅਕੋਰਡਿੰਗ ਅਸੀਂ ਅੱਜ ਉਹਨਾਂ ਦਾ ਜਿਹੜਾ ਜਨਮ ਦਿਵਸ ਹੈ ਮਨਾ ਰਹੇ ਹਾਂ। ਇਹ ਸਿਰਫ ਇੱਕ ਜਨਮ ਦਿਨ ਨਹੀਂ ਸਗੋਂ ਇੱਕ ਅਜਿਹੀ ਸੋਚ ਦਾ ਜਸ਼ਨ ਹੈ ਜੋ ਸਮੇਂ ਦੀਆਂ ਯਾਦਾਂ ਅਤੇ ਹੱਦਾਂ ਤੋਂ ਪਰੇ ਹੈ। ਰਵਿੰਦਰ ਨਾਥ ਟੈਗੋਰ ਜਿਹੜੇ ਕਿ ਇੱਕ ਮਹਾਨ ਉੱਘੇ ਵਿਚਾਰਕ ਹੋਏ ਨੇ, ਸੰਗੀਤਕਾਰ ਹੋਏ ਨੇ, ਦਰਸ਼ਨ ਸ਼ਾਸਤਰੀ ਹੋਏ ਨੇ, ਲੇਖਕ ਹੋਏ ਨੇ, ਕਵੀ ਹੋਏ ਨੇ ਅਤੇ ਸਿੱਖਿਆਵਾਦੀ ਹੋਏ ਨੇ। ਉਹਨਾਂ ਦੀ ਕਿਤਾਬ ਗੀਤਾਂਜਲੀ ਲਈ ਉਹਨਾਂ ਨੂੰ 1913 ਵਿੱਚ ਨੋਬਲ ਪੁਰਸਕਾਰ ਮਿਲਿਆ। ਇਹ ਮਾਨ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ। ਉਹਨਾਂ ਨੇ ਭਾਰਤ ਦਾ ਰਾਸ਼ਟਰੀ ਗੀਤ ਜਨਗਨ ਮਨ ਵੀ ਲਿਖਿਆ, ਜੋ ਅੱਜ ਸਾਡੀ ਰਾਸ਼ਟਰੀ ਪਛਾਣ ਦਾ ਹਿੱਸਾ ਹੈ। ਦੋਸਤੋ, ਤਿਥੀ ਦੇ ਅਨੁਸਾਰ ਜਨਮਦਿਨ ਮਨਾਉਣ ਦੀ ਪਰੰਪਰਾ ਸਾਡੇ ਸੰਸਕਾਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਸਿਰਫ ਇੱਕ ਤਾਰੀਖ ਨਹੀਂ ਹੁੰਦੀ, ਸਗੋਂ ਸਮੇਂ ਦੇ ਉਸ ਪਲ ਨੂੰ ਯਾਦ ਕਰਨ ਦਾ ਤਰੀਕਾ ਹੁੰਦਾ ਹੈ ਜਦੋਂ ਇੱਕ ਮਹਾਨ ਹਸਤੀ ਦਾ ਜਨਮ ਹੋਇਆ ਸੀ। ਰਵਿੰਦਰ

0: ਦੋਸਤੋ, ਟੈਗੋਰ ਦੀ ਸੋਚ ਬਹੁਤ ਹੀ ਖੁੱਲ੍ਹੀ ਅਤੇ ਮਨੁੱਖਤਾ ਨਾਲ ਭਰੀ ਹੋਈ ਸੀ। ਉਹ ਮੰਨਦੇ ਸਨ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਜੀਵਨ ਨੂੰ ਸਮਝਣ ਦਾ ਇੱਕ ਸਾਧਨ ਹੋਣਾ ਚਾਹੀਦਾ ਹੈ। ਇਸੇ ਮੰਤਵ ਨੂੰ ਲੈ ਕੇ ਉਹਨਾਂ ਨੇ ਸ਼ਾਂਤੀ ਨਿਕੇਤਨ ਵਿੱਚ ਇੱਕ ਅਜਿਹਾ ਸਿੱਖਿਆ ਮਾਡਲ ਬਣਾਇਆ ਜਿੱਥੇ ਵਿਦਿਆਰਥੀ ਕੁਦਰਤ ਦੇ ਨੇੜੇ ਰਹਿ ਕੇ ਸਿੱਖ ਸਕਦੇ ਸਨ। ਉਹਨਾਂ ਦੀ ਇੱਕ ਬੜੀ ਮਸ਼ਹੂਰ ਕਵਿਤਾ ਹੈ ਜਿਹੜੀ ਕਿ ਕਾਫੀ ਪ੍ਰਸਿੱਧ ਹੋਈ ਹੈ, ਵੇਅਰ ਦਾ ਮਾਇੰਡ ਇਜ਼ ਵਿਦਆਊਟ ਫੀਅਰ ਐਂਡ ਦਾ ਹੈਡ ਇਜ਼ ਹੈਲਡ ਹਾਈ। ਤਾਂ ਸਾਨੂੰ ਇਹ ਜਿਹੜੀ ਕਵਿਤਾ ਹੈ, ਸਾਨੂੰ ਮਤਲਬ ਨਿਡਰ ਸੋਚ ਅਤੇ ਆਜ਼ਾਦ ਜੀਵਨ ਦੀ ਪ੍ਰੇਰਣਾ ਦਿੰਦੀ ਹੈ ਕਿ ਜਿੱਥੇ ਮਨ ਹੈ ਜਿਹੜਾ ਡਰ ਤੋਂ ਮੁਕਤ ਹੋਏਗਾ, ਉੱਥੇ ਅਸੀਂ ਜਿਹੜਾ ਆਪਣਾ ਸਿਰ ਹੈ ਉਹ ਉੱਚਾ ਕਰਕੇ ਜੀ ਸਕਦੇ ਹਾਂ, ਆਪਣੀ ਸੋਚ ਨੂੰ ਆਜ਼ਾਦ ਕਰ ਸਕਦੇ ਹਾਂ ਅਤੇ ਨਿਡਰ ਰਹਿ ਕੇ ਅਸੀਂ ਜਿਹੜਾ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ। ਤਾਂ ਦੋਸਤੋ, ਅੱਜ ਸਾਡੇ ਲਈ, ਨੌਜਵਾਨਾਂ ਦੇ ਲਈ ਜਿਹੜਾ ਰਵਿੰਦਰਨਾਥ ਟੈਗੋਰ ਦੀ ਜ਼ਿੰਦਗੀ ਹੈ, ਇੱਕ ਵੱਡਾ ਸਬਕ ਹੈ ਕਿ ਅਸੀਂ ਆਪਣੇ ਅੰਦਰ ਦੀ ਕ੍ਰੀਏਟਿਵਿਟੀ ਨੂੰ ਪਛਾਣੀਏ, ਅਸੀਂ ਆਪਣੀ ਸੋਚ ਨੂੰ ਆਜ਼ਾਦ ਰੱਖੀਏ ਅਤੇ ਆਪਣੇ ਸੁਪਨਿਆਂ 'ਤੇ ਵਿਸ਼ਵਾਸ ਕਰੀਏ। ਅੱਜ ਦੇ ਕੰਪੀਟੀਸ਼ਨ ਦੇ ਦੌਰ ਦੇ ਵਿੱਚ ਅਸੀਂ ਅਕਸਰ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ, ਪਰ ਟੈਗੋਰ ਜੀ ਸਾਨੂੰ ਸਿਖਾਉਂਦੇ ਨੇ ਕਿ ਅਸਲ ਖੁਸ਼ੀ ਆਪਣੇ ਆਪ ਨੂੰ ਸਮਝਣ ਵਿੱਚ ਹੈ। ਤਾਂ ਦੋਸਤੋ, ਜ਼ਰਾ ਸੋਚੋ ਕਿ ਕੀ ਅਸੀਂ ਆਪਣੇ ਅੰਦਰ ਦੀ ਜਿਹੜੀ ਕ੍ਰੀਏਟਿਵਿਟੀ ਹੈ, ਸਾਡੀ ਜਿਹੜੀ ਰਚਨਾਤਮਕਤਾ ਹੈ, ਕੀ ਉਸਨੂੰ ਅਸੀਂ ਸਮਾਂ ਦਿੰਦੇ ਹਾਂ? ਕੀ ਅਸੀਂ ਸੱਚਮੁੱਚ ਖੁੱਲ੍ਹ ਕੇ ਆਜ਼ਾਦ ਤਰੀਕੇ ਦੇ ਨਾਲ ਸੋਚਦੇ ਹਾਂ? ਤਾਂ ਸਾਨੂੰ ਚਾਹੀਦਾ ਹੈ ਕਿ ਸਾਨੂੰ ਰਵਿੰਦਰਨਾਥ ਟੈਗੋਰ ਜੀ ਦੀ ਜ਼ਿੰਦਗੀ ਇਹੀ ਸਿਖਾਉਂਦੀ ਹੈ ਕਿ ਅਸੀਂ ਆਪਣੇ ਅੰਦਰ ਦੀ ਕ੍ਰੀਏਟਿਵਿਟੀ ਨੂੰ ਪਛਾਣੀਏ ਅਤੇ ਆਪਣੀ ਸੋਚ ਹੈ ਜਿਹੜਾ ਉਸਨੂੰ ਖੁੱਲ੍ਹ ਕੇ ਆਪਣੇ ਮਤਲਬ ਮਨ ਨੂੰ ਕਿਸੇ ਬਿਨਾਂ ਡਰ ਤੋਂ ਜਿਹੜਾ ਸੋਚੀਏ, ਆਪਣੇ ਜਿਹੜੇ ਵਿਚਾਰ ਨੇ ਬਿਨਾਂ ਕਿਸੇ ਡਰ ਤੋਂ ਆਪਣੇ ਵਿਚਾਰ ਅਸੀਂ ਸਾਂਝੇ ਕਰ ਸਕੀਏ। ਤਾਂ ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਰਵਿੰਦਰਨਾਥ ਟੈਗੋਰ ਜੀ ਸਿਰਫ ਇੱਕ ਮਹਾਨ ਕਵੀ ਨਹੀਂ ਸੀ, ਸਗੋਂ ਇੱਕ ਅਜਿਹੀ ਸੋਚ ਦੇ ਪ੍ਰਤੀਕ ਸਨ ਜੋ ਅੱਜ ਵੀ ਸਾਨੂੰ ਰਾਹ ਦਿਖਾਉਂਦੀ ਹੈ। ਤਾਂ ਆਓ, ਅੱਜ ਉਹਨਾਂ ਦੀ ਜਨਮ ਤਿਥੀ ਦੇ ਮੌਕੇ 'ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਵਾਅਦਾ ਕਰੀਏ ਕਿ ਅਸੀਂ ਵੀ ਆਪਣੀ ਸੋਚ ਨੂੰ ਆਜ਼ਾਦ ਅਤੇ ਰਚਨਾਤਮਕ ਬਣਾਵਾਂਗੇ। ਪ੍ਰੋਗਰਾਮ ਵਿਵਕਿਓਰ ਦੇ ਵਿੱਚ ਆਓ ਸੁਣਦੇ ਹਾਂ ਅਗਲਾ ਗੀਤ, ਲੇਕਿਨ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਸੁਨੇਹਾ।
1: हेलो
2: राजेश जी, मैं पुलिस थाने से बोल रहा हूँ।
1: फिर से
2: आप डिजिटल अरेस्ट में हो, दूसरे कमरे में जाइए अकेले। आपके पार्सल में ड्रग्स मिले हैं, लंबे जाएंगे।
3: 10 लाख दीजिए, बच जाएंगे।
1: सर इतने कहाँ से?
3: एक लिंक भेजा है, अभी प्रोसेसिंग के लिए 2 लाख भेजिए, बाकी बाद में।
1: 2 लाख
4: क्या हुआ पापा?
1: बेटा ये कह रहे हैं कि मेरे पार्सल में से ड्रग्स मिले हैं। काट दिया।
4: पैनिक मत कीजिए पापा, डिजिटल अरेस्ट जैसा कुछ नहीं होता है, ये सब फ्रॉड है।
1: फ्रॉड?
4: पुलिस, बैंक, RBI इत्यादि के नाम से आने वाले साइबर अपराधियों के फोन या वीडियो कॉल से सावधान रहें, उन्हें कोई पैसे ना भेजें और तुरंत पुलिस में रिपोर्ट करें। अगर समझदारी नहीं दिखाओगे
1: तो पैसे गवाओगे।
5: RBI कहता है
6: जानकार बनिए, सतर्क रहिए।

ਤੁਸੀਂ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਪਟਿਆਲਾ ਤੇ ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿਵ ਕਿਉਰਤਾ। ਆਓ ਪ੍ਰੋਗਰਾਮ ਦੇ ਵਿੱਚ ਅੱਗੇ

ਕਰਦੇ ਹਾਂ ਇੱਕ ਹੋਰ ਮਹਾਨ ਸ਼ਖਸੀਅਤ ਦੇ ਬਾਰੇ ਜਿਨ੍ਹਾਂ ਨੂੰ ਅਸੀਂ ਅੱਜ ਉਹਨਾਂ ਦੀ ਜੈਂਤੀ ਦੇ ਮੌਕੇ 'ਤੇ ਯਾਦ ਕਰ ਰਹੇ ਹਾਂ। ਦੋਸਤੋ, ਅਸੀਂ ਅੱਜ ਯਾਦ ਕਰ ਰਹੇ ਹਾਂ ਭਾਰਤ ਦੇ ਮਹਾਨ ਯੋਧੇ ਅਤੇ ਅਟਲ ਹੌਸਲੇ ਦੇ ਪ੍ਰਤੀਕ ਮਹਾਰਾਣਾ ਪ੍ਰਤਾਪ ਨੂੰ। ਮਹਾਰਾਣਾ ਪ੍ਰਤਾਪ ਦਾ ਜਨਮ 1540 ਵਿੱਚ ਮੇਵਾੜ ਵਿੱਚ ਹੋਇਆ। ਉਹ ਰਾਜਪੂਤ ਰਾਜਾ ਸਨ ਜਿਨ੍ਹਾਂ ਨੇ ਆਪਣੀ ਮਾਤਰ ਭੂਮੀ ਅਤੇ ਆਜ਼ਾਦੀ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਉਹਨਾਂ ਦਾ ਨਾਮ ਸਭ ਤੋਂ ਵੱਧ ਹਲਦੀ ਘਾਟੀ ਦੀ ਲੜਾਈ ਲਈ ਜਾਣਿਆ ਜਾਂਦਾ ਹੈ, ਜਿੱਥੇ ਉਹਨਾਂ ਨੇ ਮੁਗਲ ਬਾਦਸ਼ਾਹ ਅਕਬਰ ਦੀ ਫੌਜ ਦੇ ਖਿਲਾਫ ਬਹਾਦਰੀ ਨਾਲ ਯੁੱਧ ਲੜਿਆ। ਭਾਵੇਂ ਇਹ ਜੰਗ ਨਿਰਣਾਇਕ ਨਹੀਂ ਸੀ, ਪਰ ਉਹਨਾਂ ਦੀ ਹਿੰਮਤ ਅਤੇ ਜਜ਼ਬਾ ਅੱਜ ਵੀ ਪ੍ਰੇਰਣਾ ਦਾ ਸਰੋਤ ਹੈ। ਮਹਾਰਾਣਾ ਪ੍ਰਤਾਪ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਮੁਸ਼ਕਿਲਾਂ ਦੇ ਸਮੇਂ ਵਿੱਚ ਵੀ ਆਪਣੇ ਅਸੂਲਾਂ ਤੋਂ ਕਦੇ ਹਟਣਾ ਨਹੀਂ ਚਾਹੀਦਾ। ਉਹਨਾਂ ਨੇ ਕਈ ਸਾਲ ਜੰਗਲਾਂ ਵਿੱਚ ਰਹਿ ਕੇ ਕਠਿਨਾਈਆਂ ਸਹੀਆਂ, ਪਰ ਆਪਣੀ ਆਜ਼ਾਦੀ ਨਾਲ ਕੋਈ ਸਮਝੌਤਾ ਨਹੀਂ ਕੀਤਾ। ਉਹਨਾਂ ਦੇ ਘੋੜੇ ਚੇਤਕ ਦੀ ਕਹਾਣੀ ਵੀ ਬਹੁਤ ਮਸ਼ਹੂਰ ਹੈ, ਜਿਸ ਨੇ ਜੰਗ ਵਿੱਚ ਆਪਣੀ ਜਾਨ ਦੇ ਕੇ ਆਪਣੇ ਮਾਲਕ ਨੂੰ ਬਚਾਇਆ। ਅੱਜ ਦੇ ਨੌਜਵਾਨਾਂ ਲਈ ਮਹਾਰਾਣਾ ਪ੍ਰਤਾਪ ਦੀ ਜ਼ਿੰਦਗੀ ਇੱਕ ਵੱਡਾ ਸਬਕ ਹੈ ਕਿ ਮੁਸ਼ਕਿਲਾਂ ਤੋਂ ਕਦੇ ਵੀ ਡਰਨਾ ਨਹੀਂ ਚਾਹੀਦਾ, ਹਮੇਸ਼ਾ ਆਪਣੇ ਮਕਸਦ 'ਤੇ ਡਟੇ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ ਸੱਚ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ। ਅੱਜ ਭਾਵੇਂ ਜੰਗਾਂ ਤਲਵਾਰਾਂ ਨਾਲ ਨਹੀਂ ਲੜੀਆਂ ਜਾਂਦੀਆਂ, ਪਰ ਜੀਵਨ ਦੀਆਂ ਚੁਣੌਤੀਆਂ ਅਜੇ ਵੀ ਹਨ। ਅਤੇ ਦੋਸਤੋ, ਅਸੀਂ ਸੋਚੀਏ ਕਿ ਕੀ ਅਸੀਂ ਆਪਣੇ ਅਸੂਲਾਂ 'ਤੇ ਕਾਇਮ ਰਹਿੰਦੇ ਹਾਂ, ਕੀ ਅਸੀਂ ਮੁਸ਼ਕਿਲਾਂ ਦਾ ਸਾਹਮਣਾ ਹਿੰਮਤ ਨਾਲ ਕਰਦੇ ਹਾਂ। ਤਾਂ ਸਾਨੂੰ ਮਹਾਰਾਣਾ ਪ੍ਰਤਾਪ ਦੀ ਜ਼ਿੰਦਗੀ ਇਹੀ ਸਿਖਾਉਂਦੀ ਹੈ ਕਿ ਹਮੇਸ਼ਾ ਅਸੀਂ ਆਪਣੇ ਅਸੂਲਾਂ 'ਤੇ ਕਾਇਮ ਰਹੀਏ ਅਤੇ ਉਸ ਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਮੁਸ਼ਕਿਲਾਂ ਦਾ ਸਾਹਮਣਾ ਵੀ ਹਿੰਮਤ ਦੇ ਨਾਲ ਕਰੀਏ, ਤਾਂ ਹੀ ਜਿਹੜਾ ਜ਼ਮਾਨਾ ਹੈ ਇੱਕ ਦਿਨ ਸਾਡਾ ਜਿਹੜਾ ਗੁਲਾਮ ਬਣ ਸਕਦਾ ਹੈ। ਤਾਂ ਮਹਾਰਾਣਾ ਪ੍ਰਤਾਪ ਸਿਰਫ ਇੱਕ ਯੋਧਾ ਨਹੀਂ ਸੀਗੇ, ਸਗੋਂ ਹਿੰਮਤ, ਸਵਾਭਿਮਾਨ ਅਤੇ ਦੇਸ਼ ਭਗਤੀ ਦੇ ਪ੍ਰਤੀਕ ਸਨ। ਇਸ ਤਿਥੀ 'ਤੇ ਅਸੀਂ ਉਹਨਾਂ ਨੂੰ ਅੱਜ ਯਾਦ ਕਰਦੇ ਹੋਏ ਵਾਅਦਾ ਕਰੀਏ ਕਿ ਅਸੀਂ ਵੀ ਆਪਣੇ ਜੀਵਨ ਵਿੱਚ ਉਹਨਾਂ ਦੇ ਮੁੱਲਾਂ ਨੂੰ ਅਪਣਾਵਾਂਗੇ।

ਦੋਸਤੋ, ਪ੍ਰੋਗਰਾਮ ਵਿਵਕਿਓਰ ਦੇ ਅਖੀਰ ਦੇ ਵਿੱਚ ਅਸੀਂ ਇੱਕ ਹੋਰ ਸ਼ਖਸੀਅਤ ਦੇ ਸੰਬੰਧੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਅੱਜ ਅਸੀਂ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਉਹਨਾਂ ਦੀ ਬਰਥ ਐਨਵਰਸਰੀ ਦੇ ਮੌਕੇ 'ਤੇ ਯਾਦ ਕਰ ਰਹੇ ਹਾਂ। ਗੋਪਾਲ ਕ੍ਰਿਸ਼ਨ ਗੋਖਲੇ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਇੱਕ ਪ੍ਰਮੁੱਖ ਨੇਤਾ ਸਨ। ਉਹਨਾਂ ਦਾ ਜਨਮ 9 ਮਈ 1866 ਨੂੰ ਹੋਇਆ। ਉਹ ਮੱਧਵਾਦੀ ਵਿਚਾਰਧਾਰਾ ਦੇ ਪੱਖਧਰ ਸਨ ਅਤੇ ਮੰਨਦੇ ਸਨ ਕਿ ਬਦਲਾਅ ਸੰਵਾਦ ਅਤੇ ਸੁਧਾਰਾਂ ਰਾਹੀਂ ਲਿਆਂਦਾ ਜਾ ਸਕਦਾ ਹੈ। ਉਹਨਾਂ ਨੇ ਸਰਵੈਂਟਸ ਆਫ ਇੰਡੀਆ ਸੁਸਾਇਟੀ ਦੀ ਸਥਾਪਨਾ ਕੀਤੀ, ਜਿਸ ਦਾ ਮਕਸਦ ਦੇਸ਼ ਦੀ ਸੇਵਾ ਲਈ ਸਮਰਪਿਤ ਨਾਗਰਿਕ ਤਿਆਰ ਕਰਨਾ ਸੀ। ਉਹ ਇੱਕ ਮਹਾਨ ਅਧਿਆਪਕ ਵੀ ਸਨ ਅਤੇ ਸਿੱਖਿਆ ਨੂੰ ਦੇਸ਼ ਦੀ ਤਰੱਕੀ ਦਾ ਸਭ ਤੋਂ ਵੱਡਾ ਸਾਧਨ ਮੰਨਦੇ ਸਨ। ਗੋਪਾਲ ਕ੍ਰਿਸ਼ਨ ਗੋਖਲੇ ਦੀ ਸੋਚ ਬਹੁਤ ਹੀ ਸੰਤੁਲਿਤ ਅਤੇ ਦੂਰਦਰਸ਼ੀ ਸੀ। ਉਹ ਮੰਨਦੇ ਸਨ ਕਿ ਸਮਾਜਿਕ ਸੁਧਾਰ ਅਤੇ ਸਿੱਖਿਆ ਦੇ ਬਿਨਾਂ ਦੇਸ਼ ਦੀ ਤਰੱਕੀ ਸੰਭਵ ਨਹੀਂ ਹੈ। ਉਹਨਾਂ ਦਾ ਵਿਸ਼ਵਾਸ ਸੀ ਕਿ ਨੌਜਵਾਨਾਂ ਨੂੰ ਸਿਰਫ ਆਪਣੇ ਲਈ ਨਹੀਂ ਸਗੋਂ ਸਮਾਜ ਅਤੇ ਦੇਸ਼ ਲਈ ਵੀ ਸੋਚਣਾ ਚਾਹੀਦਾ ਹੈ। ਉਹ ਮਹਾਤਮਾ ਗਾਂਧੀ ਦੇ ਰਾਜਨੀਤਿਕ ਗੁਰੂ ਵੀ ਸਨ ਅਤੇ ਗਾਂਧੀ ਜੀ ਨੇ ਉਹਨਾਂ ਨੂੰ ਆਪਣਾ ਮਾਰਗਦਰਸ਼ਕ ਮੰਨਿਆ। ਅੱਜ ਦੇ ਨੌਜਵਾਨਾਂ ਲਈ ਗੋਖਲੇ ਦੀ ਜ਼ਿੰਦਗੀ ਇੱਕ ਵੱਡੀ ਪ੍ਰੇਰਣਾ ਹੈ। ਅਸੀਂ ਸਿੱਖਿਆ ਨੂੰ ਆਪਣੀ ਤਾਕਤ ਬਣਾਈਏ, ਸਮਾਜਿਕ ਜ਼ਿੰਮੇਵਾਰੀ ਨੂੰ ਸਮਝੀਏ ਅਤੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਦੇ ਦੌਰ ਵਿੱਚ ਜਿੱਥੇ ਅਸੀਂ ਸਿਰਫ ਆਪਣੇ ਕਰੀਅਰ 'ਤੇ ਧਿਆਨ ਦਿੰਦੇ ਹਾਂ, ਉੱਥੇ ਗੋਖਲੇ ਜੀ ਸਾਨੂੰ ਸਿਖਾਉਂਦੇ ਹਨ ਕਿ ਸੱਚੀ ਕਾਮਯਾਬੀ ਉਹ ਹੈ ਜੋ ਸਮਾਜ ਲਈ ਵੀ ਲਾਭਦਾਇਕ ਹੋਵੇ। ਤਾਂ ਅਸੀਂ ਸਮਾਜ ਦੇ ਲਈ ਟਾਈਮ ਕੱਢੀਏ, ਅਸੀਂ ਸਮਾਜ ਦੇ ਲਈ ਕੁਛ ਨਾ ਕੁਛ ਕਰੀਏ ਅਤੇ ਉਸ ਦੇ ਨਾਲ ਹੀ ਜਿਹੜਾ ਹੈਗਾ ਅਸੀਂ ਆਪਣੇ ਕਰੀਅਰ 'ਤੇ ਵੀ ਫੋਕਸ ਕਰੀਏ, ਨਾਲ ਨਾਲ ਸਮਾਜ ਦੇ ਲਈ ਵੀ ਅਸੀਂ ਕੋਈ ਨਾ ਕੋਈ ਜਿਹੜਾ ਚੰਗਾ ਕੰਮ ਕਰੀਏ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਗੋਪਾਲ ਕ੍ਰਿਸ਼ਨ ਗੋਖਲੇ ਸਿਰਫ ਇੱਕ ਨੇਤਾ ਨਹੀਂ ਸਨ, ਸਗੋਂ ਸੇਵਾ, ਸਿੱਖਿਆ ਅਤੇ ਇਮਾਨਦਾਰੀ ਦੇ ਪ੍ਰਤੀਕ ਸਨ। ਅੱਜ ਉਹਨਾਂ ਦੀ ਜਨਮ ਤਿਥੀ ਦੇ ਮੌਕੇ 'ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਪ੍ਰਣ ਕਰੀਏ ਕਿ ਅਸੀਂ ਵੀ ਆਪਣੇ ਜੀਵਨ ਵਿੱਚ ਉਹਨਾਂ ਦੇ ਮੁੱਲਾਂ ਨੂੰ ਅਪਣਾਵਾਂਗੇ। ਤਾਂ ਦੋਸਤੋ, ਅੱਜ ਦੇ ਪ੍ਰੋਗਰਾਮ ਵਿਵਕਿਓਰ ਦੇ ਵਿੱਚ ਅਸੀਂ ਤੁਹਾਡੇ ਨਾਲ ਤਿੰਨ ਮਹਾਨ ਸ਼ਖਸੀਅਤਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ, ਗੁਰੂਦੇਵ ਰਵਿੰਦਰ ਨਾਥ ਟੈਗੋਰ, ਮਹਾਰਾਣਾ ਪ੍ਰਤਾਪ ਅਤੇ ਗੋਪਾਲ ਕ੍ਰਿਸ਼ਨ ਗੋਖਲੇ। ਇਸ ਤੋਂ ਇਲਾਵਾ ਅਸੀਂ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਵਰਲਡ ਮਾਈਗ੍ਰੇਟਰੀ ਵਰਲਡ ਡੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਉਮੀਦ ਹੈ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿਪਕਿਓਰ ਇੱਥੇ ਹੀ ਖਤਮ ਕਰਨ ਦੀ ਤੁਹਾਡੇ ਰੇਡੀਓ ਦੋਸਤ ਮੁਹੰਮਦ ਕਾਸਿਮ ਨੂੰ ਦਿਓ ਇਜਾਜ਼ਤ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 7 ਵਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਵਧਾਈ ਦਿੱਤੀ। ਤਾਮਿਲਨਾਡੂ ਵਿੱਚ ਟੀਵੀਕੇ ਮੁਖੀ ਸੀ ਜੋਜ਼ਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਨੀ ਅਗਲੇ ਚੀਫ ਆਫ ਡਿਫੈਂਸ ਸਟਾਫ, CDS ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਅੱਜ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ 165ਵੀਂ ਜਯੰਤੀ ਹੈ। ਇਸ ਮੌਕੇ ਵਿਸ਼ਵ ਪੱਧਰ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ 'ਤੇ ਆਕਾਸ਼ਵਾਣੀ ਜਲੰਧਰ ਅਤੇ ਪਟਿਆਲਾ ਵੱਲੋਂ ਅੱਜ ਇੱਕ ਵਾਕੈਥਨ ਦਾ ਆਯੋਜਨ ਕੀਤਾ ਗਿਆ। ਖਾੜੀ ਇਲਾਕੇ ਵਿੱਚ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਏ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਅਤੇ ਜਮਸ਼ੇਰ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਰੇ ਵਿਭਾਗਾਂ ਨੂੰ ਠੋਸ ਨੀਤੀ ਅਪਣਾਉਣ 'ਤੇ ਜ਼ੋਰ ਦਿੱਤਾ ਏ। ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ 'ਤੇ ਸਬ ਡਿਵੀਜ਼ਨ ਪੱਧਰ 'ਤੇ ਕੌਮੀ ਲੋਕ ਅਦਾਲਤ ਲਗਾਈ ਗਈ। ਗੈਂਗਸਟਰਾਂ ਦੇ ਵਾਰ ਦੇ 108ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ 'ਚ 548 ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ 261 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਏ। ਅਤੇ IPL ਕ੍ਰਿਕਟ ਵਿੱਚ ਅੱਜ ਜੈਪੁਰ ਵਿੱਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਤੁਸੀਂ ਟਿਊਨਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ 100.2 MHz 'ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 7:03 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਬੰਦ ਕੀਤਾ। ਅੱਜ ਦਾ ਪ੍ਰੋਗਰਾਮ ਬੰਦਗੀ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ। ਦੋਸਤੋ, ਆਓ ਸ਼ਾਮ ਦੀ ਇਸ ਘੜੀ ਦੇ ਵਿੱਚ ਆਪਣੇ ਮਨ ਨੂੰ ਸ਼ਾਂਤ ਕਰੀਏ ਅਤੇ ਉਸ ਪ੍ਰਭੂ ਦੀ ਯਾਦ ਦੇ ਨਾਲ ਜੋੜੀਏ ਇੱਕ ਸੋਹਣੇ ਸ਼ਬਦ ਦੇ ਨਾਲ। ਸ਼ਬਦ ਹੈ ਅਵਲ ਅੱਲਾ ਨੂਰ ਉਪਾਇਆ, ਜਿਸ ਨੂੰ ਆਵਾਜ਼ ਦਿੱਤੀ ਹੈ ਭਾਈ ਜਸਵਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ।

0: ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਬੰਦਗੀ ਇੱਥੇ ਹੀ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। FM ਬੈਂਡ 102.2 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ 7:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK ਪਾਰਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਮਿਲ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਈਲ ਦੀ ਸਫਲ ਪਰਖ ਕੀਤੀ ਹੈ। ਅਤੇ ਭਾਰਤ ਦੇ ਸਾਹਿਲ ਜਾਧਵ ਨੇ ਅੱਜ ਚੀਨ ਦੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 'ਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੇ ਨੇਤਾ ਸਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ ਰਾਜ ਵਿੱਚ ਪਹਿਲੀ ਵਾਰ BJP ਦੀ ਸਰਕਾਰ ਬਣੀ ਹੈ। ਰਾਜਪਾਲ RN ਰਵੀ ਨੇ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਸ੍ਰੀ ਅਧਿਕਾਰੀ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮੁੱਖ ਮੰਤਰੀ ਨਾਲ ਰਾਜਪਾਲ ਨੇ 5 ਮੰਤਰੀਆਂ ਨੂੰ ਵੀ ਸਹੁੰ ਚੁਕਾਈ ਹੈ। ਇਹ ਮੰਤਰੀ ਨੇ ਦਿਲੀਪ ਗੋਸ਼, ਅਗਨੀ ਮਿੱਤਰ ਪੌਲ, ਅਸ਼ੋਕ ਕੀਰਤਨੀਆ, ਨਿਸ਼ਿਤ ਪ੍ਰਮਾਣਿਕ ਅਤੇ ਖੁਦੀਰਾਮ ਟੂਡੂ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, NDA ਅਤੇ BJP ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ, BJP ਪ੍ਰਧਾਨ ਨਿਤਿਨ ਨਵੀਨ ਅਤੇ ਹੋਰ ਪਾਰਟੀ ਨੇਤਾਵਾਂ ਨੇ ਵੀ ਹਿੱਸਾ ਲਿਆ। ਇਸ ਸਾਲ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 207 ਸੀਟਾਂ ਜਿੱਤੀਆਂ ਸਨ, ਜਦੋਂ ਕਿ 15 ਸਾਲਾਂ ਤੱਕ ਰਾਜ ਕਰਨ ਵਾਲੀ ਤ੍ਰਿਣਮੂਲ ਕਾਂਗਰਸ ਸਿਰਫ 80 ਸੀਟਾਂ ਹੀ ਜਿੱਤ ਸਕੀ। ਰਾਜ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਵਿਧਾਇਕ 13 ਮਈ ਨੂੰ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਿੰਦੂ ਅਧਿਕਾਰੀ ਨੂੰ ਪੱਛਮੀ ਬੰਗਾਲ ਦਾ ਮੁੱਖ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਸ੍ਰੀ ਅਧਿਕਾਰੀ ਨੇ ਆਪਣੇ ਆਪ ਨੂੰ ਇੱਕ ਅਜਿਹੇ ਨੇਤਾ ਵਜੋਂ ਸਥਾਪਿਤ ਕੀਤਾ ਹੈ ਜੋ ਲੋਕਾਂ ਨਾਲ ਜੁੜਿਆ ਹੋਇਆ ਅਤੇ ਉਨ੍ਹਾਂ ਦੀਆਂ ਆਸਾਂ ਮੰਗਾਂ ਨੂੰ ਨੇੜਿਓਂ ਸਮਝਦਾ ਹੈ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਹਾਸਲ ਹੋ ਗਿਆ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 108 ਸੀਟਾਂ ਜਿੱਤਣ ਤੋਂ ਬਾਅਦ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਤਮਲਿਗਾ ਵੇਤਰੀ ਕੜਗਮ TVK ਨੂੰ ਨਵੀਂ ਸਰਕਾਰ ਬਣਾਉਣ ਲਈ 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ ਵਿੱਚ 118 ਵਿਧਾਇਕਾਂ ਦੀ ਲੋੜ ਹੈ। ਪਾਰਟੀ ਨੇ ਕਿਹਾ ਕਿ VCK ਅਤੇ IUML ਦੋਵਾਂ ਨੇ ਗਠਨ ਲਈ ਇਨ੍ਹਾਂ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਹੈ। ਚੇਨਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ TVK ਨੇਤਾ ਅਦਬ ਅਰਜੁਨ ਨੇ ਕਿਹਾ ਕਿ VCK ਨੇ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ। ਇੰਡੀਅਨ ਯੂਨੀਅਨ ਮੁਸਲਿਮ ਲੀਗ IUML ਨੇ ਵੀ ਵਿਜੇ ਦੀ ਅਗਵਾਈ ਵਾਲੀ ਪਾਰਟੀ ਨੂੰ ਆਪਣੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਦੋ ਹਲਕਿਆਂ ਤੋਂ ਜਿੱਤਣ ਵਾਲੇ ਵਿਜੇ ਨੂੰ ਇੱਕ ਸੀਟ ਛੱਡਣੀ ਪਏਗੀ, ਜਿਸ ਨਾਲ TVK ਦੀ ਗਿਣਤੀ 107 ਹੋ ਜਾਏਗੀ। ਹਮਾਇਤ ਕਰਨ ਵਾਲੀਆਂ ਹੋਰ ਪਾਰਟੀਆਂ ਵਿੱਚ 5 ਵਿਧਾਇਕਾਂ ਵਾਲੀ ਕਾਂਗਰਸ ਅਤੇ 2-2 ਵਿਧਾਇਕਾਂ ਵਾਲੀ CPI ਅਤੇ CPIM ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਕਰਨਾਟਕਾ ਅਤੇ ਤੇਲੰਗਾਨਾ ਦਾ ਦੌਰਾ ਕਰਨਗੇ। ਸ੍ਰੀ ਮੋਦੀ ਸਵੇਰੇ ਲਗਭਗ 11 ਵਜੇ ਬੰਗਲੁਰੂ ਵਿੱਚ ਦਾ ਆਰਟ ਆਫ਼ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਤੇਲੰਗਾਨਾ 'ਚ ਹੈਦਰਾਬਾਦ ਜਾਣਗੇ। ਪ੍ਰਧਾਨ ਮੰਤਰੀ ਤੇਲੰਗਾਨਾ ਵਿੱਚ ਲਗਭਗ 1,535 ਕਰੋੜ ਰੁਪਏ ਦੇ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਕਈ ਸਮਾਗਮਾਂ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਵਿੱਚ 118 ਕਿਲੋਮੀਟਰ ਲੰਬੇ ਕਾਜ਼ੀਪੇੜ ਵਿਜੇਵਾੜਾ ਮਲਟੀ ਟਰੈਕਿੰਗ ਪ੍ਰੋਜੈਕਟ ਅਤੇ ਕਾਜ਼ੀਪੇਟ ਅੰਡਰ ਰੇਲ ਬਾਈਪਾਸ ਦਾ ਉਦਘਾਟਨ ਸ਼ਾਮਲ ਹੈ। ਉਹ ਕੱਲ੍ਹ ਸ਼ਾਮ ਸਿਕੰਦਰਾਬਾਦ ਦੇ ਪਰੇਡ ਗਰਾਊਂਡ ਵਿਖੇ ਇੱਕ ਜਨਸਭਾ 'ਚ ਪਾਰਟੀ ਵਰਕਰਾਂ ਨੂੰ ਵੀ ਸੰਬੋਧਨ ਕਰਨਗੇ। ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ ਤੋਂ ਗ੍ਰਿਫਤਾਰ ਕਰ ਲਿਆ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਮੰਤਰੀ, ਜਿਨ੍ਹਾਂ ਕੋਲ ਨਿਵੇਸ਼ ਪ੍ਰਮੋਸ਼ਨ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰਾਲੇ ਦਾ ਚਾਰਜ ਵੀ ਹੈ, ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ED ਵੱਲੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਦੇ ਨਾਲ ਨਾਲ ਦਿੱਲੀ ਅਤੇ ਗੁੜਗਾਉਂ ਵਿੱਚ ਉਨ੍ਹਾਂ ਨਾਲ ਜੁੜੇ 5 ਸਥਾਨਾਂ ਦੀ ਤਲਾਸ਼ੀ ਲੈਣ ਤੋਂ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ED ਨੇ ਸ੍ਰੀ ਅਰੋੜਾ ਨਾਲ ਜੁੜੇ ਹੈਂਪਟਨ ਸਕਾਈ ਰਿਐਲਿਟੀ ਲਿਮਿਟਡ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਇਨ੍ਹਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ PMLA 2000

0: ਦੋ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੀਤੀ ਗਈ। ਏਜੰਸੀ ਨੇ ਕਿਹਾ ਕਿ ਮਾਮਲਾ 100 ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਫੋਨਾਂ ਦੀ ਫਰਜ਼ੀ ਖਰੀਦਦਾਰੀ ਅਤੇ ਬਾਅਦ ਵਿੱਚ ਦੁਬਈ ਤੋਂ ਭਾਰਤ ਨੂੰ ਗੈਰ ਕਾਨੂੰਨੀ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਈਡੀ ਨੇ ਕਥਿਤ ਤੌਰ ਤੇ ਦਿੱਲੀ ਸਥਿਤ ਫਰਜ਼ੀ ਫਰਮਾਂ ਤੋਂ ਜਾਅਲੀ ਇਨਪੁੱਟ ਟੈਕਸ ਕ੍ਰੈਡਿਟ, ਐਕਸਪੋਰਟ ਕ੍ਰੈਡਿਟ ਤੇ GST ਰਿਫੰਡ ਅਤੇ ਡਿਊਟੀ ਡਰਾਬੈਕ ਲਾਭਾਂ ਦਾ ਦਾਅਵਾ ਕਰਨ ਲਈ ਕਈ ਜਾਅਲੀ GST ਬਿੱਲ ਪ੍ਰਾਪਤ ਕੀਤੇ ਨੇ। ਏਜੰਸੀ ਅਨੁਸਾਰ ਲੈਣ ਦੇਣ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARNU ਜਲੰਧਰ। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟਡ ਰੀਐਂਟਰੀ ਵਹੀਕਲ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਇਲ ਦੀ ਸਫਲ ਪਰਖ ਕੀਤੀ ਹੈ। MIRV ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਇੱਕੋ ਮਿਜ਼ਾਇਲ ਕਈ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਰੱਖਿਆ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮਿਜ਼ਾਇਲ ਦੀ ਪਰਖ ਕਈ ਪੇਲੋਡਸ ਨਾਲ ਕੀਤੀ ਗਈ ਜਿਸ ਦਾ ਨਿਸ਼ਾਨਾ ਹਿੰਦ ਮਹਾਂਸਾਗਰ 'ਚ ਫੈਲੇ ਕਈ ਨਿਸ਼ਾਨੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ MIRV ਸਮਰੱਥਾ ਨਾਲ ਲੈਸ ਅਗਨੀ ਮਿਜ਼ਾਇਲ ਦੇ ਸਫਲ ਪ੍ਰੀਖਣ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO, ਫੌਜ ਅਤੇ ਉਦਯੋਗ ਦੀ ਸ਼ਲਾਘਾ ਕੀਤੀ ਹੈ। ਸ੍ਰੀ ਸਿੰਘ ਨੇ ਕਿਹਾ ਕਿ ਉਹ ਉੱਨਤ ਮਿਜ਼ਾਇਲ ਵੱਧ ਰਹੇ ਖਤਰਿਆਂ ਦੇ ਮੱਦੇਨਜ਼ਰ ਦੇਸ਼ ਦੀ ਰੱਖਿਆ ਤਿਆਰੀ ਨੂੰ ਇੱਕ ਬੇਮਿਸਾਲ ਮਜ਼ਬੂਤੀ ਪ੍ਰਦਾਨ ਕਰੇਗੀ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਜਲੰਧਰ ਸਟੇਸ਼ਨ ਵੱਲੋਂ ਅੱਜ ਇੱਕ ਵਾਕਾਥੋਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਆਕਾਸ਼ਵਾਣੀ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਰੋਤਿਆਂ ਨੂੰ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕਾਥੋਨ ਪਟਿਆਲਾ ਸਟੇਸ਼ਨ 'ਤੇ ਵੀ ਆਯੋਜਿਤ ਕੀਤਾ ਗਿਆ। ਜਲੰਧਰ 'ਚ ਵਾਕਾਥੋਨ ਨੂੰ ਆਕਾਸ਼ਵਾਣੀ ਜਲੰਧਰ ਪੰਜਾਬ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਰਣਜੀਤ ਮੀਨਾ ਅਤੇ ਜਲੰਧਰ ਦੂਰਦਰਸ਼ਨ ਦੇ DDG RL ਜਰੰਗਲ ਨੇ ਨਿਊਜ਼ ਅਤੇ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਰਵਾਨਾ ਕੀਤਾ। ਇੱਕ ਰਿਪੋਰਟ।
1: ਪੰਜਾਬ ਵਿੱਚ ਆਕਾਸ਼ਵਾਣੀ ਨੇ ਹਰੀ ਕ੍ਰਾਂਤੀ ਦੌਰਾਨ ਇੱਕ ਅਹਿਮ ਭੂਮਿਕਾ ਨਿਭਾਈ ਹੈ ਅਤੇ ਅੱਜ ਵੀ ਖੇਤੀਬਾੜੀ ਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਪ੍ਰੋਗਰਾਮਾਂ ਰਾਹੀਂ ਕਿਸਾਨਾਂ ਨੂੰ ਜਾਣਕਾਰੀਆਂ ਉਪਲਬਧ ਕਰਾ ਰਿਹਾ ਹੈ। ਅੱਜ ਦੇ ਵਾਕਾਥੋਨ ਦੌਰਾਨ ਆਕਾਸ਼ਵਾਣੀ ਦੇ ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਨਾਂ ਨੇ FM ਸਟੂਡੀਓ ਵਿੱਚ ਐਂਕਰਾਂ ਵੱਲੋਂ ਵਜਾਏ ਜਾ ਰਹੇ ਸ਼ਾਨਦਾਰ ਗੀਤਾਂ ਵਿਚਕਾਰ ਸਿੱਧੇ ਪ੍ਰਸਾਰਣ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ। ਵਾਕਾਥੋਨ ਦਾ ਮਾਹੌਲ ਹੋਰ ਵੀ ਜੀਵੰਤ ਹੋ ਗਿਆ ਜਦੋਂ ਸਾਰੇ ਲੋਕ ਵੱਖ ਵੱਖ ਗੀਤਾਂ ਦੀਆਂ ਧੁਨਾਂ ਤੇ ਨੱਚਣ ਲੱਗੇ। ਬਹੁਜਨ ਹਿਤਾਏ, ਬਹੁਜਨ ਸੁਖਾਏ ਦੇ ਆਪਣੇ ਆਦਰਸ਼ਾਂ ਤੇ ਖਰਾ ਉਤਰਦੇ ਹੋਏ ਇਹ ਰਾਸ਼ਟਰੀ ਪ੍ਰਸਾਰਕ ਪਿਛਲੇ 9 ਦਹਾਕਿਆਂ ਤੋਂ ਵੱਖ ਵੱਖ ਪ੍ਰੋਗਰਾਮਾਂ ਅਤੇ ਨਿਊਜ਼ ਬੁਲੇਟਿਨਾਂ ਰਾਹੀਂ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਪ੍ਰਦਾਨ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: 591 ਕੇਂਦਰਾਂ ਦੇ ਵਿਸ਼ਾਲ ਨੈਟਵਰਕ ਨਾਲ ਆਕਾਸ਼ਵਾਣੀ ਦੇ ਪ੍ਰੋਗਰਾਮ ਲਗਭਗ 98% ਵਸੋਂ ਤੱਕ ਪਹੁੰਚਦੇ ਨੇ। ਸਰਕਾਰ ਨੇ ਰਾਸ਼ਟਰੀ ਪੰਚਾਇਤ ਪੁਰਸਕਾਰ 2025 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪੁਰਸਕਾਰ ਦੇਸ਼ ਭਰ ਵਿੱਚੋਂ ਚੁਣੀਆਂ ਗਈਆਂ 42 ਪੰਚਾਇਤਾਂ ਨੂੰ ਦਿੱਤੇ ਜਾਣਗੇ। ਪੰਚਾਇਤੀ ਰਾਜ ਮੰਤਰਾਲੇ ਨੇ ਦੱਸਿਆ ਕਿ ਪੁਰਸਕਾਰ ਵੰਡ ਸਮਾਰੋਹ 3 ਜੂਨ ਨੂੰ ਨਵੀਂ ਦਿੱਲੀ ਵਿੱਚ ਹੋਏਗਾ। ਮੰਤਰਾਲੇ ਅਨੁਸਾਰ ਕਰਨਾਟਕਾ ਨੂੰ ਸਭ ਤੋਂ ਵੱਧ ਪੁਰਸਕਾਰ ਮਿਲੇ ਨੇ ਜਿੱਥੇ 6 ਪੰਚਾਇਤਾਂ ਦੀ ਚੋਣ ਕੀਤੀ ਗਈ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਅਤੇ ਉੜੀਸਾ ਨੇ ਜਿਨ੍ਹਾਂ ਨੂੰ 5-5 ਪੁਰਸਕਾਰ ਮਿਲੇ ਨੇ। ਭਾਰਤ ਦੇ ਸਾਹਿਲ ਯਾਦਵ ਨੇ ਅੱਜ ਚੀਨ ਅਤੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 ਸਟੇਜ 2 ਵਿੱਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। 25 ਸਾਲਾ ਮਹਾਰਾਸ਼ਟਰ ਦੇ ਤੀਰਅੰਦਾਜ਼ ਨੇ ਡੈਨਮਾਰਕ ਦੇ ਤਜਰਬੇਕਾਰ ਖਿਡਾਰੀ ਕੰਮ ਕੋਚ ਮਾਰਟਿਨ ਡੈਮਸਪੋ ਨੂੰ 147-144 ਨਾਲ ਹਰਾ ਕੇ ਭਾਰਤ ਲਈ ਪਹਿਲਾ ਤਮਗਾ ਹਾਸਲ ਕੀਤਾ। IPL ਕ੍ਰਿਕਟ ਵਿੱਚ ਅੱਜ ਜੈਪੁਰ ਦੇ ਸਾਈਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ। ਰਾਜਸਥਾਨ ਰਾਇਲਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ WFI ਨੇ ਅੱਜ ਵਿਨੇਸ਼ ਫੋਗਾਟ ਨੂੰ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। 15 ਪੰਨਿਆਂ ਦੇ ਨੋਟਿਸ ਵਿੱਚ ਫੈਡਰੇਸ਼ਨ ਨੇ ਕਿਹਾ ਕਿ ਵਿਨੇਸ਼ ਇਸ ਸਾਲ 26 ਜੂਨ ਤੱਕ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈ ਸਕੇਗੀ ਕਿਉਂਕਿ ਉਹ ਰਿਟਾਇਰਮੈਂਟ ਤੋਂ ਵਾਪਸ ਆਉਣ ਵਾਲੇ ਖਿਡਾਰੀਆਂ ਲਈ UWW ਐਂਟੀ ਡੋਪਿੰਗ ਨਿਯਮਾਂ ਤਹਿਤ ਨਿਰਧਾਰਿਤ 6 ਮਹੀਨਿਆਂ ਦੀ ਨੋਟਿਸ ਮਿਆਦ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK ਪਾਰਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਮਿਲ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਈਲ ਦੀ ਸਫਲ ਪਰਖ ਕੀਤੀ ਹੈ। ਤੇ ਭਾਰਤ ਦੇ ਸਾਹਿਲ ਯਾਦਵ ਨੇ ਅੱਜ ਚੀਨ ਦੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 ਮਰਦਾਂ

ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੇ ਫੋਨ ਦੀ ਰਿਕੁਐਸਟ ਦੇ ਆਧਾਰ 'ਤੇ ਪੰਜਾਬੀ ਅਤੇ ਹਿੰਦੀ ਗੀਤ ਸੁਣਵਾਉਂਦੇ ਹਾਂ। ਤੁਸੀਂ ਸਾਨੂੰ ਸਾਡੇ ਸਟੂਡੀਓ ਨੰਬਰ 0175-2480-494 'ਤੇ ਕਾਲ ਕਰਕੇ ਆਪਣਾ ਕੋਈ ਵੀ ਫਰਮਾਇਸ਼ੀ ਪੰਜਾਬੀ ਜਾਂ ਹਿੰਦੀ ਗੀਤ ਸੁਣ ਸਕਦੇ ਹੋ। ਜਿੰਨਾ ਚਿਰ ਤੁਹਾਡੀ ਕਾਲ ਸਾਨੂੰ ਆਉਂਦੀ ਹੈ, ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਚੰਦ ਸਿਫਾਰਿਸ਼।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰ੍ਹੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ। ਆਵਾਜ਼ ਵਿਸ਼ਵਾਸ
1: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
2: ਸਾਡੇ ਨਾਲ ਪਹਿਲੇ ਕਾਲਰ ਲਾਈਨ ਤੇ ਨੇ, ਆਓ ਉਹਨਾਂ ਦੀ ਸੁਣਦੇ ਹਾਂ ਫਰਮਾਇਸ਼। ਹੈਲੋ
3: ਹੈਲੋ,
2: ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ।
3: ਹਾਂਜੀ ਅਸ਼ੋਕ ਕੁਮਾਰ ਬੋਲਦਾ ਜੀ ਘੁੰਮਣ ਕਲੋਨੀ ਤੋਂ ਜੀ।
2: ਹੋਰ ਠੀਕ ਹੋ ਅਸ਼ੋਕ ਕੁਮਾਰ ਜੀ?
3: ਹਾਂਜੀ ਵਧੀਆ ਬਸ ਭਰਾ ਸਰ, ਬਹੁਤ ਵਧੀਆ ਸਰ।
2: ਕਿਹੜਾ ਗੀਤ ਸੁਣਾ ਅੱਜ ਤੁਹਾਨੂੰ? ਸਤਿੰਦਰ ਸਰਤਾਜ ਦਾ ਗੀਤ ਤੁਹਾਡੀ ਫਰਮਾਇਸ਼ ਤੇ ਸੁਣਵਾਉਣ ਜਾ ਰਹੇ ਹਾਂ ਤੁਹਾਨੂੰ।
3: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਸਰ।
2: ਠੀਕ ਹੈ ਜੀ, ਆਕਾਸ਼ਵਾਣੀ ਕੋਲ ਤੇ ਕਾਲ ਕਰਨ ਦੀ ਧੰਨਵਾਦ।
3: ਬਹੁਤ ਸ਼ੁਕਰੀਆ ਜੀ। ਪ੍ਰਦਰਸ਼ਨ

0: आवाज़ विश्वास अते विरासत ते 90 साल दी कहानी आकाशवाणी।
1: बदलो बदलो आदत बदलो बदलो बदलो आदत बदलो।
2: मशीन में कपड़े डालने से पहले चेक नहीं किया था क्या?
1: बदलो बदलो आदत बदलो। अब नजदीकी बैंक जाकर फटे पुराने नोट्स बदलिए। अगर बैंक मना करे तो RBI के ओम्बुड्समैन से शिकायत करें। RBI कहता है जानकार बनिए, सतर्क रहिए।
0: 90 साल तो लोकांदी।
3: हेलो,
4: सतकार भरी सत श्री अकाल जी।
3: सत श्री अकाल जी, कौन ते किथों गल कर रहे हो जी?
4: ਸੋਮ ਦੱਤ ਬੋਲਦਾ ਜੀ, ਮੈਂ ਗੇਟ ਨਾਭੇ ਤੋਂ ਜੀ।
3: ਹੋਰ ਠੀਕ ਠਾਕ ਹੋ ਸੋਮ ਦੱਤ ਜੀ?
4: ਬਹੁਤ ਵਧੀਆ ਸਰ, ਤੁਸੀਂ ਸੁਣਾਓ ਠੀਕ ਠਾਕ ਜੀ?
3: ਹਾਂਜੀ ਹਾਂਜੀ ਵਧੀਆ। ਕਿਹੜਾ ਗੀਤ ਸੁਣੋਗੇ ਅੱਜ?
4: ਦੇਖੋ ਤੁਹਾਡੇ ਚੈਨਲ ਚੱਲਣ ਵਾਲੇ ਸਾਰੇ ਗੀਤ ਬਹੁਤ ਵਧੀਆ ਨੇ, ਪਰ ਆਪਾਂ ਸੁਣਾਂਗੇ ਕੁਲਦੀਪ ਮਾਨਕ ਜੀ ਦਾ ਚਿੱਠੀਆਂ ਗੀਤ ਜੀ।
3: ਕੁਲਦੀਪ ਮਾਨਕ ਦਾ ਚਿੱਠੀਆਂ ਗੀਤ ਤੁਹਾਨੂੰ ਜ਼ਰੂਰ ਸੁਣਵਾਵਾਂਗੇ ਸੋਮ ਦੱਤ ਜੀ, ਲੇਕਿਨ ਉਸ ਤੋਂ ਪਹਿਲਾਂ ਅਸੀਂ ਵੇਲਾ ਹੋ ਚੱਲਿਆ ਨਿਊਜ਼ ਹੈਡਲਾਈਨਸ ਦਾ।
4: ਬਿਲਕੁਲ ਜੀ ਬਿਲਕੁਲ,
3: ਨਿਊਜ਼ ਹੈਡਲਾਈਨਸ ਤੋਂ ਬਾਅਦ ਤੁਹਾਡਾ ਫਰਮਾਇਸ਼ੀ ਗੀਤ ਜ਼ਰੂਰ।
4: ਬਹੁਤ ਬਹੁਤ ਧੰਨਵਾਦ ਸਰ ਜੀ,
3: ਆਕਾਸ਼ਵਾਣੀ ਪਟਿਆਲਾ ਤੇ ਕਾਲ ਕਰਨ ਲਈ ਧੰਨਵਾਦ।

ਯਾਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 8 ਵਜ ਰਹੇ ਨੇ ਅਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ ਸੀ ਜੋਜ਼ਫ ਵਿਜੇ ਦੀ ਅਗਵਾਈ ਵਾਲੀ TVK ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਮਿਲ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸੰਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਈਲ ਦੀ ਸਫਲ ਪਰਖ ਕੀਤੀ ਹੈ। ਸਰਕਾਰ ਨੇ ਰਾਸ਼ਟਰੀ ਪੰਚਾਇਤ ਪੁਰਸਕਾਰ 2025 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪੁਰਸਕਾਰ ਦੇਸ਼ ਭਰ ਵਿੱਚੋਂ ਚੁਣੀਆਂ ਗਈਆਂ 42 ਪੰਚਾਇਤਾਂ ਨੂੰ ਦਿੱਤੇ ਜਾਣਗੇ। ਰਾਸ਼ਟਰੀ ਕਾਨੂੰਨੀ ਸੇਵਾ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ ਵਿੱਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਪੰਜਾਬ ਭਰ 'ਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਨੇ ਅੱਜ ਵਾਕਾਥੋਨ ਕਰਾਈ। ਤਰਨਤਾਰਨ ਪੁਲਿਸ ਦੇ CIA ਸਟਾਫ ਨੇ ਇੱਕ ਅਫਰੀਕੀ ਔਰਤ ਨੂੰ 3 ਕਿਲੋ ਹੈਰੋਇਨ ਅਤੇ 1 ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 2025-26 ਵਿੱਚ ਰੋਪੜ ਨਹਿਰੀ ਨੈੱਟਵਰਕ ਹੇਠ ਸਿੰਚਾਈ ਰਕਬਾ 29,488 ਏਕੜ ਤੋਂ ਵੱਧ ਕੇ 85,447 ਏਕੜ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਡਾਕਟਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟਕਪੁਰਾ ਵਿਖੇ ਕ੍ਰਿਕਟ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਅਤੇ ਖੇਡ ਮੈਦਾਨ ਦੇ ਵਿਕਾਸ ਕਾਰਜ ਲਈ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ। ਭਾਰਤ ਦੇ ਸਾਹਿਲ ਜਾਧਵ ਨੇ ਚੀਨ ਦੇ ਸ਼ੰਘਾਈ ਵਿੱਚ ਤੀਰ ਅੰਦਾਜ਼ੀ ਵਿਸ਼ਵ ਕੱਪ 2026 'ਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਅਤੇ ਆਓ ਹੁਣ ਤੁਹਾਨੂੰ ਸੁਣਵਾਉਂਦੇ ਹਾਂ ਸੋਮਦੱਤ ਜੀ ਦੀ ਫਰਮਾਇਸ਼ ਅਤੇ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਗੀਤ ਚਿੱਠੀਆਂ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਹੈਲੋ,
2: ਹਾਂਜੀ ਸਰ,
1: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
1: ਹਾਂਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
2: ਸ਼ਾਮ ਸਿੰਘ ਜੀ, ਪਿੰਡ ਭਾਂਦਰੀ, ਜ਼ਿਲ੍ਹਾ ਪਟਿਆਲਾ।
1: ਹੋਰ ਠੀਕ ਠਾਕ ਹੋ ਸ਼ਾਮ ਸਿੰਘ ਜੀ?
2: ਓਕੇ ਜੀ, ਓਕੇ, ਬਹੁਤ ਧੰਨਵਾਦ ਤੁਹਾਡਾ ਜੀ। ਤੁਸੀਂ ਠੀਕ ਹੋ ਜੀ?
1: ਹਾਂਜੀ ਹਾਂਜੀ, ਸ਼ੁਕਰ ਹੈ ਰੱਬ ਦਾ। ਕਿਹੜਾ ਗੀਤ ਸੁਣੋਗੇ?
2: ਇਹ ਗਰੇਵਾਲ ਦਾ ਸੁਣਾ ਦਿਓ ਜੀ, ਮੋਟਰ ਮਿੱਤਰਾਂ ਦੀ ਸੁਣਾ ਦਿਓ ਜਾਂ ਹੋਰ ਸੁਣਾ ਦਿਓ ਕੋਈ।
1: ਠੀਕ ਹੈ ਜੀ ਸ਼ਾਮ ਸਿੰਘ ਜੀ, ਆਕਾਸ਼ਵਾਣੀ ਪਟਿਆਲਾ 'ਤੇ ਕਾਲ ਕਰਨ ਦੀ ਬਹੁਤ ਧੰਨਵਾਦ। ਤੁਹਾਡੀ ਫਰਮਾਇਸ਼ 'ਤੇ ਗੀਤ ਸੁਣਵਾ ਰਹੇ ਹਾਂ ਮੋਟਰ ਮਿੱਤਰਾਂ ਦੀ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵਾਮੀ ਲਾ ਲਓ, ਇਸ ਵੇਲੇ ਰਾਤ ਦੇ 8:15 ਤੇ 30 ਸੈਕਿੰਡ ਹੋ ਰਹੇ ਨੇ।

0: ਦੋਸਤੋ, ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਰੇਡੀਓ ਓਪੀਡੀ ਦਾ। ਅੱਜ ਦੇ ਪ੍ਰੋਗਰਾਮ ਰੇਡੀਓ ਓਪੀਡੀ ਦਾ ਵਿਸ਼ਾ ਹੈ ਦਿਲ ਦੀਆਂ ਬਿਮਾਰੀਆਂ ਅਤੇ ਇਲਾਜ। ਅੱਜ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਸੁਣਵਾਵਾਂਗੇ ਡਾਕਟਰ ਹਰਸਿਮਰਨਜੀਤ ਸਿੰਘ ਨਾਲ ਕੀਤੀ ਹੋਈ ਗੱਲਬਾਤ।
1: ਰੇਡੀਓ ਓਪੀਡੀ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਸੋਤਿਓ, ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਦਿਲ ਦੀਆਂ ਬਿਮਾਰੀਆਂ ਅਤੇ ਇਸੇ ਕੀ ਕਾਰਨ ਬਣਦੇ ਹੈਗੇ ਆ, ਇਸੇ ਹੀ ਵਿਸ਼ੇ ਦੇ ਉੱਪਰ ਸਾਨੂੰ ਜਾਣਕਾਰੀ ਦੇਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਹਰਸਿਮਰਨਜੀਤ ਸਿੰਘ, ਜੋ ਕਿ DM ਕਾਰਡੀਓਲੋਜੀ ਨੇ, ਅਤੇ ਇਹਨਾਂ ਦਾ ਆਪਾਂ ਸਟੂਡੀਓ ਦੇ ਵਿੱਚ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ।
2: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
1: ਜੀ। ਤਾਂ ਡਾਕਟਰ ਸਾਹਿਬ, ਦਿਲ ਜਿਹੜਾ ਹੈਗਾ ਸਾਡੇ ਸਰੀਰ ਦਾ ਬਹੁਤ ਹੀ ਅਹਿਮ ਅੰਗ ਹੈਗਾ, ਕਿਉਂਕਿ ਹਰ ਇੱਕ ਅਸੀਂ ਨੋਰਮਲੀ ਵੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਾਂ ਕਿ ਜੇਕਰ ਤੁਹਾਡਾ ਦਿਲ ਸਹੀ ਢੰਗ ਨਾਲ ਕੰਮ ਕਰਦਾ ਤਾਂ ਤੁਸੀਂ ਜਿਹੜਾ ਹੈਗਾ ਆਪਣਾ ਜਿਹੜਾ ਕੰਮ ਕਾਜ ਹੈਗਾ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਤਾਂ ਇਸੇ ਹੀ ਵਿਸ਼ੇ 'ਤੇ ਆਪਾਂ ਗੱਲ ਕਰਾਂਗੇ ਵੀ ਦਿਲ ਨੂੰ ਇਹੋ ਜਿਹੀਆਂ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹੈਗੀਆਂ। ਦਿਲ ਦੀਆਂ ਬਿਮਾਰੀਆਂ ਤੋਂ ਹੀ ਅਸੀਂ ਸ਼ੁਰੂਆਤ ਕਰਾਂਗੇ ਕਿ ਤੁਹਾਡੀ ਭਾਸ਼ਾ ਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਇਸੇ ਨਾਲ ਸੰਬੰਧਿਤ ਹੁੰਦੀਆਂ।
2: ਦਿਲ ਦੀਆਂ ਬਿਮਾਰੀਆਂ ਮੁੱਖ ਦੋ ਹਿੱਸਿਆਂ 'ਚ ਵੰਡੀਆਂ ਜਾਂਦੀਆਂ।
1: ਜੀ,
2: ਇੱਕ ਤਾਂ ਹੈ ਨੇ ਕੰਜੈਨਾਈਟਲ ਹਾਰਟ ਡਿਜ਼ੀਜ਼, ਜਿਹੜੀ ਕੋਈ ਬਚਪਨ ਤੋਂ ਹੀ ਬੱਚੇ ਨੂੰ ਜੈਨੇਟਿਕ ਤੌਰ 'ਤੇ ਆ ਗਈ, ਜਿਵੇਂ ਕਿ ਆਪਾਂ ਸੁਣਦੇ ਹਾਂ ਕਿ ਦਿਲ ਦੇ ਵਿੱਚ ਛੇਦ ਹੈ।
1: ਜੀ,
2: ਹਾਰਟ ਦੇ ਚਾਰ ਖਾਨੇ ਨੇ, ਉਹਨਾਂ 'ਚ ਪੜਦਾ ਹੁੰਦਾ, ਸਰਕੂਲੇਸ਼ਨ ਮੇਨਟੇਨ ਕਰਨ ਲਈ ਉਹਨਾਂ 'ਚ ਵੋਲਵਸ ਹੁੰਦੇ ਨੇ।
1: ਜੀ,
2: ਤਾਂ ਬਚਪਨ ਤੋਂ ਜਾਂ ਤਾਂ ਉਹ ਪੜਦਾ ਜਿਹੜਾ ਉਹਦੇ ਵਿੱਚ ਕੋਈ ਛੇਦ ਹੁੰਦਾ, ਜਾਂ ਫਿਰ ਜਿਹੜੇ ਵੋਲਵਸ ਆ ਉਹਨਾਂ ਦੇ ਵਿੱਚ ਕੋਈ ਦਿੱਕਤ ਹੁੰਦੀ ਹੈ, ਪਰ ਇਹਦਾ ਨੰਬਰ ਬਹੁਤ ਘੱਟ ਹੈ। ਜਿਹੜੇ ਮੇਜਰ 90% ਤੋਂ ਜ਼ਿਆਦਾ ਜਿਹੜੀ ਡਿਜ਼ੀਜ਼ ਪ੍ਰੈਵਲੈਂਟ ਹੈ
1: ਜੀ,
2: ਉਹ ਹੈਗੀ ਹੈ ਲਾਈਫ ਸਟਾਈਲ ਰਿਲੇਟਡ, ਜਿਹੜੀ ਕਿ ਏਜ ਵਿੱਚ ਲੇਟਰ ਔਨ ਆਉਂਦੀ ਹੈ, ਜਿਹੜੀ ਹਾਰਟ ਦੀ ਨਾੜਾਂ ਨਾਲ ਸੰਬੰਧ ਰੱਖਦੀ ਹੈ। ਜਿਹੜਾ ਆਪਾਂ ਆਮ ਤੌਰ 'ਤੇ ਸਾਰੇ ਸੁਣਦੇ ਹਾਂ ਵੀ ਨਾੜਾਂ 'ਚ ਬਲੋਕੇਜ ਆ ਗਈ, ਉਹਦੇ ਕਰਕੇ ਕਿਸੇ ਦੇ ਸਟੈਂਟ ਪੈ ਗਏ, ਕਿਸੇ ਦਾ ਬਾਈਪਾਸ ਹੋ ਗਿਆ, ਜਾਂ ਛਾਤੀ 'ਚ ਦਰਦ ਆਇਆ, ਮੌਕਾ ਹੀ ਨਹੀਂ ਮਿਲਿਆ, ਕੁਛ ਸਮੇਂ ਕੁਛ ਮਿੰਟਾਂ 'ਚ ਹੀ ਹਾਰਟ ਬੰਦ ਹੋ ਗਿਆ, ਕੋਈ ਮੇਜਰ ਐਡਵਰਸ ਇਵੈਂਟ, ਮੇਜਰ ਐਕਸੀਡੈਂਟ ਹੋ ਗਿਆ।
1: ਜੀ,
2: ਸੋ ਇਹ ਦੋ ਮੇਨ ਤਰ੍ਹਾਂ ਦੀਆਂ ਬਿਮਾਰੀਆਂ, ਉਹ 'ਚੋਂ ਸਭ ਤੋਂ ਜ਼ਿਆਦਾ ਜਿਹੜੀ ਅਹਿਮੀਅਤ ਰੱਖਦੀਆਂ ਨੇ, ਜਿਹੜੇ ਸਭ ਤੋਂ ਜ਼ਿਆਦਾ ਨੰਬਰ ਜਿਸ 'ਚ ਹੈ ਪੇਸ਼ੈਂਟਸ ਦਾ, ਉਹ ਲਾਈਫ ਸਟਾਈਲ ਰਿਲੇਟਡ ਕਾਰਡੀਅਕ ਡਿਜ਼ੀਜ਼ ਹੈ, ਇਸਕੀਮਿਕ ਹਾਰਟ ਡਿਜ਼ੀਜ਼।
1: ਜੀ,
2: ਉਹਦੇ 'ਚ ਨਾੜਾਂ ਦੀ ਬਲੋਕੇਜ ਮੇਨ ਡਿਜ਼ੀਜ਼ ਹੈ। ਸੋ ਸਭ ਤੋਂ ਜ਼ਿਆਦਾ ਲੋਕਾਂ ਨੂੰ ਜਿਹੜਾ ਜਿਸ ਨਾਲ ਸੰਬੰਧ ਹੈ ਉਹ ਕੰਜੈਨੇਟਲ ਹਾਰਟ ਡਿਜ਼ੀਜ਼ ਨਹੀਂ, ਉਹ ਲਾਈਫ ਸਟਾਈਲ ਰਿਲੇਟਡ ਕੋਰੋਨਰੀ ਆਰਟਰੀ ਡਿਜ਼ੀਜ਼ ਹੈ, ਨਾੜਾਂ ਦੀ ਬਲੋਕੇਜ।
1: ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਜਿਸ ਤਰੀਕੇ ਨਾਲ ਕਿਹਾ ਕਿ ਕੁਝ ਇਹਨਾਂ ਦੇ ਵਿੱਚੋਂ ਇੱਕ ਤਾਂ ਇਹ ਹੈ ਵੀ ਬਾਏ ਬਰਥ ਕਿਸੇ ਨੂੰ ਜੇ ਦਿਲ ਦੀ ਪ੍ਰੋਬਲਮ ਹੁੰਦੀ ਹੈ, ਦਿਲ ਦੇ ਵਿੱਚ ਇਸ ਤਰ੍ਹਾਂ ਦਿਲ ਦੇ ਵਿੱਚ ਤੁਸੀਂ ਕਿਹਾ ਛੇਦ ਹੋ ਜਾਂਦਾ ਹੁੰਦੀ ਹੈ, ਕਈ ਬੱਚਿਆਂ 'ਚ ਇੱਦਾਂ ਦੀ ਸਮੱਸਿਆ ਬਾਏ ਬਰਥ ਹੁੰਦੀ ਹੈਗੀ। ਹੁਣ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਨਾੜਾਂ ਦੀ ਬਲੋਕੇਜ ਦੇ ਵਿੱਚ ਇਸ ਦਾ ਕੀ ਮਤਲਬ ਹੈਗਾ, ਅਤੇ ਨਾੜਾਂ ਦੀ ਜਿਹੜੀ ਬਲੋਕੇਜ ਹੈਗੀ ਹੈ, ਇੱਕ ਤੰਦਰੁਸਤ ਇਨਸਾਨ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦਾ ਰਹਿੰਦਾ ਤਾਂ ਵੀ ਉਸ ਦੇ ਵਿੱਚ ਇਸ ਦਾ ਆਪਾਂ ਕੀ ਕਾਰਨ ਮੰਨ ਸਕਦੇ ਹਾਂ ਵੀ ਕਿਉਂ ਉਸ ਦੇ ਖੂਨ ਦਾ ਦੌਰਾ ਕਰਨਾ ਬੰਦ ਕਰ ਦਿੰਦਾ ਜਾਂ ਨਾੜਾਂ ਦੀ ਬਲੋਕੇਜ ਹੋਣੀ ਸ਼ੁਰੂ ਹੋ ਜਾਂਦੀ ਹੈ, ਵੀ ਇਸ ਕੀ ਰੀਜ਼ਨ ਬਣਦੇ ਅੱਗੇ ਚੱਲ ਕੇ?
2: ਇਹ ਬੇਸਿਕਲੀ ਏਜਿੰਗ ਦੀ ਡਿਜ਼ੀਜ਼ ਹੈ ਪ੍ਰਾਈਮੈਰਲੀ। ਏਜਿੰਗ ਦੇ ਨਾਲ ਜਿੱਦਾਂ ਬਾਕੀ ਸਰੀਰ ਦੇ ਅੰਗ ਢਲਦੇ ਨੇ, ਉਸੇ ਤਰ੍ਹਾਂ ਨਾੜਾਂ ਦੀ ਜਿਹੜੀ ਅੰਦਰਲੀ ਸਤਹ ਹੈ ਉਹ ਵੀ ਡੈਮੇਜ ਹੁੰਦੀ ਹੈ, ਉਹ ਢਲਦੀ ਹੈ। ਅਤੇ ਨਾੜਾਂ ਬੇਸਿਕਲੀ ਸਮਝਣ ਲਈ ਤੁਸੀਂ ਇਹ ਲਾ ਲਓ ਵੀ ਇੱਕ ਰਬੜ ਦੀ ਪਾਈਪ ਵਾਂਗੂ ਹੁੰਦੀਆਂ ਨੇ, ਜਿੱਦਾਂ ਘਾਹ ਨੂੰ ਪਾਈਪ ਦੇਣ ਵਾਲੀ ਪਾਈਪ ਤੁਸੀਂ ਦੇਖੀ ਹੋਵੇ,
1: ਜੀ,
2: ਉਹਦੀ ਜੇ ਕਿਸੇ ਇੱਕ ਜਗ੍ਹਾ ਤੋਂ ਪਰਤ ਕਮਜ਼ੋਰ ਹੋ ਜੇ ਅਤੇ ਉਹ ਬਹਿ ਜੇ ਤਾਂ ਉੱਥੇ ਬਲੋਕੇਜ ਬਣ ਜਾਂਦੀ ਹੈ।
1: ਜੀ,
2: ਇਹ ਬਿਮਾਰੀ 20 ਸਾਲ ਤੋਂ ਘੱਟ ਉਮਰ 'ਚ ਨਹੀਂ ਪਾਈ ਜਾਂਦੀ। ਉਮਰ ਦੇ ਨਾਲ ਏਜਿੰਗ ਦਾ ਜਿੱਦਾਂ ਅਸਰ ਆਉਂਦਾ ਬੋਡੀ 'ਤੇ, ਕੁਛ ਲੋਕਾਂ 'ਚੋਂ ਏਜਿੰਗ ਦਾ ਅਸਰ ਜਲਦੀ ਆਉਂਦਾ, ਅੰਦਰਲੀ ਸਤਹ ਜਲਦੀ ਢਲਦੀ ਹੈ, ਕਮਜ਼ੋਰ ਹੁੰਦੀ ਹੈ ਅਤੇ ਉੱਥੇ ਬਲੋਕੇਜ ਬਣ ਜਾਂਦੀ ਹੈ।
1: ਜੀ,
2: ਇਸ ਚੀਜ਼ ਨੂੰ ਜਲਦੀ ਹੋਰ ਵਧਣ 'ਚ ਜਿਹੜੀਆਂ ਜਿਹੜੇ ਫੈਕਟਰਸ ਫੇਵਰੇਬਲ ਨੇ, ਜਿਹੜੇ ਇਹਨੂੰ ਵਧਾਉਂਦੇ ਨੇ, ਉਹ ਹੈ ਸ਼ੂਗਰ ਅਨਕੰਟਰੋਲ, BP ਅਨਕੰਟਰੋਲਡ ਹੋਣਾ, ਥਾਇਰਾਇਡ ਦੀ ਡਿਜ਼ੀਜ਼,
1: ਜੀ,
2: ਲਾਈਫ ਸਟਾਈਲ ਰਿਲੇਟਿਡ

0: ਐਕਟੀਵਿਟੀ, ਫਿਜ਼ੀਕਲ ਇਨਐਕਟੀਵਿਟੀ, ਬੈਠੇ ਰਹਿਣਾ, ਸਭ ਤੋਂ ਵੱਡਾ ਫੈਕਟਰ ਜਿਹੜਾ ਅੱਜ ਕੱਲ੍ਹ ਸਾਹਮਣੇ ਆ ਰਿਹਾ ਉਹ ਹੈਗਾ ਸਟ੍ਰੈੱਸ।
1: ਜੀ
0: ਸੋ ਨਾੜਾਂ ਦੀ ਅੰਦਰਲੀ ਸਤਾ ਜਿਹੜੀ ਹੈ ਉਹ ਢਲਦੀ ਹੈ, ਉੱਥੇ ਬਲੋਕੇਜ ਬਣਦੀ ਹੈ। ਮਾਸਪੇਸ਼ੀਆਂ ਜਿਹੜੀਆਂ ਲਗਾਤਾਰ ਪੰਪ ਕਰ ਰਹੀਆਂ ਨੇ ਬਚਪਨ ਤੋਂ ਜਦੋਂ ਤੋਂ ਇਨਸਾਨ ਪੈਦਾ ਹੋਇਆ, ਉਹ ਮਾਸਪੇਸ਼ੀਆਂ ਨੂੰ ਆਪਦੀ ਖੁਰਾਕ ਜਿਹੜੀ ਚਾਹੀਦੀ ਹੈ ਉਹ ਨਾੜਾਂ 'ਚ ਬਲੋਕੇਜ ਆਉਣ ਕਰਕੇ ਉਹਨਾਂ ਨੂੰ ਸਪਲਾਈ ਪਹੁੰਚਦੀ ਨਹੀਂ ਬਲੱਡ ਦੀ, ਆਕਸੀਜਨ ਦੀ ਕਮੀ ਆਉਂਦੀ ਹੈ, ਖੁਰਾਕ ਨਹੀਂ ਪਹੁੰਚਦੀ, ਤਾਂ ਮਾਸਪੇਸ਼ੀਆਂ ਪੰਪ ਕਰਨਾ ਘੱਟ ਕਰ ਦਿੰਦੀਆਂ। ਇੱਕਦਮ ਬੰਦ ਹੋਣ 'ਤੇ ਉਸ ਹਿੱਸੇ ਨੂੰ ਸਪਲਾਈ ਨਹੀਂ ਜਾਂਦੀ, ਮਾਸਪੇਸ਼ੀਆਂ ਬਿਲਕੁਲ ਹੀ ਕੰਮ ਨਹੀਂ ਕਰ ਪਾਉਂਦੀਆਂ, ਉਸੇ ਨੂੰ ਅਟੈਕ ਕਿਹਾ ਜਾਂਦਾ।
1: ਬਿਲਕੁਲ ਤਾਂ ਡਾਕਟਰ ਸਾਹਿਬ, ਇਹ ਜਿਹੜਾ ਕਾਰਨ ਹੈਗਾ ਜਿਵੇਂ ਤੁਸੀਂ ਕਿਹਾ ਵੀ ਇਹ ਏਜਿੰਗ ਕਰਕੇ ਜ਼ਿਆਦਾ ਹੁੰਦਾ ਹੈਗਾ, ਤਾਂ ਅਸੀਂ ਦੇਖੀਏ ਕਿ ਅੱਜ ਤੋਂ ਕੁਛ ਕੁ ਸਾਲ ਪਹਿਲਾਂ ਅਗਰ ਅਸੀਂ ਪਿੱਛੇ ਜਾਈਏ ਤਾਂ ਲੋਕ ਬੜੇ ਤੰਦਰੁਸਤ ਸੀਗੇ, ਉਹਨਾਂ ਦੇ ਵਿੱਚ ਇਹ ਜਿਹੜੀਆਂ ਸਮੱਸਿਆਵਾਂ ਬਹੁਤ ਘੱਟ ਪਾਈਆਂ ਜਾਂਦੀਆਂ ਸੀ। ਅੱਜ ਅਸੀਂ ਕਿਤੇ ਵੀ ਦੇਖੀਏ ਤਾਂ ਬੜੀ ਛੋਟੀ ਘੱਟ ਛੋਟੀ ਉਮਰ ਦੇ ਵਿੱਚ, ਜਾਂ ਅਸੀਂ ਕਹੀਏ ਕਿ 40 ਸਾਲ ਦੀ ਉਮਰ ਦੇ ਅਸੀਂ ਬਹੁਤ ਸਾਰੇ ਹਾਦਸੇ ਨੋਰਮਲੀ ਹੀ ਹੁਣ ਦੇਖ ਰਹੇ ਹਾਂ, ਸੁਣਨ ਦੇ ਵਿੱਚ ਆ ਰਹੇ ਕਿ ਹਾਰਟ ਅਟੈਕ ਹੋ ਗਿਆ। ਤਾਂ ਇੰਨੀ ਛੋਟੀ ਉਮਰ ਦੇ ਵਿੱਚ ਲੋਕਾਂ ਨੂੰ ਇਹ ਹਾਰਟ ਅਟੈਕ ਦਾ ਕਾਰਨ ਜਿਹੜਾ ਹੈਗਾ ਉਹ ਕੀ ਬਣਦਾ ਜਾ ਰਿਹਾ ਹੈਗਾ?
0: ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਇਹ ਲਾਈਫ ਸਟਾਈਲ ਰਿਲੇਟਡ ਡਿਜ਼ੀਜ਼ ਹੈ, ਪਿਛਲੇ ਜਨਰੇਸ਼ਨਸ ਬਾਈ ਜਨਰੇਸ਼ਨ ਲਾਈਫ ਸਟਾਈਲ ਖਰਾਬ ਹੁੰਦਾ ਜਾ ਰਿਹਾ
1: ਜੀ।
0: ਮਲਟੀ ਫੈਕਟੋਰੀਅਲ ਡਿਜ਼ੀਜ਼ ਹੈ, ਕਈ ਸਾਰੇ ਫੈਕਟਰਸ ਨੇ ਜਿਨ੍ਹਾਂ 'ਚੋਂ ਕਈ ਫੈਕਟਰਸ ਤਾਂ ਆਪਣੇ ਵਸ 'ਚ ਨੇ, ਕਈ ਆਪਣੇ ਵਸ 'ਚ ਨਹੀਂ ਹੈਗੇ। ਜਿਵੇਂ ਕਿ ਜਨਰੇਸ਼ਨ ਬਾਈ ਜਨਰੇਸ਼ਨ, ਡੈਕੇਡ ਬਾਈ ਡੈਕੇਡ, ਹਰ ਦਸ਼ਕ ਤੋਂ ਬਾਅਦ ਪੋਲਿਊਸ਼ਨ, ਐਡਲਟਰੇਸ਼ਨ, ਚੀਜ਼ਾਂ ਦੀ ਪਿਓਰਿਟੀ ਇਹ ਗਿਰਦੀ ਜਾ ਰਹੀ ਹੈ। ਪੋਲਿਊਸ਼ਨ ਵੱਧਦਾ ਜਾ ਰਿਹਾ, ਐਡਲਟਰੇਸ਼ਨ ਵੱਧਦੀ ਜਾ ਰਹੀ ਹੈ, ਉਨੀਆਂ ਖਾਲਸ ਉਨੀਆਂ ਪਿਓਰ ਚੀਜ਼ਾਂ ਨਹੀਂ ਰਹੀਆਂ ਹੈਗੀਆਂ। ਸਟ੍ਰੈੱਸ ਲੈਵਲ ਵੱਧਦਾ ਜਾ ਰਿਹਾ, ਕੈਨੂ ਦਾ ਡਿਵੈਲਪਮੈਂਟ ਹੋ ਰਹੀ ਹੈ, ਗੈਜਟਸ ਵੱਧ ਆ ਰਹੇ ਨੇ, ਬਟ ਇਹ ਨਾਲ ਨਾਲ ਅਨਸੀਨ ਸਟ੍ਰੈੱਸ ਲਿਆ ਰਹੇ ਨੇ, ਜਿਸ ਨੂੰ ਬੈਲੈਂਸ ਕਰਨ ਲਈ ਇੱਕ ਗੁੱਡ ਲਾਈਫ ਸਟਾਈਲ ਹੈ ਨਹੀਂ ਗਾ। ਪਹਿਲਾਂ ਵੱਡੀਆਂ ਜੁਆਇੰਟ ਫੈਮਿਲੀ ਸੀਗੀਆਂ, ਰਿਸ਼ਤੇਦਾਰੀਆਂ ਬਿਹਤਰ ਸੀਗੀਆਂ ਔਰ ਫਰੈਂਡਸ਼ਿਪਸ ਵੀ ਬਿਹਤਰ ਸੀਗੀਆਂ, ਜਿਹੜੀਆਂ ਇਸ ਚੀਜ਼ ਨੂੰ ਬੈਲੈਂਸ ਆਊਟ ਕਰਦੀਆਂ ਨੇ। ਹੁਣ ਇਹ ਹੈ ਕਿ ਸਟ੍ਰੈੱਸ ਵੱਧ ਹੈ, ਪਰ ਉਹਨੇ ਵੱਡੇ ਕਹਿ ਲਓ ਕਿ ਬੈਲੈਂਸ ਕਰਨ ਲਈ ਸਿਸਟਮਸ ਹੈ ਨਹੀਂ ਗੇ। ਵਰਚੁਅਲ ਇੰਟਰੈਕਸ਼ਨ ਵੱਧ ਗਈ ਹੈ, ਰੀਅਲ ਇੰਟਰੈਕਸ਼ਨ ਘੱਟ ਗਈ ਹੈ। ਪਲੱਸ ਜਿੱਦਾਂ ਮੈਂ ਕਿਹਾ ਕਿ ਜਿਹੜੇ ਆਪਣੇ ਵਸ 'ਚ ਹੈ ਨਹੀਂ ਗੇ ਫੈਕਟਰਸ, ਪੋਲਿਊਸ਼ਨ ਹੈ, ਐਡਲਟਰੇਸ਼ਨ ਹੈ, ਇਹ ਚੀਜ਼ਾਂ ਸਭ ਦੇ ਕਲੈਕਟਿਵ ਅਸਰ ਕਰਕੇ ਅਰਲੀ ਏਜ ਵਿੱਚ ਇਹ ਡਿਜ਼ੀਜ਼ ਆਈ ਜਾ ਰਹੀ ਹੈ
1: ਜੀ।
0: ਏਜਿੰਗ ਨੂੰ ਪ੍ਰੋਗਰੈਸ ਜਲਦੀ ਕਰਾ ਰਹੀ ਹੈ, ਫਿਜ਼ੀਕਲ ਇਨਐਕਟੀਵਿਟੀ ਬਹੁਤ ਵੱਧ ਗਈ ਹੈ, ਸਿਟਿੰਗ ਜੋਬਸ ਹੋ ਗਈਆਂ ਨੇ, ਮਸ਼ੀਨੀਕਰਨ ਕਰਕੇ ਫਿਜ਼ੀਕਲ ਐਕਟੀਵਿਟੀ ਘੱਟ ਗਈ ਹੈ, ਔਰ ਐਕਟਿਵਲੀ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਕਰਨਾ ਚਾਹੁੰਦਾ। ਇੱਕ ਇੱਕ ਘੰਟੇ, ਦੋ ਦੋ ਘੰਟੇ ਦਾ ਜਿਮ ਜਾਂ ਯੋਗਾ ਜਾਂ ਰਨਿੰਗ ਆਪਦੇ ਸਰੀਰ ਲਈ ਕੋਈ ਉਦੋਂ ਤੱਕ ਨਹੀਂ ਕਰਨਾ ਚਾਹੁੰਦਾ ਜਦ ਤੱਕ ਕਿ ਕੋਈ ਮੇਜਰ ਦਿੱਕਤ ਸਾਹਮਣੇ ਨਾ ਆ ਜਾਵੇ
1: ਜੀ। ਤਾਂ ਇਸ ਵਿੱਚ ਸਾਡੇ ਜਿਸ ਤਰੀਕੇ ਨਾਲ ਤੁਸੀਂ ਲਾਈਫ ਸਟਾਈਲ ਦੀ ਗੱਲ ਕਰ ਰਹੇ ਹੋ ਕਿ ਬਹੁਤ ਸਾਰੇ ਇਸ਼ੂ ਇਕੱਠੇ ਹੋ ਕੇ ਇਸ ਚੀਜ਼ ਨੂੰ ਇਫੈਕਟ ਕਰਦੇ, ਸਾਡੀ ਸਿਹਤ 'ਤੇ ਇਹ ਬੁਰਾ ਅਸਰ ਪਾਉਂਦੇ ਹੈਗੇ ਆ। ਸਟੰਟ ਪੈਣ ਦੀ ਗੱਲ ਨੋਰਮਲ ਹੈਗੀ ਆ, ਅਸੀਂ ਕਹਿੰਦੇ ਹੁੰਦੇ ਹਾਂ ਉਸ ਦੇ ਹਰ ਇੱਕ, ਜ਼ਿਆਦਾਤਰ ਅਸੀਂ ਵੈਸੇ ਇਹ ਆਫਟਰ 50 ਜ਼ਿਆਦਾ ਸੁਣਦੇ ਹਾਂ ਕਿ ਉਹਨਾਂ ਦੇ ਸਟੰਟ ਪਿਆ ਹੈਗਾ। ਇਹ ਸਟੰਟ ਪੈਣਾ ਕੀ ਚੀਜ਼ ਹੁੰਦੀ ਹੈ ਡਾਕਟਰ ਸਾਹਿਬ?
0: ਸਟੈਂਟ ਬੇਸਿਕਲੀ ਨਾੜ ਨੂੰ ਜਿਸ ਜਗ੍ਹਾ ਤੋਂ ਨਾੜ ਦੱਬ ਗਈ ਹੈ, ਬਹਿ ਗਈ ਹੈ, ਉਹਦੀ ਸਤਾ ਕਮਜ਼ੋਰ ਹੋਣ ਕਰਕੇ, ਤਾਂ ਉਹ ਇੱਕ ਉਸ ਜਗ੍ਹਾ 'ਤੇ ਨਾੜ ਨੂੰ ਖੋਲ੍ਹ ਦਿੰਦਾ। ਸਟੈਂਟ ਸਮਝਣ ਲਈ ਅਗਰ ਸੌਖਾ ਕਰਨਾ ਹੋਏ ਤਾਂ ਇੱਕ ਜਾਲੀਦਾਰ ਪਾਈਪ ਹੈ, ਆਪਣੀਆਂ ਨਾੜਾਂ ਵੀ ਪਾਈਪਾਂ ਵਰਗੀਆਂ ਹੁੰਦੀਆਂ ਨੇ, ਜਿੱਥੋਂ ਪਾਈਪ ਦੱਬ ਗਈ ਹੈ ਉਹਨੂੰ ਅੰਦਰੋਂ ਬੈਲੂਨਿੰਗ ਨਾਲ ਖੋਲ੍ਹ ਕੇ ਤਾਂ ਅੰਦਰ ਇੱਕ ਸਪੋਰਟ ਫਿੱਟ ਕਰਤੀ ਜਾਂਦੀ ਹੈ ਜੋ ਕਿ ਇੱਕ ਜਾਲੀਦਾਰ ਪਾਈਪ ਹੈ। ਸੋ ਪਾਈਪ 'ਚ ਪਾਈਪ ਫਿੱਟ ਕਰਨ ਵਾਲਾ ਕੰਮ ਹੈ ਕਿ ਜਿੱਥੇ ਪਾਈਪ ਦੱਬ ਗਈ ਫਲੋ ਰੁਕ ਰਿਹਾ, ਬਹਾਵ ਰੁਕ ਰਿਹਾ ਖੂਨ ਦਾ, ਉਸ ਜਗ੍ਹਾ 'ਤੇ ਤੁਸੀਂ ਸਪੋਰਟ ਦੇ ਕੇ ਉਹਨੂੰ ਨਾੜ ਨੂੰ ਖੋਲ੍ਹਤਾ ਅਤੇ ਉੱਥੋਂ ਸਰਕਲ ਬਿਹਤਰ ਹੋ ਗਿਆ। ਉਸ ਪੁਆਇੰਟ 'ਤੇ ਤਾਂ ਸਪੋਰਟ ਦੇਤੀ, ਪਰ ਅੱਗੇ ਜਿਹੜੀ ਇਹ ਪ੍ਰਕਿਰਿਆ ਹੈ ਏਜਿੰਗ ਦੀ ਔਰ ਨਾੜਾਂ ਦੇ ਅੰਦਰਲੀ ਸਤ੍ਹਾ ਦੇ ਢਲਣ ਦੀ, ਕਮਜ਼ੋਰ ਹੁੰਦੀ, ਉਹ ਲਗਾਤਾਰ ਚੱਲ ਰਹੀ ਹੈ। ਉਹਨੂੰ ਰੋਕਣ ਲਈ, ਉਹਨੂੰ ਕਾਊਂਟਰ ਕਰਨ ਲਈ, ਉਹਨੂੰ ਸਲੋ ਡਾਊਨ ਕਰਨ ਲਈ ਜੀਵਨ ਜਾਂਚ ਬਿਹਤਰ ਕਰਨਾ, ਸ਼ੂਗਰ ਬੀ ਪੀ ਦੀ ਦਵਾਈ ਪ੍ਰੋਪਰ ਖਾਣਾ, ਫਿਜ਼ੀਕਲ ਐਕਟੀਵਿਟੀ ਕਰਨਾ, ਇਹ ਸਾਰੀਆਂ ਚੀਜ਼ਾਂ ਨਾਲ ਪੈਰਲਲ ਕਰਨੀਆਂ ਪੈਂਦੀਆਂ। ਤਾਂ ਹੁੰਦਾ ਕੀ ਹੈ ਵੀ ਸਟੈਂਟਿੰਗ ਇੱਕ ਵਾਰ ਹੋਣ ਤੋਂ ਬਾਅਦ ਨਾੜ 'ਚ ਫਿਰ ਕਿਤੇ ਬਲੋਕੇਜ ਬਣਦੀ ਹੈ, ਕੁਛ ਸਾਲਾਂ 'ਚ ਫਿਰ ਦੁਬਾਰਾ ਉੱਥੇ ਸਟੈਂਟਿੰਗ ਹੁੰਦੀ ਹੈ, ਕਿਉਂਕਿ ਉਹ ਡਿਜ਼ੀਜ਼ ਦੀ ਜਿਹੜੀ ਪ੍ਰਕਿਰਿਆ ਹੈ ਉਹ ਤਾਂ ਚੱਲ ਹੀ ਰਹੀ ਹੈ
1: ਜੀ। ਤਾਂ ਜਿਵੇਂ ਸਟਾਰਟਿੰਗ 'ਚ ਤੁਸੀਂ ਕਿਹਾ ਕਿ ਕੁਛ ਕੁ ਬਿਮਾਰੀਆਂ ਜਿਹੜੀਆਂ ਦਿਲ ਦੇ ਨਾਲ ਸੰਬੰਧਿਤ ਹੈ ਉਹ ਬਾਏ ਬਰਥ ਵੀ ਹੋ ਜਾਂਦੀਆਂ ਹੈਗੀਆਂ, ਜਿਵੇਂ ਦਿਲ ਦੇ ਵਿੱਚ ਸ਼ੇਕ ਹੋਣਾ, ਤਾਂ ਕੀ ਜਿਹੜੀਆਂ ਇੱਦਾਂ ਦੀਆਂ ਬਿਮਾਰੀਆਂ ਹੁੰਦੀਆਂ ਹੈ, ਫਿਰ ਉਹ ਕਿੱਦਾਂ ਆਪਾਂ ਕਹੀਏ ਵੀ ਉਹਨਾਂ ਦਾ ਇਲਾਜ ਕਿਸ ਹੱਦ ਤੱਕ ਪੋਸੀਬਲ ਹੈਗਾ, ਜਾਂ ਜੇਕਰ ਕਿਸੇ ਬੱਚੇ ਦੇ ਵਿੱਚ ਬਾਏ ਬਰਥ ਇੱਦਾਂ ਦੀ ਸਮੱਸਿਆ ਆਉਂਦੀ ਹੈਗੀ, ਤਾਂ ਕੀ ਉਹ ਬੱਚਾ ਨੋਰਮਲ ਜ਼ਿੰਦਗੀ ਜਿਹੜੀ ਹੈਗੀ ਆ ਉਹ ਜੀ ਸਕਦਾ, ਕਿ ਉਹਦੀ ਲਾਈਫ 'ਤੇ ਹਮੇਸ਼ਾ ਹੀ ਕੁਐਸਚਨ ਬਣਿਆ ਰਹਿੰਦਾ?
0: ਜਿਨ੍ਹਾਂ ਦੀ ਡਿਜ਼ੀਜ਼ ਇਹ ਬਰਥ ਵੇਲੇ ਪਕੜ 'ਚ ਆਉਂਦੀ ਹੈ, ਔਰ ਯੂਜਲੀ ਆ ਜਾਂਦੀ ਹੈ ਬਿਕੋਜ਼ ਜਿਹੜਾ ਚਾਈਲਡ ਐਂਡ ਮਦਰ ਹੈਲਥ ਕੇਅਰ ਪ੍ਰੋਗਰਾਮ ਹੈ ਗਵਰਨਮੈਂਟ ਦਾ,
1: ਜੀ
0: ਉਹਦੇ 'ਚ

0: ਬੇਸਿਕ
1: ਟੈਸਟ
0: ਕੇਅਰ ਔਰ
1: ਸਾਰੇ
0: ਬੇਸਿਕ ਟੈਸਟ ਸਾਰੇ ਹੈਗੇ, ਪਲੱਸ ਈਵਨ ਬਰਥ ਤੋਂ ਪਹਿਲਾਂ ਹੈਗੇ
1: ਜੀ
0: ਜਿਹੜੇ ਅਨੋਮਲੀ ਸਕੈਨਸ। ਤਾਂ ਜੇ ਤਾਂ ਹਾਰਟ ਦੀ ਦਿੱਕਤ ਕੋਈ ਇੰਨੀ ਮੇਜਰ ਹੋਏ ਤਾਂ ਸਰਕੂਲੇਸ਼ਨ ਸਸਟੇਨੇਬਲ ਹੀ ਨਹੀਂ ਹੁੰਦਾ। ਪੇਸ਼ੈਂਟ ਬੱਚਾ ਹੈ ਬੇਸਿਕਲੀ, ਜਿਹੜਾ ਆਪਣੇ ਫੀਟਲ ਸਟੇਜ 'ਚ, ਭਰੂਣ ਵਾਲੀ ਸਟੇਜ 'ਚ ਹੀ ਬਰਥ ਤੱਕ ਪਹੁੰਚ ਹੀ ਨਹੀਂ ਪਾਉਂਦਾ।
1: ਜੀ
0: ਜੇ ਬਰਥ ਤੱਕ ਕੋਈ ਪਹੁੰਚ ਗਿਆ ਤਾਂ ਮੈਜੋਰਟੀ ਦਿੱਕਤਾਂ ਜਿਹੜੀਆਂ ਬਰਥ ਵੇਲੇ ਪਕੜ ਜਾਂਦੀਆਂ ਨੇ ਉਹਨਾਂ ਦਾ ਇਲਾਜ ਹੈਗਾ।
1: ਜੀ
0: ਸਾਰੇ ਤਰ੍ਹਾਂ ਦੇ ਜਿਹੜੇ ਛੇਦ ਨੇ ਉਹਨਾਂ ਦੀਆਂ ਕਈ ਟਾਈਪਸ ਨੇ, ਪਲੱਸ ਨਾੜਾਂ ਦਾ ਕ੍ਰੋਸਿੰਗ ਹੋਣਾ, ਉਹ ਸਾਰਿਆਂ ਦੇ ਪ੍ਰੋਪਰ ਇਲਾਜ ਹੈਗੇ ਔਰ ਉਹਦੇ ਲਈ ਬਹੁਤ ਅੱਛੇ ਗਵਰਨਮੈਂਟ ਪ੍ਰੋਗਰਾਮਸ ਵੀ ਨੇ। ਔਰ ਇਹ ਦਿੱਕਤ ਪਕੜ 'ਚ ਅਕਸਰ ਆਈ ਜਾਂਦੀ ਹੈ ਕਿਉਂਕਿ ਡਿਲੀਵਰੀ ਵੇਲੇ ਪੀਡੀਆਟ੍ਰੀਸ਼ੀਅਨ ਦਾ ਇਨਵੋਲਵ ਹੋਣਾ, ਇਹ ਈਵਨ ਗਵਰਨਮੈਂਟ ਸੈਕਟਰ 'ਚ ਵੀ ਹਰ ਜਗ੍ਹਾ 'ਤੇ ਹੈ। ਸੋ ਜਿਹੜੀ ਬਿਮਾਰੀ ਅਣਦੇਖੀ ਹੈ ਸਮਾਜ ਵਿੱਚ ਉਹ ਬੇਸਿਕਲੀ ਅਡਲਟਸ ਵਿੱਚ ਜਿਹੜੀ ਕੋਰੋਨਰੀ ਆਰਟਰੀ ਡਿਜ਼ੀਜ਼ ਹੈ ਉਹ ਹੈ। ਬੱਚੇ ਵਾਲੀ ਦਿੱਕਤ ਫਿਰ ਵੀ ਪਕੜ 'ਚ ਆ ਜਾਂਦੀ ਹੈ ਔਰ ਉਹਦੇ ਲਈ ਸਰਜੀਕਲ ਅਤੇ ਇੰਟਰਵੈਂਸ਼ਨਲ ਸਾਰੇ ਪ੍ਰੋਸੀਜਰਸ ਅਵੇਲੇਬਲ ਹੈ ਨੇ ਔਰ
1: ਜੀ
0: ਪੋਸੀਬਲ ਹੈ ਨੇ, ਉਹ ਬੱਚਾ ਅੱਛੀ ਜ਼ਿੰਦਗੀ, ਨੋਰਮਲ ਜ਼ਿੰਦਗੀ ਬਿਤਾ ਪਾਉਂਦਾ।
1: ਜੀ ਤਾਂ ਇਸ ਵਿੱਚ ਡਾਕਟਰ ਸਾਹਿਬ ਜਿਵੇਂ ਆਪਾਂ ਗੱਲ ਕੀਤੀ ਹੈਗੀ ਹੈ ਕਿ ਏਜਿੰਗ ਦਾ ਫੈਕਟਰ ਹੈਗਾ, ਕੀ ਕੋਈ ਮੇਲ ਅਤੇ ਫੀਮੇਲ ਦਾ ਵੀ ਕੋਈ ਇਸ ਚੀਜ਼ ਨਾਲ ਕੋਈ ਕੋਰਲੇਟ ਆਪਾਂ ਇਸ ਨੂੰ ਕਰ ਸਕਦੇ ਹਾਂ ਵੀ ਇਹ ਜਿਹੜੀ ਸਮੱਸਿਆ ਹੈਗੀ ਹੈ ਵੀ ਦਿਲ ਦੀਆਂ ਜਿਹੜੀਆਂ ਜ਼ਿਆਦਾਤਰ ਬਿਮਾਰੀਆਂ ਹੈਗੀਆਂ ਉਹ ਮਰਦਾਂ ਦੇ ਵਿੱਚ ਜਾਂ ਔਰਤਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀਆਂ, ਕਿ ਇੱਦਾਂ ਦਾ ਵੀ ਕੋਈ ਫੈਕਟਰ ਇਸ ਚੀਜ਼ ਦੇ ਨਾਲ ਰਿਲੇਟਡ ਹੈ?
0: ਫੈਕਟਰ ਮਰਦਾਂ ਅਤੇ ਔਰਤਾਂ ਦੇ ਲਾਈਫ ਸਟਾਈਲ ਦੇ ਨਾਲ ਰਿਲੇਟਡ ਹੈਗਾ।
1: ਜੀ
0: ਉਹਦੇ 'ਚ ਜਿਵੇਂ ਹੁਣ ਸਮੋਕਰਸ ਆਪਣੇ ਕਹਿ ਲਓ ਕਿ ਇੰਡੀਅਨ ਸਿਨੈਰੀਓ 'ਚ, ਇੰਡੀਅਨ ਮੁਲਕ 'ਚ ਫੀਮੇਲਸ 'ਚ ਸਮੋਕਿੰਗ ਬਹੁਤ ਘੱਟ ਹੈ,
1: ਜੀ
0: ਤਾਂ ਸਮੋਕਿੰਗ ਬਹੁਤ ਵੱਡਾ ਰਿਸਕ ਫੈਕਟਰ ਹੈ ਜਿਹੜਾ ਮੇਲਸ ਨੂੰ ਹਾਰਟ ਡਿਜ਼ੀਜ਼ ਲਈ ਇੱਕ ਕਹਿ ਲਓ ਕਿ ਫਰੰਟ ਐਂਡ 'ਤੇ ਕਰ ਦਿੰਦਾ। ਉਹਨਾਂ 'ਚ ਹਾਰਟ ਡਿਜ਼ੀਜ਼ ਜ਼ਿਆਦਾ ਪਾਈ ਜਾਂਦੀ ਹੈ। ਫਿਰ ਹੋਰ ਲਾਈਫ ਸਟਾਈਲ ਰਿਲੇਟਡ ਜਿਹੜੇ ਫੈਕਟਰਸ ਨੇ, ਜਿੱਦਾਂ ਕੁਛ ਹਾਰਟ ਦੀਆਂ ਬਿਮਾਰੀਆਂ, ਡਾਇਲੇਟਡ ਕਾਰਡੀਓਮਿਓਪੈਥੀ, ਉਹ ਐਲਕੋਹਲਿਜ਼ਮ ਨਾਲ ਲਿੰਕਡ ਨੇ। ਸੇਮ ਉਹੀ ਗੱਲ ਕਿ ਮਰਦਾਂ ਦੇ ਔਰਤਾਂ 'ਚ ਜਿਹੜਾ ਆਦਤਾਂ ਦਾ ਫਰਕ ਹੈ, ਸਮੋਕਿੰਗ ਕਰਕੇ, ਐਲਕੋਹਲਿਜ਼ਮ ਕਰਕੇ ਮਰਦਾਂ 'ਚ ਹਾਰਟ ਵਾਲੀ ਦਿੱਕਤ ਜ਼ਿਆਦਾ ਪਾਈ
1: ਜ਼ਿਆਦਾ
0: ਜਾਂਦੀ ਹੈ।
1: ਪਾਈ ਜਾਂਦੀ ਹੈ।
0: ਅਦਰਵਾਈਜ਼ ਜੋ ਏਜ ਨਾਲ, ਜੋ ਕੁਦਰਤੀ ਤੌਰ 'ਤੇ ਕੁਦਰਤ ਦੇ ਅਕੋਰਡਿੰਗ ਜੋ ਡਿਜ਼ੀਜ਼ ਬਣਨੀ ਸੀ ਉਹ ਆਲਮੋਸਟ ਸੇਮ ਹੈ
1: ਜੀ
0: ਏਜਿੰਗ ਦੇ ਨਾਲ। ਫੀਮੇਲਸ 'ਚ ਇੱਕ ਕਹਿ ਲਾ ਲਓ ਰੱਬ ਵੱਲੋਂ ਇੱਕ ਪ੍ਰੋਟੈਕਸ਼ਨ ਹੈ, ਜਦ ਤੱਕ ਉਹਨਾਂ ਦੇ ਮੀਨੋਪੌਜ਼ ਨਹੀਂ ਹੁੰਦਾ ਉਦੋਂ ਤੱਕ ਉਹ ਪ੍ਰੋਟੈਕਟਿਡ ਨੇ ਹਾਰਮੋਨਲ ਲੈਵਲ 'ਤੇ,
1: ਜੀ
0: ਜਲਦੀ ਉਹਨਾਂ 'ਚ ਹਾਰਟ ਡਿਜ਼ੀਜ਼ ਨਹੀਂ ਬਣਦੀ। ਪੋਸਟ ਮੀਨੋਪੌਜ਼ਲ ਇੱਕਦਮ ਵੱਧਦੀਆਂ ਨੇ ਹਾਰਟ ਡਿਜ਼ੀਜ਼।
1: ਜੀ ਤਾਂ ਜਿਵੇਂ ਤੁਸੀਂ ਕਿਹਾ ਵੀ ਇਹ ਮੀਨੋਪੌਜ਼ ਤੋਂ ਬਾਅਦ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਹਾਰਟ ਦੇ ਨਾਲ ਰਿਲੇਟਡ ਔਰਤਾਂ ਦੇ ਵਿੱਚ ਉਸ ਦਾ ਕਾਰਨ ਬਣ ਜਾਂਦਾ ਹੈਗਾ, ਤਾਂ ਕੀ ਉਦੋਂ ਵੀ ਅਸੀਂ ਆਪਣੇ ਲਾਈਫ ਸਟਾਈਲ 'ਚ ਸੁਧਾਰ ਰੱਖ ਕੇ ਜਾਂ ਅਸੀਂ ਕਹੀਏ ਕਿ ਔਰਤਾਂ ਆਪਦੀਆਂ ਉਸ ਸਮੇਂ ਦੇ ਉੱਪਰ ਇਹੋ ਜਿਹੀਆਂ ਕਿਹੜੀਆਂ ਸਾਵਧਾਨੀਆਂ ਵਰਤ ਸਕਦੀਆਂ, ਕਿਸ ਤਰ੍ਹਾਂ ਦੇ ਉਹ ਆਪਣੀ ਲਾਈਫ ਸਟਾਈਲ 'ਚ ਚੇਂਜਸ ਕਰ ਸਕਦੀਆਂ, ਜਾਂ ਟਾਈਮ ਟੂ ਟਾਈਮ ਚੈੱਕਅਪ ਕਰਵਾਉਣਾ ਆਪਾਂ ਕਹੀਏ ਵੀ ਕਿੰਨਾ ਕੁ ਜ਼ਰੂਰੀ ਹੈਗਾ?
0: ਵੈਰੀ ਰਾਈਟ। ਪੋਸਟ ਮੀਨੋਪੌਜ਼ਲ ਬੋਨਸ 'ਚੋਂ ਕੈਲਸ਼ੀਅਮ ਘਟਣਾ, ਫਿਰ ਨਾੜਾਂ ਦੀ ਬਲੋਕੇਜ ਵਾਲੀ ਦਿੱਕਤ ਦਾ ਵਧਣਾ,
1: ਜੀ
0: ਬੀਪੀ ਦਾ ਸੀਨ 'ਚ ਆਉਣਾ, ਸ਼ੂਗਰ ਦਾ ਸੀਨ 'ਚ ਆਉਣਾ, ਇਹ ਸਾਰਾ ਹਾਰਮੋਨਸ ਦੇ ਨਾਲ ਰਿਲੇਟਡ ਹੈ। ਸੋ ਇੱਕ ਐਕਟਿਵ ਲਾਈਫ ਸਟਾਈਲ ਮੀਨੋਪੌਜ਼ ਤੋਂ ਕਾਫੀ ਪਹਿਲਾਂ ਹੀ ਅਪਣਾ ਲੈਣਾ, ਜਿਹਦੇ 'ਚ ਫਿਜ਼ੀਕਲ ਐਕਟੀਵਿਟੀ ਵਧੀਆ ਹੋਏ
1: ਜੀ
0: ਔਰ ਲਾਈਫ ਸਟਾਈਲ ਰਿਲੇਟਡ ਖਾਣ ਪਾਣ ਵਧੀਆ ਹੋਏ, ਨੀਂਦ ਅੱਛੀ ਹੋਏ, ਸਟ੍ਰੈਸ ਫਰੀ ਲਾਈਫ ਬਿਤਾਉਣਾ, ਇਹ ਚੀਜ਼ਾਂ ਮੀਨੋਪੌਜ਼ ਤੋਂ ਆਈ ਵੁੱਡ ਸੇ 5 ਸਾਲ ਪਹਿਲਾਂ ਹੀ ਆਪਦੀ ਲਾਈਫ 'ਚ ਲੈ ਕੇ ਆਉਣਾ। ਪ੍ਰੀਵੈਂਸ਼ਨ ਬੈਸਟ
1: ਜੀ,
0: ਆਪਾਂ ਪ੍ਰੀਵੈਂਟ ਕਰ ਸਕਦੇ ਹਾਂ ਬੈਸਟ ਤਰੀਕੇ ਨਾਲ। ਫਿਰ ਮੀਨੋਪੌਜ਼ ਦੇ ਨੇੜੇ ਹੀ ਈਵਨ 5 ਸਾਲ ਪਹਿਲਾਂ ਰੂਟੀਨ ਚੈੱਕਅਪਸ ਨੇ ਜਿਹੜੇ, ਉਹ ਮੈਂ ਨਹੀਂ ਕਹੂੰਗਾ 6 ਮਹੀਨੇ ਸਾਲ ਦੇ, ਐਟਲੀਸਟ 3 ਸਾਲ 'ਚ ਹਰ ਕਿਸੇ ਨੂੰ ਕਰਾਉਣੇ ਚਾਹੀਦੇ ਆ, ਜਿਸ 'ਚ ਬੋਡੀ ਦੇ ਸਾਰੇ ਤਰ੍ਹਾਂ ਦੇ ਟੈਸਟ, ਲਿਪਿਡ ਪ੍ਰੋਫਾਈਲ, ਸ਼ੂਗਰ, HbA1c, TSH, ਥਾਇਰਾਇਡ ਪ੍ਰੋਫਾਈਲ, ECG, ECO, TMT। ਸੋ ਇਹ ਡੈਫੀਨੇਟਲੀ ਕਰਾਉਣੇ ਚਾਹੀਦੇ ਤਾਂ ਕਿ ਜਿਹੜੀ ਕੋਈ ਦਿੱਕਤ ਹੈ ਉਹ ਛੋਟੀ ਸਟੇਜ 'ਚ ਹੀ ਪਕੜ 'ਚ ਆ ਜਾਵੇ।
1: ਜੀ ਕਈ ਵਾਰ ਡਾਕਟਰ ਸਾਹਿਬ ਇਹ ਹੁੰਦਾ ਕਿ ਕੋਈ ਵੀ ਇਨਸਾਨ ਨੋਰਮਲ ਜਾ ਰਿਹਾ ਹੈ ਜਾਂ ਆ ਰਿਹਾ, ਉਸੇ ਦਿਲ ਦੀ ਧੜਕਣ ਦਾ ਇੱਕੋ ਦਮ ਵੱਧ ਜਾਣਾ ਜਾਂ ਕਈਆਂ ਦੀ ਹਾਰਟ ਬੀਟ ਬਿਲਕੁਲ ਹੀ ਘੱਟ ਹੋ ਜਾਂਦੀ ਹੈ, ਤਾਂ ਕੀ ਉਸ ਨੂੰ ਵੀ ਅਸੀਂ ਹਾਰਟ ਦੀ ਸਮੱਸਿਆ ਦੇ ਨਾਲ ਰਿਲੇਟ ਕਰਾਂਗੇ?
0: ਬਿਲਕੁਲ, ਹਾਰਟ ਦਾ ਜਿਹੜਾ ਇਲੈਕਟ੍ਰੀਕਲ ਕੰਡਕਸ਼ਨ ਸਿਸਟਮ ਹੈ ਉਹਦੇ 'ਚ ਪੇਸਮੇਕਰ ਸੈੱਲ ਨੇ, ਪੇਸਮੇਕਰ ਸੈੱਲ ਕਰੰਟ ਬਣਾਉਂਦੇ ਆ ਅਤੇ ਨੋਰਮਲ ਇਨਸਾਨ ਦੀ ਰੈਸਟ ਅਤੇ ਧੜਕਣ ਜਿਹੜੀ 70 ਤੋਂ 80 ਰਹਿੰਦੀ ਹੈ ਉਹਦੇ 'ਚ ਉਹਦਾ ਬਹੁਤ ਜ਼ਿਆਦਾ ਰੋਲ ਹੈ।
1: ਜੀ
0: ਉਹ ਕਰੰਟ ਬਣਾਉਂਦੇ ਨੇ ਅਤੇ ਉਸ ਤੋਂ ਬਾਅਦ ਜਿਵੇਂ ਇੱਕ ਕਮਰੇ ਦੀ ਵਾਇਰਿੰਗ ਹੁੰਦੀ ਹੈ ਉਸੇ ਤਰ੍ਹਾਂ ਅੰਦਰ ਕੰਡਕਟਿਵ ਟਿਸ਼ੂ ਹੈ ਜਿਹਨੂੰ ਨਰਵਸ ਕਹਿੰਦੇ ਆ, ਇਹਨਾਂ ਦੀ ਡਿਜ਼ੀਜ਼ ਅਗਰ ਬਣ ਜਾਏ ਤਾਂ ਪੇਸਿੰਗ ਘੱਟ ਜਾਂਦੀ ਹੈ ਜਾਂ ਪੇਸਿੰਗ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਜਿਵੇਂ ਸ਼ਾਰਟ ਸਰਕਟਿੰਗ ਹੋਣ ਨਾਲ ਕਰੰਟ ਡਬਲ ਸਰਕੂਲੇਟ ਕਰਦਾ ਤਾਂ ਨੋਰਮਲ ਜਿਹੜੀ ਧੜਕਣ 80-90 ਰਹਿਣੀ ਹੈ ਉਹ ਡਬਲ ਹੋ ਜਾਂਦੀ ਹੈ 160-180। ਸੋ ਇਹ ਕੰਡਕਸ਼ਨ ਸਿਸਟਮ ਦੀ ਡਿਜ਼ੀਜ਼ ਹੈ ਜਿਹਦਾ ਦਵਾਈਆਂ 'ਚ ਵੀ ਹੱਲ ਹੈ ਪਲੱਸ ਇਹਦੇ ਲਈ ਪ੍ਰੋਸੀਜਰਸ ਵੀ ਨੇ।

0: ਪੇਸਿੰਗ ਅਗਰ ਘੱਟ ਜੇ, ਪੇਸਮੇਕਰ ਸੈੱਲ ਅਗਰ ਚਾਰਜ ਘੱਟ ਬਣਾ ਰਿਹਾ ਤਾਂ ਉਹਦੇ ਲਈ ਪੇਸਮੇਕਰ ਪੈ ਜਾਂਦਾ। ਉਹਦੇ 'ਚ ਬੈਟਰੀ ਲਾਈਫ ਆਰਾਮ ਨਾਲ 12-14 ਸਾਲ ਹੁੰਦੀ ਹੈ, ਔਰ ਬੜਾ ਅੱਛਾ ਬੇਸਿਕ ਪ੍ਰੋਸੀਜਰ ਹੈ। ਇਹਦੇ ਲੱਛਣ ਨੇ ਜਿਹੜੇ ਉਹ ਇਹ ਨੇ ਕਿ ਤੁਰਦੇ ਹੋਏ ਸਾਹ ਚੜ੍ਹਨ ਲੱਗ ਜਾਣਾ, ਧੜਕਣ ਦਾ ਵਿੱਚ ਵਿੱਚ ਘਟਣਾ, ਅੱਖਾਂ ਅੱਗੇ ਹਨੇਰਾ ਆਉਣਾ, ਚੱਕਰ ਆਉਣਾ, ਚੱਕਰ ਆ ਕੇ ਕਦੀ ਗਿਰ ਜਾਣਾ।
1: ਜੀ
0: ਸੋ ਜਦੋਂ ਇਸ ਤਰ੍ਹਾਂ ਦੇ ਲੱਛਣ ਕਿਤੇ ਸਾਹਮਣੇ ਆਉਣ ਤਾਂ ਪ੍ਰੋਪਰ ਚੈੱਕਅਪ ਕਰਾਉਣਾ, ECG ਕਰਾਉਣੀ। ਅਗਰ ECG 'ਚ ਡਾਊਟ ਲੱਗੇ ਤਾਂ ਅੱਗੇ ਇਹਦੇ ਲਈ ਹੋਲਟਰ ਦਾ ਟੈਸਟ ਬਣਿਆ ਹੋਇਆ,
1: ਜੀ
0: ਉਹ ਮਸ਼ੀਨ ਨਾਲ ਹੀ ਲੱਗ ਜਾਂਦੀ ਹੈ। ਪੇਸ਼ੈਂਟ ਆਪਣਾ ਘਰੇ ਰਹਿੰਦੇ ਨੇ, ਆਪਣੀ ਨੋਰਮਲ ਰੂਟੀਨ ਲਾਈਫ ਫੋਲੋ ਕਰਦੇ ਹੈ। ਬੈਕ ਐਂਡ ਤੇ ਅੰਦਰ ECG ਰਿਕਾਰਡ ਹੁੰਦੀ ਰਹਿੰਦੀ ਹੈ 24 ਤੋਂ 48 ਘੰਟੇ ਲਈ। ਫਿਰ ਉਹਨੂੰ ਕੰਪਿਊਟਰ 'ਚ ਅਸੀਂ ਐਨਾਲਾਈਜ਼ ਕਰ ਲਈਦਾ ਕਿ ਪੂਰੇ 48 ਘੰਟੇ 'ਚ ਕਿਤੇ ਧੜਕਣ ਵਧੀ ਹੈ ਜਾਂ ਘਟੀ ਹੈ, ਉਹ ਕਿਹੜੇ ਟਾਈਮ 'ਤੇ ਘਟੀ ਹੈ, ਅਤੇ ਉਹਦੇ ਨਾਲ ਕੋਈ ਸਿਮਟਮਸ ਆਏ ਕਿ ਨਹੀਂ। ਸੋ
1: ਜੀ
0: ਉਹਦੇ ਲਈ ਹੋਲਟਰ ਦਾ ਟੈਸਟ ਬਹੁਤ ਅੱਛਾ ਹੈ। ਜਿਨ੍ਹਾਂ ਦੇ ਧੜਕਣ ਦੀ ਫਲਕਚੁਏਸ਼ਨ ਰਹਿੰਦੀ ਹੈ ਉਹਨਾਂ ਨੂੰ ਹੋਲਟਰ ਦਾ ਟੈਸਟ ਕਰਾਉਣਾ ਚਾਹੀਦਾ ਹੈ। ਉਹਦੇ ਨਾਲ ਦਿੱਕਤ ਬਹੁਤ ਜਲਦੀ ਪਕੜ 'ਚ ਆ ਜਾਂਦੀ ਹੈ।
1: ਜੀ ਤਾਂ ਜਿਵੇਂ ਤੁਸੀਂ ਡਾਕਟਰ ਸਾਹਿਬ ਕਿਹਾ ਕਿ ਪੇਸਮੇਕਰ ਜਿਹੜਾ ਹੈਗਾ ਉਹ ਪੈ ਜਾਂਦਾ ਹੈਗਾ, ਜਾਂ ਆਪਾਂ ਨੋਰਮਲ ਕਹਿੰਦੇ ਹਾਂ ਵੀ ਜਿਵੇਂ ਸਟੰਟ ਪੈ ਜਾਂਦਾ, ਕਿ ਜਦੋਂ ਇਸ ਤਰੀਕੇ ਦਾ ਕੋਈ ਵੀ ਇਨਸਾਨ ਇੱਦਾਂ ਦਾ ਇਲਾਜ ਕਰਵਾ ਲੈਂਦਾ ਕਿ ਉਸਨੂੰ ਨੋਰਮਲ ਦੀ ਤਰ੍ਹਾਂ ਹੀ ਫੀਲ ਹੁੰਦਾ ਕਿ ਇਹ ਚੀਜ਼ਾਂ ਜਾਂ ਇਹ ਉਸ ਬਾਡੀ ਦੇ ਵਿੱਚ ਉਸਨੂੰ ਮਹਿਸੂਸ ਹੁੰਦੀਆਂ ਰਹਿੰਦੀਆਂ ਹੈਗੀਆਂ ਵੀ ਕੋਈ ਅੜਚਨ ਪੈਦਾ ਕਰਦੀਆਂ ਨੇ, ਕੁਛ ਇੱਦਾਂ ਦਾ ਵੀ ਹੁੰਦਾ?
0: ਨਹੀਂ, ਬਿਲਕੁਲ ਨੋਰਮਲ ਮਹਿਸੂਸ ਹੁੰਦਾ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਟੈਂਟ ਇੱਕ ਜਾਲੀਦਾਰ ਪਾਈਪ ਹੀ ਹੈ, ਉਹਦੀ ਥਿਕਨੈਸ ਬਹੁਤ ਘੱਟ ਹੁੰਦੀ ਹੈ, ਮਾਈਕਰੋਮੀਟਰ 'ਚ ਹੁੰਦੀ ਹੈ, 60 ਤੋਂ 80 ਮਾਈਕਰੋਮੀਟਰ ਹੁੰਦੀ ਹੈ। ਉਹ ਬਿਲਕੁਲ ਵੀ ਪੇਸ਼ੈਂਟ ਨੂੰ ਫੀਲ ਨਹੀਂ ਹੁੰਦਾ, ਔਰ ਈਵਨ ਕਹਿ ਲਓ ਕਿ ਕੋਈ ਉਹ ਇਨਸਾਨ ਭੱਜ ਨੱਸ ਕਰੇ, ਕੋਈ ਉਹਨੂੰ ਕਿਤੇ ਗਿਰੇ, ਝਟਕਾ ਲੱਗੇ, ਕੋਈ ਠੱਡਾ ਲੱਗੇ, ਤਾਂ ਐ ਨਹੀਂ ਹੈ ਕਿ ਅੰਦਰ ਸਟੈਂਟ ਹਿਲ ਜਾਏਗਾ।
1: ਜੀ
0: ਬਿਲਕੁਲ ਵੀ ਉਹਨਾਂ ਨੂੰ ਕੁਛ ਨਹੀਂ ਫੀਲ ਹੁੰਦਾ, ਔਰ ਕੋਈ ਦਿੱਕਤ ਨਹੀਂ ਆਉਂਦੀ। ਪੇਸਮੇਕਰ ਲਈ ਵੀ ਜਿੱਥੇ ਪੇਸਮੇਕਰ ਪਿਆ ਹੋਇਆ ਚਮੜੀ ਦੇ ਨੀਚੇ, ਉਹ ਹੱਥ ਲਾਇਆ ਪੇਸ਼ੈਂਟ ਨੂੰ ਮਹਿਸੂਸ ਜ਼ਰੂਰ ਹੋਏਗਾ, ਪਰ ਉੱਦਾਂ ਤੁਰਿਆ ਫਿਰਿਆ ਪੇਸ਼ੈਂਟ ਬਿਲਕੁਲ ਭੁੱਲ ਵੀ ਜਾਂਦੇ ਆ ਵੀ ਉਹਨਾਂ ਦੇ ਪੇਸਮੇਕਰ ਪਿਆ ਹੋਇਆ। ਕੋਈ ਖਿਚਾਅ ਨਹੀਂ ਪੈਂਦਾ, ਕੋਈ ਦਰਦ ਨਹੀਂ ਹੁੰਦੀ, ਕੋਈ ਭਾਰੀਪਨ ਨਹੀਂ ਮਹਿਸੂਸ ਹੁੰਦਾ।
1: ਤਾਂ
0: ਸੋ
1: ਵੀ ਉਹ ਨੋਰਮਲ, ਤੁਸੀਂ ਕਿਹਾ ਵੀ ਪੇਸਮੇਕਰ ਦੀ ਜਿਹੜੀ ਲਾਈਫ ਹੈਗੀ 12 ਤੋਂ 14 ਸਾਲ ਦੀ ਹੈਗੀ ਆ, ਆਫਟਰ
0: ਹਾਂਜੀ,
1: ਦੈਟ ਫਿਰ ਉਸ ਨੂੰ ਉਸ
0: ਉਸ
1: ਪ੍ਰੋਸੈਸ ਦੇ
0: ਤੋਂ
1: ਵਿੱਚੋਂ
0: ਬਾਅਦ,
1: ਗੁਜ਼ਰਨਾ ਪੈਂਦਾ?
0: ਹਾਂਜੀ, ਉਸ ਤੋਂ ਬਾਅਦ ਉਹ ਪ੍ਰੋਸੈਸ ਛੋਟਾ ਰਹਿ ਜਾਂਦਾ। ਅੰਦਰ ਜਿਹੜੀਆਂ ਤਾਰਾਂ ਨਹੀਂ ਬਦਲੀਆਂ ਜਾਂਦੀਆਂ,
1: ਜੀ
0: ਜਿਹੜੀਆਂ ਹਾਰਟ ਤੱਕ ਜਾਂਦੀਆਂ 2 ਚੈਂਬਰਸ 'ਚ, ਸਿਰਫ ਉੱਤੇ ਉੱਤੇ ਜਿਹੜੀ ਚਮੜੀ 'ਚ ਜੇਬ ਬਣੀ ਹੈ ਉੱਥੇ ਬੈਟਰੀ ਚੇਂਜ ਕਰਤੀ ਜਾਂਦੀ ਹੈ,
1: ਜੀ
0: ਅਤੇ ਅੱਗੋਂ ਫਿਰ ਬੈਟਰੀ ਲਾਈਫ ਉਹੀ 12 ਤੋਂ 14 ਸਾਲ ਐਵਰੇਜ ਇੰਨੀ ਕੁ ਰਹਿੰਦੀ ਹੈ।
1: ਕਿਸੇ ਵੀ ਇਨਸਾਨ ਦੇ ਵਿੱਚ ਜਿਹਨੂੰ ਆਪਾਂ ਕਹੀਏ ਵੀ ਹਾਰਟ ਦੀ ਪ੍ਰੋਬਲਮ ਆ ਰਹੀ ਹੈ, ਸ਼ੁਰੂਆਤੀ ਲੱਛਣਾਂ ਦੇ ਵਿੱਚ ਆਪਾਂ ਗੱਲ ਕਰੀਏ ਵੀ ਨੋਰਮਲ ਨਾਲੋਂ ਸ਼ੁਰੂਆਤ ਦੇ ਵਿੱਚ ਜਿਹੜੇ ਲੱਛਣ ਹੈਗੇ, ਕਿੱਦਾਂ ਦੇ ਸਿੰਪਟਮਸ ਜਿਹੜੇ ਆ ਕਿਸੇ ਇਨਸਾਨ ਦੇ ਵਿੱਚ ਦਿਖਾਈ ਦਿੰਦੇ ਹੈਗੇ?
0: ਸ਼ੁਰੂਆਤ 'ਚ ਜਿਹੜੇ ਹਾਰਟ ਦੇ ਸਿੰਪਟਮ ਹੈ, ਅਗਰ ਰੈਸਟ 'ਤੇ ਨਹੀਂ ਆਉਣਗੇ, ਜਦੋਂ ਹਾਰਟ ਰੈਸਟ 'ਤੇ ਬੇਸਿਕ ਕੰਮ ਕਰ ਰਿਹਾ, ਤਾਂ ਤੁਰਦਿਆਂ ਫਿਰਦਿਆਂ ਜਾਂ ਤੁਰਨ ਫਿਰਨ ਤੋਂ ਜ਼ਿਆਦਾ ਪੌੜੀਆਂ ਚੜ੍ਹਦਿਆਂ, ਕੋਈ ਭਾਰੀ ਕੰਮ ਕਰਦਿਆਂ, ਕੋਈ ਰੂਰਲ ਵਰਕਰ ਹੈ ਤਾਂ ਕਈ ਦਾ ਕੰਮ ਕਰਦਿਆਂ, ਕੋਈ ਵਜ਼ਨ ਚੱਕਦਿਆਂ, ਛਾਤੀ 'ਚ ਭਾਰੀਪਨ ਆਉਣਾ,
1: ਜੀ
0: ਦਰਦ ਆਉਣਾ, ਮੋਢਿਆਂ 'ਚ ਦਰਦ ਜਾਣਾ, ਦੋਨੇ ਬਾਹਾਂ 'ਚ ਦਰਦ ਜਾਣਾ, ਥੱਲੜੇ ਜਬਾੜੇ 'ਚ ਦਰਦ ਜਾਣਾ, ਗਲੇ 'ਚ ਦਰਦ ਜਾਣਾ, ਜਾਂ ਜਲਨ ਹੋਣਾ ਛਾਤੀ 'ਚ।
1: ਜੀ
0: ਤੀਸਰਾ ਇੱਕਦਮ ਸਾਹ ਚੜ੍ਹ ਜਾਣਾ, ਜਿਹੜਾ ਕਿ ਪਹਿਲਾਂ ਨਹੀਂ ਸੀ ਚੜ੍ਹਦਾ। ਕੋਈ ਇਨਸਾਨ ਅਗਰ ਇਹ ਕਹੇ ਕਿ ਮੈਨੂੰ ਪਹਿਲਾਂ ਇੱਕ ਮੰਜ਼ਿਲ ਤੱਕ ਪੌੜੀਆਂ ਚੜ੍ਹਦੇ ਸਾਹ ਨਹੀਂ ਸੀ ਚੜ੍ਹਦਾ, ਹੁਣ ਬਹੁਤ ਜ਼ਿਆਦਾ ਚੜ੍ਹਨ ਲੱਗ ਗਿਆ, ਤਾਂ ਉਹ ਇੱਕ ਸ਼ੱਕ ਵਾਲਾ ਲੱਛਣ ਹੈ।
1: ਜੀ
0: ਕਈਆਂ ਦੇ ਸਾਹ ਚੜ੍ਹਨ ਦੀ ਵੀ ਦਿੱਕਤ ਓਨੀ ਨਹੀਂ ਆਉਂਦੀ, ਦਰਦ ਵੀ ਨਹੀਂ ਆਉਂਦੀ, ਉਹਨਾਂ ਨੂੰ ਥਕੇਵਾਂ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ, ਸੋ ਉਹ ਵੀ ਇੱਕ ਸ਼ੱਕ ਵਾਲਾ ਲੱਛਣ ਹੈ। ਤਰੇਲੀਆਂ ਆਉਣੀਆਂ, ਥੋੜ੍ਹਾ ਜਿਹਾ ਕੋਈ ਕੰਮ ਕਰਦੇ ਆ, ਘਬਰਾਹਟ ਬਹੁਤ ਜ਼ਿਆਦਾ ਹੋਣੀ
1: ਜੀ
0: ਪਹਿਲਾਂ, ਔਰ ਇਹ ਡਿਫਰੈਂਸ ਪਹਿਲਾਂ ਨਾਲੋਂ ਸ਼ਾਰਟ ਪੀਰੀਅਡ 'ਤੇ ਆਉਣਾ, ਮਤਲਬ ਕਿ ਪਿਛਲੇ 3-6 ਮਹੀਨੇ 'ਚ ਆਉਣਾ, ਉਹ ਇੱਕ ਸ਼ੱਕ ਵਾਲਾ ਲੱਛਣ ਹੈ।
1: ਜੀ ਤਾਂ ਵੀ ਇੱਦਾਂ ਦਾ ਕੋਈ ਵੀ ਲੱਛਣ ਜੇਕਰ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਹੋ ਰਿਹਾ ਨੋਰਮਲ ਲਾਈਫ ਦੇ ਵਿੱਚ, ਤਾਂ ਆਫਟਰ ਦੈਟ ਉਹਨੂੰ ਵੀ ਇੱਕ ਵਾਰੀ ਟੈਸਟ ਜਿਹੜੇ ਹੈਗੇ ਆ ਵੀ
0: ਚੈੱਕਅਪ
1: ਚੈੱਕਅਪ
0: ਕਰਾਉਣਾ ਚਾਹੀਦਾ।
1: ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈਗਾ। ਅਤੇ ਇਸ ਦੇ ਇਲਾਜ ਦੀ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਵੀ ਨੋਰਮਲ ਜਦੋਂ ਕਿਸੇ ਦੇ ਸ਼ੁਰੂਆਤੀ ਲੱਛਣ ਇੱਦਾਂ ਦੇ ਹੈਗੇ ਆ, ਸਾਨੂੰ ਪਤਾ ਲੱਗਦਾ ਕਿ ਉਹ ਸਟਾਰਟਿੰਗ ਸਟੇਜ ਦੇ ਵਿੱਚ ਹੈਗਾ ਕਿਸੇ ਵੀ ਹਾਰਟ ਦੇ ਨਾਲ ਰਿਲੇਟਡ ਕਿਸੇ ਸਮੱਸਿਆ ਦੇ ਨਾਲ ਸੰਬੰਧਿਤ, ਤਾਂ ਸ਼ੁਰੂਆਤ ਦੇ ਵਿੱਚ ਜੇਕਰ ਕੋਈ ਵੀ ਬਿਮਾਰੀ ਪਕੜ ਦੇ ਵਿੱਚ ਆ ਜਾਂਦੀ ਹੈ ਤਾਂ ਇਲਾਜ ਕਿੰਨੀ ਕੁ ਦੇਰ ਤੱਕ ਚੱਲਦਾ ਰਹਿੰਦਾ ਹੈਗਾ ਜਾਂ ਉਸ ਦੇ ਕੀ ਪੜਾਅ ਹੁੰਦੇ ਹੈਗੇ?
0: ਹਾਰਟ ਦੀ ਜਿਹੜੀ ਨਾੜਾਂ ਦੀ ਬਲੋਕੇਜ ਵਾਲੀ ਬਿਮਾਰੀ ਹੈ, ਡਿਜ਼ੀਜ਼ ਹੈ, ਜਿਹੜੀ ਕਿ ਸਭ ਤੋਂ ਕਾਮਨ ਬੇਸਿਕਲੀ ਉਹੀ ਹੈ, ਔਰ ਸਭ ਤੋਂ ਘਾਤਕ ਵੀ ਉਹੀ ਹੈ।
1: ਜੀ
0: ਉਹਦੇ 'ਚ ਟਾਈਮਿੰਗ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਜਿੰਨੀ ਦੇਰ ਬਲੋਕੇਜ ਮਾਸਪੇਸ਼ੀਆਂ ਨੂੰ ਸਪਲਾਈ ਰੋਕਦੀ ਰਹੇਗੀ, ਮਾਸਪੇਸ਼ੀਆਂ ਵੀਕ ਹੁੰਦੀਆਂ ਜਾਣਗੀਆਂ,
1: ਜੀ
0: ਚਾਹੇ ਇੱਕਦਮ ਮੇਜਰ ਕਿਸੇ ਨੂੰ ਅਟੈਕ ਜਾਂ ਸਿਮਟਮ ਉਸ ਵੇਲੇ ਨਾ ਵੀ ਆਉਣ, ਪਰ ਅਗਰ ਨਜ਼ਰਅੰਦਾਜ਼ ਕਰਦੇ ਰਹੇ ਤਾਂ ਹੌਲੀ ਹੌਲੀ ਉਹ ਹਿੱਸਾ ਮਾਸਪੇਸ਼ੀਆਂ ਦਾ ਕਮਜ਼ੋਰ ਹੋ ਜਾਏਗਾ। ਇਹ ਉਸ ਤਰ੍ਹਾਂ ਹੈ ਕਿ ਸਪੋਜ਼ ਕੋਈ ਬੂਟਾ ਅਗਰ ਪਾਣੀ ਤੋਂ ਤੁਸੀਂ ਵੰਚਿਤ ਰੱਖੋਗੇ ਤਾਂ ਉਹ ਸੁੱਕਦਾ ਜਾਏਗਾ।
1: ਜੀ
0: ਇੱਕ ਲੰਬਾ ਟਾਈਮ ਅਗਰ ਪਾਣੀ ਦੀ ਕਮੀ ਰਹੀ, ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਪਾਣੀ ਪਾ ਲਓ, ਉਹਨੇ ਉਹ ਜ਼ੋਰ ਨਹੀਂ ਫੜਨਾ।
1: ਜੀ
0: ਸੋ ਚਾਹੇ ਆਪਾਂ ਨਾੜਾਂ 'ਚੋਂ ਫਲੋ ਦਵਾਈਆਂ ਨਾਲ ਵਧਾ ਸਕੀਏ, ਖੂਨ ਪਤਲੇ ਕਰਨ ਵਾਲੀਆਂ ਜਿਹੜੀਆਂ ਦਵਾਈਆਂ ਨੇ,

0: ਚਾਹੇ ਆਪਾਂ ਸਟੈਂਟਿੰਗ ਨਾਲ ਵਧਾ ਸਕੀਏ, ਚਾਹੇ ਆਪਾਂ ਬਾਈਪਾਸ ਨਾਲ ਵਧਾ ਸਕੀਏ, ਉਹ ਮਾਸਪੇਸ਼ੀਆਂ ਨੂੰ ਸਪਲਾਈ ਦੀ ਕਮੀ ਲੰਬਾ ਟਾਈਮ ਨਾ ਆਵੇ, ਜਿੰਨੀ ਜਲਦੀ ਬਰਕਰਾਰ ਹੋ ਜੇ ਉਨਾ ਹੀ ਹਾਰਟ ਹੈਲਦੀ ਤਰੀਕੇ ਨਾਲ ਪੰਪ ਕਰਦਾ ਰਹਿੰਦਾ।
1: ਜੀ,
0: ਸੋ ਉਹਦੇ ਲਈ ਲੱਛਣਾਂ ਨੂੰ ਜਲਦੀ ਪਕੜਨਾ, ਲੋਂਗਾਂ ਦਾ ਜਲਦੀ ਕਿਸੇ ਸੈਟਅਪ ਤੱਕ ਜਾਣਾ, ਅਗਰ ਤੇਜ਼ ਦਰਦ ਛਾਤੀ 'ਚ ਆਇਆ ਚਾਹੇ ਜਲਨ ਆਈ ਹੈ ਉਦੋਂ ECG ਜਲਦੀ ਤੋਂ ਜਲਦੀ ਕਰਾਉਣਾ, ਉਹਨੂੰ ਇਹ ਗੱਲ ਕਹਿ ਕੇ ਕਿ ਸਿਰਫ ਇਹ ਗੈਸ ਹੈ, ਤੇਜ਼ਾਬ ਹੈ ਜਾਂ ਐਸੀਡਿਟੀ ਹੈ ਇਹ ਕਹਿ ਕੇ ਨਜ਼ਰਅੰਦਾਜ਼ ਨਹੀਂ ਕਰਨਾ। ECG ਸਭ ਤੋਂ ਸਸਤਾ ਔਰ ਸਭ ਤੋਂ ਪਿਆਰਾ ਟੈਸਟ ਹੈ ਹਾਰਟ ਦਾ, ਸਭ ਤੋਂ ਅੱਛਾ ਟੈਸਟ ਹੈ ਔਰ ਈਜ਼ੀਲੀ ਅਵੇਲੇਬਲ ਹੈ, ਦੂਰ ਦੂਰ ਤੱਕ ਈਵਨ ਪਿੰਡਾਂ ਤੱਕ ਕਸਬਿਆਂ ਤੱਕ ਵੀ ਅਵੇਲੇਬਲ ਹੈ, ਉਹ ਜ਼ਰੂਰ ਜਲਦੀ ਕਰਾਉਣਾ। ਈਵਨ ਇਹਦੇ ਲਈ ਗਵਰਨਮੈਂਟ ਦੇ ਬਹੁਤ ਅੱਛੇ ਪ੍ਰੋਗਰਾਮਸ ਨੇ, ਜਿਹੜਾ ਵੀ ਕੋਈ CHC ਹੈ PHC ਹੈ ਉੱਥੇ ECG ਹੋ ਜਾਂਦੀ ਹੈ, ਨਾਲ ਹੀ ਉਹ ਹਾਇਰ ਸੈਂਟਰ 'ਤੇ ਟੈਲੀ ਕਾਰਡੀਓਲੋਜੀ ਦਾ ਪ੍ਰੋਗਰਾਮ ਚੱਲਦਾ, ਉਹਦੇ ਨਾਲ ਕਾਰਡੀਓਲੋਜਿਸਟ ਨੂੰ ਸ਼ੇਅਰ ਹੋ ਜਾਂਦੀ ਹੈ,
1: ਜੀ
0: ਉਹਦੇ ਨਾਲ ਕੀ ਇਹ ਡਿਜ਼ੀਜ਼ ਜਲਦੀ ਪਕੜ ਜਾਂਦੀ ਹੈ। ਫਿਰ ਦੂਸਰਾ ਗਵਰਨਮੈਂਟ ਦਾ ਬਹੁਤ ਅੱਛਾ ਇਹਦੇ 'ਚ ਇਨੀਸ਼ੀਏਟਿਵ ਹੈ, ਸਾਰੀ ਹਾਰਟ ਦੀ ਜਿਹੜੀ ਡਿਜ਼ੀਜ਼ ਹੈ ਮੇਜਰ ਅਟੈਕ ਦੇ ਰਿਲੇਟਿਡ,
1: ਜੀ,
0: ਉਹਦੇ 'ਚ ਆਯੁਸ਼ਮਾਨ ਦੀ ਔਰ ਗਵਰਨਮੈਂਟ ਪੈਨਲਸ ਦੀ ਬਹੁਤ ਅੱਛੀ ਸਪੋਰਟ ਹੈ, ਸਾਰੇ ਮਹਿਕਮਿਆਂ 'ਚੋਂ ਹਾਰਟ ਨੂੰ ਕਾਰਡੀਓਲੋਜੀ ਨੂੰ ਸਭ ਤੋਂ ਜ਼ਿਆਦਾ ਸਪੋਰਟ ਹੈ ਗਵਰਨਮੈਂਟ ਦੀ, ਤਾਂ ਇਹਦੇ 'ਚ ਸਿਰਫ ਜਾਗਰੂਕ ਹੋਣਾ ਲੋਕਾਂ ਦਾ ਜ਼ਰੂਰੀ ਹੈ, ਉਹਨਾਂ ਨੂੰ ਸਪੋਰਟ ਆਲਰੇਡੀ ਗਵਰਨਮੈਂਟ ਵੱਲੋਂ ਬਹੁਤ ਜ਼ਿਆਦਾ ਹੈ,
1: ਜੀ,
0: ਖਰਚਾ ਨਹੀਂ ਆਉਂਦਾ, ਨਾਲ ਦੀ ਨਾਲ ਅਗਰ ਸਪਲਾਈ ਬਰਕਰਾਰ ਹੋ ਜਾਂਦੀ ਹੈ ਆਹ ਸਾਰੇ ਤਿੰਨੇ ਤਰੀਕਿਆਂ 'ਚੋਂ ਕਿਸੇ ਨਾਲ ਵੀ, ਤਾਂ ਹਾਰਟ ਦਾ ਮਸਲ ਬਚ ਜਾਂਦਾ।
1: ਜੀ,
0: ਮਸਲ ਲਈ ਕਿਹਾ ਜਾਂਦਾ ਕਿ ਐਵਰੀ ਸੈਕਿੰਡ ਮੀਨਸ ਅ ਮਸਲ ਫਾਈਬਰ, ਕਿ ਹਰ ਸੈਕਿੰਡ ਇੱਕ ਮਸਲ ਫਾਈਬਰ ਨਸ਼ਟ ਹੋ ਰਿਹਾ ਜੇ ਬਲੋਕੇਜ ਨਹੀਂ ਖੁੱਲ ਰਹੀ।
1: ਜੀ,
0: ਸੋ ਲੋਕਾਂ ਦਾ ਜਾਗਰੂਕ ਹੋਣਾ ਅਤੇ ਟਾਈਮਲੀ ਇਸ ਡਿਜ਼ੀਜ਼ ਨੂੰ ਐਡਰੈਸ ਕਰਾਉਣਾ ਬਹੁਤ ਜ਼ਰੂਰੀ ਹੈ। ਹੁਣ ਜਿਹੜੇ ਕੋਈ ਅਟੈਕ ਦੇ ਕੇਸ 1-2 ਦਿਨ ਲੇਟ ਆਉਂਦੇ ਨੇ, ਉਦੋਂ ਨਾੜ ਖੁੱਲਣ ਤੋਂ ਬਾਅਦ ਵੀ ਮਾਸਪੇਸ਼ੀਆਂ ਜ਼ੋਰ ਨਹੀਂ ਫੜਦੀਆਂ, ਹਾਰਟ ਦੀ ਪੰਪਿੰਗ ਜਿਹੜੀ ਕਿ ਨੋਰਮਲ 55-70% ਦੀ ਰੇਂਜ ਹੁੰਦੀ ਹੈ ਉਹ ਘੱਟ ਜਾਂਦੀ ਹੈ।
1: ਜੀ,
0: ਸਟੈਂਟਿੰਗ ਤੋਂ ਬਾਅਦ ਵੀ ਉਹ ਗੱਲ ਨਹੀਂ ਬਣਦੀ ਜੋ ਟਾਈਮ ਨਾਲ ਬਣਨੀ ਸੀ ਜੇ ਉਹ ਪੇਸ਼ੈਂਟ ਪਹਿਲੇ 3 ਘੰਟਿਆਂ 'ਚ ਆ ਜਾਂਦੇ।
1: ਜੀ,
0: ਸੋ ਲੋਕਾਂ ਨੂੰ ਇਮੀਡੀਏਟਲੀ ਨੇੜੇ ਚਾਹੇ ਕੋਈ ਗਵਰਨਮੈਂਟ ਸੈਂਟਰ ਹੈ ਚਾਹੇ ਕੋਈ ਪ੍ਰਾਈਵੇਟ ਸੈਂਟਰ ਹੈ ਜਲਦੀ ਜਾਣਾ ਚਾਹੀਦਾ।
1: ਯਾਨੀ ਕਿ ਛਾਤੀ ਦਾ ਦਰਦ ਸਾਨੂੰ ਕਦੇ ਵੀ ਇਗਨੋਰ ਨਹੀਂ ਕਰਨਾ ਚਾਹੀਦਾ। ਵੈਸੇ ਤਾਂ ਸਾਰੇ ਲੱਛਣ ਜਿਹੜੇ ਤੁਸੀਂ ਕਿਹਾ, ਆਪਾਂ ਕਈ ਵਾਰੀ ਰੂਟੀਨ ਦੀ ਲਾਈਫ ਦੇ ਵਿੱਚ ਆਮ ਬੰਦਾ ਸੋਚਦਾ ਵੀ ਸ਼ਾਇਦ ਮੈਂ ਕੰਮ ਜ਼ਿਆਦਾ ਕਰ ਲਿਆ, ਭੁੱਖ ਲੱਗੀ ਸੀ ਜਾਂ ਕੰਮ ਤੋਂ ਦੇਰੀ ਨਾਲ ਘਰ ਆਇਆ, ਥੱਕ ਗਿਆ, ਉਸ ਕਰਕੇ ਦੂਜੇ ਲੱਛਣ ਹੋ ਸਕਦੇ ਆ। ਪਰ ਛਾਤੀ ਦਾ ਦਰਦ ਜਿਵੇਂ ਡਾਕਟਰ ਸਾਹਿਬ ਦੱਸ ਰਹੇ ਆ ਕਿ ਜੇ ਇੱਦਾਂ ਦੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਆਪਣਾ ਟੈਸਟ ਜਾਂ ਚੈੱਕਅਪ ਜ਼ਰੂਰ ਕਰਵਾਓ, ਜਿਹਦਾ ਖਰਚਾ ਬਹੁਤ ਹੀ ਡਾਕਟਰ ਸਾਹਿਬ ਨਾਲ ਨਾਲ ਦੱਸ ਰਹੇ ਹੈਗੇ ਆ ਕਿ ਤੁਹਾਨੂੰ ਸਰਕਾਰ ਵੱਲੋਂ ਜਿਹੜੀਆਂ ਹੈਗੀਆਂ ਇਸ ਨਾਲ ਸੰਬੰਧਿਤ ਬਹੁਤ ਜ਼ਿਆਦਾ ਸਹੂਲਤਾਂ ਵੀ ਉਪਲਬਧ ਹੈਗੀਆਂ। ਤਾਂ ਡਾਕਟਰ ਸਾਹਿਬ ਇੱਕ ਗੱਲ ਹੋਰ ਕਿ ਕਈ ਲੋਕ ਬੜੇ ਟਾਈਮ ਦੇ ਪਾਬੰਦ ਵੀ ਹੁੰਦੇ ਹੈ, ਜਿਮ ਯੋਗਾ ਉਹ ਵੀ ਕਰਦੇ ਆ, ਅਤੇ ਕਈ ਲੋਕਾਂ ਨੂੰ ਰਨਿੰਗ ਕਰਦੇ ਕਰਦਿਆਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਉਹ ਇਨਸਾਨ ਤਾਂ ਨਾ ਬੜਾ ਹੈਲਦੀ ਸੀਗਾ ਅਤੇ ਉਹਦੀ ਹੈਲਥ ਵੀ ਵਧੀਆ ਹੁੰਦੀ ਹੈ, ਬੰਦਾ ਹੱਸਦਾ ਖੇਡਦਾ ਵੀ ਬਹੁਤ ਹੁੰਦਾ, ਏਜ ਵੀ ਛੋਟੀ ਹੁੰਦੀ ਹੈ, ਪਰ ਅਚਾਨਕ ਕਈ ਇੱਦਾਂ ਦੇ ਵੀ ਤੁਹਾਡੇ ਨੋਟਿਸ ਦੇ ਵਿੱਚ ਵੀ ਆਇਆ ਹੋਊਗਾ ਵੀ ਬਹੁਤ ਇਹੋ ਜਿਹੇ ਲੋਕ ਵੀ ਹੈਗੇ ਆ ਵੀ ਵਾਕ ਕਰਦੇ ਕਰਦਿਆਂ ਨੂੰ ਜਾਂ ਸੈਰ ਕਰਦੇ ਕਰਦਿਆਂ ਨੂੰ ਹੀ ਅਚਾਨਕ ਹਾਰਟ ਅਟੈਕ ਹੋ ਗਿਆ, ਤਾਂ ਇਹ ਕੀ ਕਾਰਨ ਕੀ ਬਣਦਾ ਹੈਗਾ ਵੀ ਬਾਕੀ ਸਭ ਕੁਛ ਠੀਕ ਹੁੰਦਾ ਹੈ ਤਾਂ ਫਿਰ ਕਿਵੇਂ ਇਹ ਚੀਜ਼ ਸਾਨੂੰ ਆਪਣੇ ਗਲੇਵੇ ਦੇ ਵਿੱਚ ਲੈ ਲੈਂਦੀ ਹੈ, ਬਲੇਵੇ ਦੇ ਵਿੱਚ ਲੈ?
0: ਬਿਲਕੁਲ ਸਹੀ, ਇਹ ਬਹੁਤ ਰੇਅਰ ਵਾਲੇ ਕੇਸਿਸ ਨੇ। ਗੱਲ ਇਹ ਹੈ ਕਿ ਬੇਸ਼ੱਕ ਉਹ ਰੇਅਰ ਨੇ ਪਰ ਉਹ ਪਾਪੂਲਰਾਈਜ਼ ਜ਼ਿਆਦਾ ਹੋ ਜਾਂਦੇ ਆ, ਪਾਪੂਲਰ ਬਹੁਤ ਜ਼ਿਆਦਾ ਹੋ ਜਾਂਦੇ ਆ। ਉਹਨਾਂ 'ਚ ਜਿਵੇਂ ਪਹਿਲਾਂ ਗੱਲ ਕੀਤੀ ਕਿ ਮਲਟੀਫੈਕਟੋਰੀਅਲ ਡਿਜ਼ੀਜ਼ ਹੈ, ਕੋਈ ਨਾ ਕੋਈ ਜੈਨੇਟਿਕ ਰਿਸਕ ਫੈਕਟਰ ਮੇਜਰ ਹੁੰਦਾ।
1: ਜੀ,
0: ਠੀਕ ਹੈ, ਰਿਸਕ ਫੈਕਟਰ ਪ੍ਰੋਫਾਈਲਿੰਗ ਹਰ ਕੇਸ ਦੀ ਆ, ਹਰ ਇੱਕ ਦੀ ਸਮਾਜ ਵਿੱਚ ਨਹੀਂ ਹੋ ਸਕਦੀ ਓਬਵੀਅਸਲੀ, ਕੋਈ ਨਾ ਕੋਈ ਉਹਨਾਂ ਦੀ ਫੈਮਿਲੀ ਹਿਸਟਰੀ ਅਗਰ ਤੁਸੀਂ ਲੱਭੋਗੇ ਨਿਕਲੇਗੀ, ਜਾਂ ਫਿਰ ਉਹਨਾਂ ਦੀ ਇੰਡੀਵਿਜੁਅਲ ਕੋਈ ਨਾ ਕੋਈ ਹਾਈ ਰਿਸਕ
1: ਪ੍ਰੋਬਲਮ ਜਿਹੜੀ ਹੈਗੀ ਹੈ, ਬਿਮਾਰੀ ਦੀ ਡਿਜ਼ੀਜ਼ ਉਹਨਾਂ ਨਾਲ। ਠੀਕ,
0: ਉਸ ਸਭ ਤੋਂ ਬਾਅਦ ਰੇਅਰ ਕਿਸੇ ਕੇਸ 'ਚ ਜਿਹੜੇ ਚਾਹੇ ਕੋਈ ਜਿਮ ਜਾਣ ਵਾਲੇ ਨੇ ਚਾਹੇ ਕੋਈ ਵਧੀਆ ਹੈਲਦੀ ਵਰਕਰਸ ਨੇ, ਅਗਰ ਇਹ ਦਿੱਕਤ ਆਉਂਦੀ ਹੈ ਤਾਂ ਇਟ ਇਜ਼ ਡੈਫੀਨੇਟਲੀ ਅਨਫੋਰਚੁਨੇਟ, ਮੰਦਭਾਗੀ ਗੱਲ ਹੈ। ਪਰ ਜੋ ਰਿਸਰਚ ਨੇ ਹੁਣ ਤੱਕ ਦੇਖਿਆ ਕਿ ਫਿਜ਼ੀਕਲ ਜਾਂ ਐਕਟੀਵਿਟੀ, ਮੈਡੀਟੇਸ਼ਨ, ਸਟ੍ਰੈਸ ਫਰੀ ਲਾਈਫ ਸਟਾਈਲ, ਉਹ ਇਸ ਡਿਜ਼ੀਜ਼ ਨੂੰ ਪ੍ਰੀਵੈਂਟ ਕਰਕੇ ਰੱਖਦੀ ਹੈ।
1: ਜੀ,
0: ਕਿਸੇ ਕਹਿ ਲਓ ਕਿ ਲੱਖਾਂ 'ਚੋਂ ਕਿਸੇ ਇੱਕ ਇਹੋ ਜਿਹੇ ਇੰਡੀਵਿਜੁਅਲ 'ਚ ਆ ਗਈ ਤਾਂ ਉਸ ਤੋਂ ਆਪਾਂ ਨੈਗੇਟਿਵ ਮੈਸੇਜ ਨਹੀਂ ਕੱਢਣਾ ਕਿ ਉਹ ਤਾਂ XYZ ਐਕਸਰਸਾਈਜ਼ ਵੀ ਕਰਦੇ ਸੀ ਤਾਂ ਉਹਨਾਂ ਨੂੰ ਆ ਗਈ, ਉਹ ਐਂ ਲਾ ਲਓ ਕਿ ਬਾਕੀ ਕਾਰਨਾਂ ਕਰਕੇ ਕੋਈ ਮੇਜਰ ਜਿਹੜੇ ਰਿਸਕ ਫੈਕਟਰ ਸੀਗੇ ਚਾਹੇ ਫੈਮਿਲੀ ਹਿਸਟਰੀ ਸੀ ਚਾਹੇ ਜੈਨੇਟਿਕ ਰਿਸਕ ਫੈਕਟਰ ਸੀ ਕੋਈ, ਤਾਂ ਅਨਫੋਰਚੁਨੇਟਲੀ ਇਨਵੋਲਵ ਹੋ ਗਏ। ਪਰ ਫਿਜ਼ੀਕਲ ਐਕਟੀਵਿਟੀ ਔਰ ਗੁੱਡ ਲਾਈਫ ਸਟਾਈਲ ਹਾਰਟ ਡਿਜ਼ੀਜ਼ ਤੋਂ ਬਚਾਈ ਰੱਖਦਾ ਹੈ।
1: ਜੀ, ਡਾਕਟਰ ਸਾਹਿਬ ਜਿਵੇਂ ਆਪਾਂ ਕਹੀਏ ਤੁਸੀਂ ਏਜਿੰਗ ਦੀ ਗੱਲ ਕੀਤੀ ਹੈ ਵੀ ਆਫਟਰ 50 ਜਿਹੜਾ ਹੈਗਾ ਮੋਸਟਲੀ ਲੋਕਾਂ ਦੇ ਵਿੱਚ ਆਪਾਂ ਨੂੰ ਸਟੰਟ ਹੈਗਾ ਜਾਂ ਡਾਇਲਸਿਸ ਜਿਹੜਾ ਕਹਿੰਦੇ ਹੈਗੇ ਆ ਉਹ ਕਰਵਾਉਣਾ ਪੈਂਦਾ ਹੈਗਾ, ਕਿ ਇਸ ਨੂੰ ਅੱਗੇ ਚੱਲ ਕੇ ਫਿਰ ਆਪਾਂ ਇਸ ਨੂੰ ਜੈਨੇਟਿਕ ਦੇ ਵਿੱਚ ਵੀ ਇਸ ਚੀਜ਼ ਨੂੰ ਕਾਊਂਟ ਕਰਦੇ ਹਾਂ ਕਿ ਨਹੀਂ ਕਰਦੇ?

0: ਫੈਕਟਰ ਅਰਲੀ ਏਜ 'ਚ ਹੀ ਲੱਭਣੇ ਚਾਹੀਦੇ ਹੈ
1: ਜੀ,
0: ਜਿਵੇਂ ਕਿ ਡਾਇਬਟੀਜ਼ ਅਗਰ ਫੈਮਿਲੀ 'ਚ ਹੈ ਪਲੱਸ ਹਾਰਟ ਡਿਜ਼ੀਜ਼ ਹੈ ਤਾਂ ਚਾਹੇ ਕੋਈ 30-year-old ਇੰਡੀਵਿਜੁਅਲ ਹੈ ਜਿਨ੍ਹਾਂ ਦੇ ਦਾਦੇ ਪੜਦਾਦਿਆਂ ਨੂੰ ਜਾਂ ਤਾਇਆਂ 'ਚ ਮਾਮੇ ਮਾਸੀਆਂ 'ਚ ਅਗਰ ਫੈਮਿਲੀ 'ਚ ਸਟਰੋਂਗ ਹਿਸਟਰੀ ਹੈ ਤਾਂ ਉਹਨਾਂ ਨੂੰ ਬਹੁਤ ਸਟ੍ਰਿਕਟਲੀ ਆਪਦਾ ਲਾਈਫ ਸਟਾਈਲ ਚੇਂਜ ਕਰਨਾ ਚਾਹੀਦਾ ਰਿਸਕ ਫੈਕਟਰਸ ਲੱਭਣ ਲਈ ਜਾ ਕੇ ਕਾਰਡੀਓਲੋਜਿਸਟ ਕੋਲ ਇਹ ਦੱਸ ਕੇ ਕਿ ਸਾਡੀ ਫੈਮਿਲੀ 'ਚ ਹਾਰਟ ਡਿਜ਼ੀਜ਼ ਦੀ ਹਿਸਟਰੀ ਹੈ ਤਾਂ ਕੁਛ ਇੱਕ ਰਿਸਕ ਫੈਕਟਰਸ ਲੱਭਣ ਲਈ ਟੈਸਟ ਬਣੇ ਹੋਏ ਨੇ ਪ੍ਰੋਪਰ
1: ਜੀ,
0: ਜਿਵੇਂ ਕਿ ਕੋਲੈਸਟਰੋਲ ਦੀਆਂ ਕੁਛ ਇੱਕ ਟਾਈਪਸ ਹੁੰਦੀਆਂ, ਕੁਛ ਇੱਕ ਲਾਈਪੋਪ੍ਰੋਟੀਨਸ ਹੁੰਦੇ ਨੇ, ਉਹ ਸਾਰੇ ਉਹਨਾਂ 'ਚੋਂ ਅਗਰ ਕੋਈ ਰਿਸਕ ਫੈਕਟਰ ਐਸਾ ਲੱਭਿਆ ਜਾਂਦਾ ਜਿਹੜਾ ਕਿ ਮੇਜਰ ਹੈ ਤਾਂ ਉਹਦੇ 'ਤੇ ਫਿਰ ਉਸ ਤਰ੍ਹਾਂ ਦੀ ਪ੍ਰੀਵੈਂਸ਼ਨ ਉਸ ਤਰ੍ਹਾਂ ਦਾ ਵਰਕਅਪ ਸਟਾਰਟ ਹੋ ਜਾਂਦਾ। ਸੈਕਿੰਡਲੀ ਉਹਨਾਂ ਨੂੰ ਅੱਗੇ ਪ੍ਰੀਵੈਂਸ਼ਨ ਦੇ ਤੌਰ 'ਤੇ ਜਿਵੇਂ ਫੈਮੀਲੀਅਲ ਹਾਈਪਰ ਟ੍ਰਾਈਗਲੀਸਰਾਈਡੀਮੀਆ ਜਾਂ ਅਗਰ ਫੈਮੀਲੀਅਲ ਹਾਈਪਰ ਕੋਲੈਸਟਰੋਲੀਮੀਆ, ਪਰਿਵਾਰਾਂ 'ਚ ਕੋਲੈਸਟਰੋਲ ਦਾ ਬਹੁਤ ਜ਼ਿਆਦਾ ਵਧਣਾ, 300-300 ਤੋਂ ਉੱਤੇ ਐਲ ਡੀ ਐਲ ਦੀ ਵੈਲਿਊ ਰਹਿਣਾ, ਇਹ ਪਾਇਆ ਜਾਂਦਾ। ਅਗਰ ਉਹ ਫੈਮਿਲੀਜ਼ ਡਿਟੈਕਟ ਹੋ ਜਾਣ ਲੋਕਾਂ ਦੀ ਜਾਗਰੂਕਤਾ ਕਰਕੇ ਪਲੱਸ ਉਹਨਾਂ ਦੇ ਸਕਰੀਨਿੰਗ ਕਰਾਉਣ ਕਰਕੇ ਤਾਂ ਇਹ ਚੀਜ਼ਾਂ ਪ੍ਰੀਵੈਂਟ ਹੋ ਜਾਂਦੀਆਂ
1: ਜੀ
0: ਬਹੁਤ ਹੱਦ ਤੱਕ।
1: ਅਤੇ ਇਸ ਆਪਾਂ ਸਭ ਦਾ ਇਹ ਤੁਸੀਂ ਸਾਨੂੰ ਦੱਸੇ ਕਿ ਸਿਮਟਮ ਦੀ ਵੀ ਆਪਾਂ ਗੱਲ ਕਰ ਲਈ ਹੈਗੀ ਹੈ ਵੀ ਕਿੱਦਾਂ ਦੇ ਸਿਮਟਮ ਜਿਹੜੇ ਹੈਗੇ ਆਮ ਇਨਸਾਨ ਦੇ ਵਿੱਚ ਪਾਏ ਜਾਂਦੇ ਹੈਗੇ ਆ, ਕਾਰਨ ਵੀ ਜਿਵੇਂ ਤੁਸੀਂ ਕਿਹਾ ਵੀ ਕੁਛ ਕੁ ਲਾਈਫ ਸਟਾਈਲ ਹੈ, ਕੁਛ ਕੁ ਬਾਈ ਬਰਥ ਜਿਹੜੇ ਹੈਗੇ ਆ ਉੱਦਾਂ ਦੇ ਹਿੱਸੇ ਦੇ ਵਿੱਚ ਹੈਗੇ ਆ। ਇਲਾਜ ਦੀ ਜੇਕਰ ਅਸੀਂ ਸਪੈਸੀਫਿਕ ਗੱਲ ਕਰੀਏ ਤਾਂ ਇਸ ਦੇ ਨਾਲ ਰਿਲੇਟਡ ਇਲਾਜ ਕਿੱਦਾਂ ਕਿੱਦਾਂ ਦੇ ਹੈਗੇ ਆ ਅਤੇ ਕੀ ਉਹ ਸਾਰੇ ਆਪਾਂ ਨੂੰ ਇੱਥੇ ਹੁਣ ਇਸ ਟਾਈਮ ਦੇ ਉੱਪਰ ਪੰਜਾਬ ਦੇ ਵਿੱਚ ਅਸੀਂ ਕਹੀਏ ਵੀ ਇੰਡੀਆ 'ਚ ਜਾਂ ਪੰਜਾਬ ਦੇ ਵਿੱਚ ਸਾਰੀਆਂ ਤਰ੍ਹਾਂ ਦੀ ਫੈਸਿਲਿਟੀ ਸਾਨੂੰ ਹਾਰਟ ਦੇ ਨਾਲ ਜਿਹੜੇ ਵੀ ਡਿਜ਼ੀਜ਼ ਆ ਉਹਨਾਂ ਦੇ ਲਈ ਉਪਲਬਧ ਹੈਗੇ ਆ?
0: ਜਿਹੜੀ ਸਭ ਤੋਂ ਆਮ ਬਿਮਾਰੀ ਹੈ, ਸਭ ਤੋਂ ਜ਼ਿਆਦਾ ਜਿਹੜਾ ਘਾਨ ਕਰਦੀ ਹੈ ਉਹ ਨਾੜਾਂ ਦੀ ਬਲੋਕੇਜ ਵਾਲੀ। ਉਹਦੇ ਲੱਛਣ ਕਲੀਅਰ ਕੱਟ ਆ ਜਾਂਦੇ ਨੇ ਟਾਈਮਲੀ ਅਗਰ ਪੇਸ਼ੈਂਟ ਹੋਸਪਿਟਲ ਪਹੁੰਚ ਜਾਏ, ਚਾਹੇ ਉਹ ਗਵਰਨਮੈਂਟ ਸੈਕਟਰ ਹੈ ਚਾਹੇ ਪ੍ਰਾਈਵੇਟ ਸੈਕਟਰ ਹੈ। ਪ੍ਰਾਈਵੇਟ ਸੈਕਟਰ 'ਚ ਵੀ ਗਵਰਨਮੈਂਟ ਵੱਲੋਂ ਆਯੁਸ਼ਮਾਨ ਭਾਰਤ ਸਕੀਮ ਦੇ ਅਕੋਰਡਿੰਗ, ਉਹਦੇ ਨਾਲ ਹੀ ਸਟੇਟਸ ਦੀਆਂ ਸਕੀਮਸ ਲਿੰਕਡ ਨੇ, ਉਹਦੇ 'ਚ ਕਾਰਡੀਅਕ ਡਿਪਾਰਟਮੈਂਟ 'ਚ ਬਹੁਤ ਅੱਛੀ ਸਪੋਰਟ ਹੈ, ਫੁੱਲ ਸਪੋਰਟ ਹੈ। ਸਿਰਫ ਪੇਸ਼ੈਂਟ ਦਾ ਟਾਈਮਲੀ ਪਹੁੰਚਣਾ ਜ਼ਰੂਰੀ ਹੈ। ਅਗਰ ਪੇਸ਼ੈਂਟ ਟਾਈਮਲੀ ਪਹੁੰਚ ਗਿਆ ਉਹ ਹੋਸਪਿਟਲ ਕੋਈ ਵੀ, ਚਾਹੇ ਗਵਰਨਮੈਂਟ ਹੋਏ ਚਾਹੇ ਪ੍ਰਾਈਵੇਟ ਹੋਏ, ਉੱਥੇ ਨਾਲ ਦੀ ਨਾਲ ਲੋਡਿੰਗ ਡੋਜ਼ਿਸ ਮਿਲ ਜਾਂਦੀਆਂ ਨੇ, ਖੂਨ ਪਤਲੇ ਕਰਨ ਵਾਲੀਆਂ ਦਵਾਈਆਂ, ਇੰਜੈਕਸ਼ਨਸ, ਪਲੱਸ ਅੱਗੇ ਅਗਰ ਨਾੜ ਦੀ ਬਲੋਕੇਜ ਨੂੰ ਸਟੈਂਟਿੰਗ ਦੀ ਲੋੜ ਹੈ ਅੰਦਰੋਂ ਮਕੈਨੀਕਲੀ ਨਾੜ ਨੂੰ ਖੋਲ੍ਹਣ ਦੀ, ਉਹ ਅਵੇਲੇਬਲ ਰਹਿੰਦੀ ਹੈ। ਅਗਰ ਆਉਣ ਵਾਲੇ ਦਿਨਾਂ 'ਚ ਬਾਈਪਾਸ ਦੀ ਲੋੜ ਹੈ ਤਾਂ ਉਹਦੀ ਅਵੇਲੇਬਿਲਿਟੀ ਵੀ ਅੱਜ ਕੱਲ੍ਹ ਬਹੁਤ ਅੱਛੀ ਹੈ ਸਾਰੇ ਕਿਤੇ। ਔਰ ਇੰਡੀਅਨ ਹੈਲਥ ਕੇਅਰ ਸਿਸਟਮ ਫਾਰ ਬੈਟਰ ਹੈ ਇਸ ਮਾਮਲੇ 'ਚ ਦੈਨ ਐਨੀ ਵੈਸਟਰਨ ਹੈਲਥ ਕੇਅਰ ਸਿਸਟਮ। ਬਾਹਰਲੇ ਸਾਰੇ ਮੁਲਕਾਂ ਦੇ ਜੋ ਸੋ ਕਾਲ ਡੈਵਲਪਡ ਕੰਟਰੀਜ਼ ਨੇ ਉਹਨਾਂ ਨਾਲੋਂ ਫਾਰ ਬੈਟਰ ਹੈ।
1: ਤੁਹਾਨੂੰ ਸਾਰਿਆਂ ਨੂੰ ਇਹਨਾਂ ਇਸ ਦੇ ਸਾਰੇ ਸਿਮਟਮ ਜਿਹੜੇ ਹੈਗੇ ਉਹ ਚੰਗੀ ਤਰ੍ਹਾਂ ਕਲੀਅਰ ਹੋ ਗਏ ਹੋਣੇ ਆ ਅਤੇ ਬਾਰ ਬਾਰ ਡਾਕਟਰ ਸਾਹਿਬ ਇੱਕੋ ਹੀ ਰਿਕੁਐਸਟ ਕਰ ਰਹੇ ਸੀ ਕਿ ਜੇਕਰ ਕਿਸੇ ਦੇ ਵਿੱਚ ਲੱਛਣ ਪਾਏ ਜਾਂਦੇ ਹੈ ਤਾਂ ਬਿਨਾਂ ਕਿਸੇ ਦੇਰ ਤੋਂ ਇਮੀਜੀਏਟਲੀ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ। ਤਾਂ ਕੋਸ਼ਿਸ਼ ਕਰੋ ਕਿ ਸਹੀ ਸਮੇਂ ਦੇ ਉੱਪਰ ਤੁਸੀਂ ਡਾਕਟਰ ਦੇ ਕੋਲ ਜਾਓ। ਡਾਕਟਰ ਸਾਹਿਬ ਇੰਨੀ ਵਧੀਆ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਇਸ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਰੇਡੀਓ OPD ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ।
2: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਰਾਤ ਦੇ 8:44 ਤੇ 40 ਸੈਕਿੰਡ ਹੋ ਰਹੇ ਨੇ। ਹੁਣ ਤੋਂ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ, ਅਤੇ ਉਸ ਤੋਂ ਬਾਅਦ ਰਾਤੀ 9 to 10 ਤੱਕ ਸਾਡੀ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਤੁਸੀਂ ਸੁਣੋਗੇ। ਕੁਝ ਪਲ ਕਰੋ ਉਡੀਕ।
3: आकाशवाणी से समाचार संध्या के साथ मैं आकर्षिता सिंह। शुभेंदु अधिकारी ने पश्चिम बंगाल में भाजपा के पहले मुख्यमंत्री के रूप में शपथ ली। 5 विधायकों ने भी मंत्री पद की शपथ ली। तमिलनाडु में टीवी के प्रमुख विजय ने कांग्रेस, VCK, IUML और वाम दलों के समर्थन से सरकार बनाने का दावा पेश किया। कल मुख्यमंत्री पद की शपथ लेंगे। भारत ने MIRV प्रणाली से लैस अग्नि मिसाइल के उन्नत संस्करण का सफल परीक्षण किया। प्रधानमंत्री नरेंद्र मोदी कल कर्नाटक और तेलंगाना के दौरे पर रहेंगे, कई विकास परियोजनाओं का शुभारंभ करेंगे। प्रवर्तन निदेशालय ने पंजाब सरकार में मंत्री संजीव

ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ ਸੀ ਜੋਜ਼ਫ ਵਿਜੇ ਦੀ ਅਗਵਾਈ ਵਾਲੀ TVK ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਮਿਲ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ।

ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਈਲ ਦੀ ਸਫਲ ਪਰਖ ਕੀਤੀ ਹੈ। ਸਰਕਾਰ ਨੇ ਰਾਸ਼ਟਰੀ ਪੰਚਾਇਤ ਪੁਰਸਕਾਰ 2025 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪੁਰਸਕਾਰ ਦੇਸ਼ ਭਰ ਵਿੱਚੋਂ ਚੁਣੀਆਂ ਗਈਆਂ 42 ਪੰਚਾਇਤਾਂ ਨੂੰ ਦਿੱਤੇ ਜਾਣਗੇ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ ਵਿੱਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਪੰਜਾਬ ਭਰ ਵਿੱਚ ਵੀ ਲੋਕ ਅਦਾਲਤਾਂ ਲਗਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਨੇ ਅੱਜ ਵਾਕੈਥੋਨ ਕਰਵਾਈ। ਤਰਨ ਤਾਰਨ ਪੁਲਿਸ ਦੇ CIA ਸਟਾਫ ਨੇ ਇੱਕ ਅਫਰੀਕੀ ਔਰਤ ਨੂੰ 3 ਕਿਲੋ ਹੈਰੋਇਨ ਅਤੇ 1 ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 2025-26 ਵਿੱਚ ਰੋਪੜ ਨਹਿਰੀ ਨੈੱਟਵਰਕ ਹੇਠ ਸਿੰਚਾਈ ਰਕਬਾ 29,488 ਏਕੜ ਤੋਂ ਵੱਧ ਕੇ 85,447 ਏਕੜ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਡਾਕਟਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟਕਪੁਰਾ ਵਿਖੇ ਕ੍ਰਿਕਟ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਅਤੇ ਖੇਡ ਮੈਦਾਨ ਦੇ ਵਿਕਾਸ ਕਾਰਜ ਲਈ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ। ਭਾਰਤ ਦੇ ਸਾਹਿਲ ਯਾਦਵ ਨੇ ਚੀਨ ਦੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 'ਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਦੋਸਤੋ, ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਅਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਪਸੰਦੀਦਾ ਪ੍ਰੋਗਰਾਮ ਪੰਜਾਬੀ ਤੜਕਾ ਦਾ। ਅੱਜ ਦਾ ਇਹ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਪੰਜਾਬੀ ਗੀਤ ਸੁਣਵਾਉਂਦੇ ਹਾਂ ਤੁਹਾਡੇ ਵਟਸਐਪ ਮੈਸੇਜਿਸ ਦੇ ਆਧਾਰ 'ਤੇ, ਅਤੇ ਉਸ ਦੇ ਨਾਲ ਹੀ ਤੁਹਾਡੇ ਖਤਾਂ ਦੇ ਆਧਾਰ 'ਤੇ ਜਿਹੜੀਆਂ ਸਾਨੂੰ ਫਰਮਾਇਸ਼ਾਂ ਮਿਲਦੀਆਂ ਨੇ, ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਉਹਨਾਂ ਫਰਮਾਇਸ਼ਾਂ ਨੂੰ ਪੂਰਾ ਕਰਨ ਦੇ ਲਈ। ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 9496500268 'ਤੇ ਮੈਸੇਜ ਕਰਕੇ ਆਪਣਾ ਨਾਮ, ਪਤਾ ਅਤੇ ਆਪਣਾ ਫਰਮਾਇਸ਼ੀ ਗੀਤ ਲਿਖ ਕੇ ਭੇਜ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀਆਂ ਸਭ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੀ।

ਸਾਨੂੰ ਵਟਸਐਪ ਤੇ ਤੁਹਾਡੇ ਮੈਸੇਜਸ ਆਨੇ ਸ਼ੁਰੂ ਹੋ ਗਏ ਨੇ। ਸਾਨੂੰ ਪਹਿਲਾ ਮੈਸੇਜ ਮਿਲਿਆ ਹੈ ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ, ਵਿਨੀਤ ਕੁਮਾਰ ਤੇ ਸੋਨਮ ਵਰਮਾ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਕਰਨਵੀਰ ਹਾਊਸ ਭੁੱਚੋ ਕੈਂਚੀਆਂ ਬਠਿੰਡਾ ਪੰਜਾਬ ਤੋਂ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ, ਦਪਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਤੇ ਅਭਿਜੋਤ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਤਖਤਪੁਰ ਛੱਤੀਸਗੜ੍ਹ ਤੋਂ, ਮਿਸ਼ਰੀ ਲਾਲ ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ ਹੋਰਾਂ ਦਾ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਕ੍ਰਿਸ਼ਨਾ ਘੋੜਕੇ, ਪ੍ਰਸ਼ਾਂਤ ਸ਼ਿੰਦੇ, ਰੁਸ਼ੀ ਸ਼ਿੰਦੇ, ਯਸ਼ਰਾਜ ਸ਼ਿੰਦੇ, ਸੁਨੀਤਾ ਸ਼ਿੰਦੇ, ਰੋਹਿਦਾਸ ਚੌਂਕ, ਭੰਡਾਰਪੁਰ ਸਿਟੀ ਤੋਂ। ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਰਾਸ਼ਿਦ ਹੁਸੈਨ ਅੰਸਾਰੀ

ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਅਗਲੇ ਮੈਸੇਜਿਸ ਸ਼ਾਮਿਲ ਕਰ ਰਹੇ ਹਾਂ। WhatsApp ਤੇ ਤੁਹਾਡੇ ਮੈਸੇਜ ਸਾਨੂੰ ਲਗਾਤਾਰ ਆ ਰਹੇ ਨੇ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਮਾਰਹਰਾ ਦਰਵਾਜ਼ਾ ਈਟਾ ਤੋਂ। ਨਬੀ ਹਸਨ ਅੱਬਾਸੀ, ਸ਼ਹਿਨਾਜ਼ ਅੱਬਾਸੀ, ਨਵੇਦ, ਸੁਹੇਲ, ਅਨਮ ਤੇ ਯਸ਼ਕ ਅਵਾਸੀ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਬਲਦੇਵ ਨਗਰ ਜਲੰਧਰ ਸਿਟੀ ਤੋਂ, ਸੋਨੂ, ਰਵੀ, ਰਾਜ, ਗੁਲਸ਼ਨ ਤੇ ਲੱਕੀ ਹੋਰਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਜ਼ਿਲ੍ਹਾ ਮੁਰਾਦਾਬਾਦ ਤੋਂ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ, ਰਾਜਪਾਲ, ਕਾਜਲ, ਮਾਨਵੀ, ਲਕਸ਼ੇ, ਮੋਹਿਨੀ ਤੇ ਬਲਵੀਰ ਸਿੰਘ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਸ਼੍ਰੀ ਸੁਧਾਕਰ, ਰਾਜੇ ਯਾਦਵ, ਪ੍ਰਸ਼ਾਂਤ, ਰਾਜੇ ਕੁਮਾਰ, ਸੰਚਿਤ, ਪ੍ਰਯੇਸ਼, ਪ੍ਰਣਾਲੀ ਦੇਸ਼ਮੁਖ, ਸਵਰਦ ਤੇ ਸਾਨਵੀ ਦੇਸ਼ਮੁਖ ਹੋਰਾਂ ਦਾ। ਮੈਸੇਜ ਸਾਨੂੰ ਭੇਜ ਰਹੇ ਨੇ ਜੀ ਗ੍ਰਾਮ ਪੰਚਾਇਤ ਕਾਲੇਗਾਓਂ, ਜਾਫਰਾਬਾਦ ਤੋਂ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਜਲਾਲਾਬਾਦ ਪੱਛਮੀ ਤੋਂ, ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ ਹੋਰਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ ਮੈਸੇਜ ਸਾਨੂੰ ਭੇਜ ਰਹੇ ਨੇ ਪਿੰਗਾਂ ਵਾਲਾ ਚੌਂਕ ਗੋਰਾਇਆ ਜਲੰਧਰ ਤੋਂ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਗਣੇਸ਼ਪੁਰ ਈਟਾ ਉੱਤਰ ਪ੍ਰਦੇਸ਼ ਤੋਂ, ਫਾਰੂਕ ਸ਼ੇਖ, ਪਰਵੀਨ ਸ਼ੇਖ, ਸਾਇਮਾ, ਸਰਫਰਾਜ਼, ਗੁਲਫਰਾਜ਼ ਤੇ ਬੇਬੀ ਮੁਸਕਾਨ ਹੋਰਾਂ ਦਾ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਜੀ ਨਗਰ ਨਿਗਮ ਵਾਰਡ ਨੰਬਰ 28 ਨਾਜ਼ ਮੰਜ਼ਿਲ ਮੌਸੈਲ ਸੀਤਾਗੜੀ ਤੋਂ, ਅਕਰਮ ਹੁਸੈਨ, ਬੇਗਮ ਇਸ਼ਰਤ, ਵਸੀਮ, ਰੁਬੀਨਾ, ਆਰਿਜ਼ ਨਦੀਮ, ਸ਼ਮੀਮ, ਮਮਤਾ ਰਾਣੀ ਸ਼ਰਮਾ ਤੇ ਪੂਨਮ ਕੁਮਾਰੀ ਸ਼ਰਮਾ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ, ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ ਤੇ ਚੇਤਨਯ ਮਸਕੀਨ ਹੋਰਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਫਾਜ਼ਿਲਕਾ ਪੰਜਾਬ ਤੋਂ, ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ ਤੇ ਪੂਰਾ ਖੇੜਾ ਪਰਿਵਾਰ ਸਾਨੂੰ ਮੈਸੇਜ ਭੇਜ ਰਿਹਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਤੁਲਸੀ ਮਕਸੀਨ, ਵੀਨਾ ਮਸਕੀਨ ਤੇ ਆਸ਼ੀਸ਼ ਰਾਜਾ ਤੇ ਚੇਤਨਯ ਮਸਕੀਨ, ਪੰਚਕੂਲਾ, ਚੰਡੀਗੜ੍ਹ।

ਤੋਂ ਇਹਨਾਂ ਦੇ ਨਾਲ ਹੀ ਸਾਨੂੰ ਮੈਸੇਜ ਭੇਜਦੇ ਨੇ ਰਾਹੁਲ ਖੁਰਾਨਾ, ਰਚੀਤਾ ਖੁਰਾਨਾ, ਕੇਸ਼ੂ ਖੁਰਾਨਾ ਅਤੇ ਉਹਨਾਂ ਦਾ ਪੂਰਾ ਖੁਰਾਨਾ ਪਰਿਵਾਰ। ਪੰਜੋ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਸਾਨੂੰ ਅਗਲਾ ਮੈਸੇਜ ਮਿਲਿਆ ਹੈ ਮਿਹਰਨਗਰ ਉਮਰਖੇੜ ਮਹਾਰਾਸ਼ਟਰਾ ਤੋਂ ਅਭਿਜੀਤ, ਸਰੀਤਾ ਅਤੇ ਇਕਾਸ਼ ਹੋਰਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਗਾਓਂ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਦੁੱਧੀ, ਪ੍ਰਮੋਦ ਕੁਮਾਰ ਦੁੱਧੀ ਅਤੇ ਪੁਸ਼ਪਿੰਦਰ ਕੁਮਾਰ ਦੁੱਧੀ ਹੋਰਾਂ ਦਾ। ਮੈਸਕੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ ਕੈਰਵ, ਗੁਰਮੰਨਤ ਅਤੇ ਉਹਨਾਂ ਦੇ ਨਾਲ ਉਹਨਾਂ ਦਾ ਪਰਿਵਾਰ ਸਾਨੂੰ ਮੈਸੇਜ ਭੇਜ ਰਿਹਾ ਜੀ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਲੋਕੋਂ ਕਲੋਨੀ ਲੋਹਾਰੂ ਹਰਿਆਣਾ ਤੋਂ ਬਿੱਲੂ ਸਿੰਘ ਚਿੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ ਚਿੰਡਾਲੀਆ, ਵਰਖਾ, ਯੋਗੇਂਦਰ ਕੁਮਾਰ ਚਿੰਡਾਲੀਆ, ਨਰਿੰਦਰ ਕੁਮਾਰ ਚਿੰਡਾਲੀਆ ਅਤੇ ਉਹਨਾਂ ਦੇ ਪੂਰੇ ਚਿੰਡਾਲੀਆ ਪਰਿਵਾਰ ਦੇ ਵੱਲੋਂ। ਇੱਕ ਹੋਰ ਮੈਸੇਜ ਸ਼ਾਮਿਲ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਉਹਨਾਂ ਦੇ ਸਾਰੇ ਪਰਿਵਾਰ ਦੇ ਵੱਲੋਂ ਸਾਨੂੰ ਮੈਸੇਜ ਮਿਲਿਆ ਹੈ। ਵੜਿੰਗਖੇੜਾ ਪੰਜਾਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਮਿੰਟੂ, ਟੋਮ, ਸਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਚੰਡੀਗੜ੍ਹ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸ਼ਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੈਵਿਸ। ਸਾਨੂੰ ਫਰਮਾਇਸ਼ ਕਰ ਰਹੇ ਨੇ ਕਿ ਕੋਈ ਵੀ ਆਪਣਾ ਜਿਹੜਾ ਫਰਮਾਇਸ਼ੀ ਗੀਤ ਹੈ ਉਹ ਸੁਣਵਾਇਆ ਜਾਵੇ ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਆਓ ਪ੍ਰੋਗਰਾਮ ਦਾ ਅਗਲਾ ਗੀਤ ਕਿਸਮਤ, ਐਮੀ ਵਿਰਕ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਸਾਨੂੰ ਕੁਝ ਖੱਤ ਤੁਹਾਡੇ ਮਿਲੇ ਨੇ, ਆਓ ਪ੍ਰੋਗਰਾਮ ਦੇ ਵਿੱਚ ਖੱਤ ਸ਼ਾਮਿਲ ਕਰਦੇ ਹਾਂ। ਸਾਨੂੰ ਪਹਿਲਾ ਖੱਤ ਮਿਲਿਆ ਜੀ ਮੁੱਲਾਂਪੁਰ ਮੰਡੀ ਜ਼ਿਲ੍ਹਾ ਲੁਧਿਆਣਾ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ ਅਤੇ ਦੀਪਕ ਜੈਨ ਹੋਰਾਂ ਦਾ। ਅਗਲਾ ਖੱਤ ਸਾਡੇ ਤੱਕ ਪਹੁੰਚਿਆ ਹੈ ਜੀ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਹੋਰਾਂ ਦਾ, ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਸਾਨੂੰ ਖੱਤ ਭੇਜ ਰਹੇ ਨੇ। ਗਿੱਦੜਬਾਹਾ ਤੋਂ ਸਾਨੂੰ ਖੱਤ ਮਿਲਿਆ ਹੈ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਸ਼ਾ ਹੋਰਾਂ ਦਾ। ਮੁਕਤਸਰ ਤੋਂ ਸਾਨੂੰ ਖੱਤ ਮਿਲਿਆ ਹੈ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ ਹੋਰਾਂ ਦਾ। ਰਿੰਗਨੀ ਛੱਤੀਸਗੜ੍ਹ ਤੋਂ ਸਾਨੂੰ ਖੱਤ ਪਹੁੰਚਿਆ ਹੈ ਜੀ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰੇਂਗੀ ਤੋਂ ਸਾਨੂੰ ਉਹਨਾਂ ਦੇ ਨਾਲ ਹੀ ਮੈਸੇਜ ਭੇਜ ਰਹੇ ਨੇ। ਭਾਗਵਤ ਵਰਮਾ ਲੇਵਈ ਤੋਂ ਸਾਨੂੰ ਖੱਤ ਭੇਜ ਰਹੇ ਨੇ। ਗੁਲਾਬ ਦਾਸ ਮਾਨਕਪੁਰੀ ਤੋਂ ਸਾਨੂੰ ਖੱਤ ਭੇਜ ਰਹੇ ਨੇ। ਸ਼ਿਵਨਾਥ ਸਾਹੂ ਅਤੇ ਚਰਡੋਂਗਰੀ ਤੋਂ ਸਾਨੂੰ ਖੱਤ ਭੇਜ ਰਹੇ ਨੇ ਦੁਰਗਾ ਰਾਮ ਸਾਹੂ। ਮਹਾਦੇਵ ਘਾਟ ਜੈਸਲਮੇਰ ਤੋਂ ਸਾਨੂੰ ਖੱਤ ਪਹੁੰਚਿਆ ਹੈ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ, ਰੇਆਸ਼ ਅਤੇ ਗੁੜੀਆ ਠਾਕੁਰ ਹੋਰਾਂ ਦਾ। ਅਗਲਾ ਖੱਤ ਸਾਨੂੰ ਮਿਲਿਆ ਹੈ ਜੀ ਅਲੀਕਾ ਉਬਵਾਲੀ ਤੋਂ ਰੂਪ ਸਿੰਘ, ਕਰਮਜੀਤ, ਸਰਬਜੀਤ, ਰਾਣੀ, ਸੋਨੂ ਅਤੇ ਰਣੌਜੀ ਹੋਰਾਂ ਦਾ। ਇਹਨਾਂ ਸਾਰਿਆਂ ਦੇ ਖੱਤਾਂ ਦੀ ਫਰਮਾਇਸ਼ 'ਤੇ ਆਧਾਰਿਤ, ਰਲੀ ਮਿਲੀ ਫਰਮਾਇਸ਼ 'ਤੇ ਆਧਾਰਿਤ, ਆਓ ਤੁਹਾਨੂੰ ਪ੍ਰੋਗਰਾਮ ਦਾ ਅਗਲਾ ਗੀਤ ਸੁਣਵਾਉਂਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ।

0: ਦੋਸਤੋ, ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਹੀ ਖਤਮ ਕਰਨ ਦੀ ਤੁਹਾਡੇ ਰੇਡੀਓ ਦੋਸਤ ਮੁਹੰਮਦ ਕਾਸਿਮ ਨੂੰ ਦਿਓ ਇਜਾਜ਼ਤ।
1: ਪੁਲਿਸ?
2: ਮਿਸ ਸੀਮਾ
1: ਜੀ,
2: ਅਭੀ ਪੁਲਿਸ ਸਟੇਸ਼ਨ ਆਈ ਹੈ। ਰੁਕੀਏ, ਵਰਨਾ ਘਰ ਆ ਜਾਏਗਾ।
1: ਕਿਉਂ? ਲੇਕਿਨ ਮੈਂ
2: ਅਕੇਲੇ ਦੂਸਰੇ ਕਮਰੇ ਮੇਂ ਜਾਈਏ। ਆਪਕਾ ਬੇਟਾ ਹਮਾਰੇ ਕਸਟਡੀ ਮੇਂ ਹੈ ਔਰ ਆਪ ਡਿਜੀਟਲ ਅਰੈਸਟ ਮੇਂ ਹੋ।
1: ਡਿਜੀਟਲ ਅਰੈਸਟ?
2: 1 ਲੱਖ ਦੋ, ਬਚ ਜਾਓਗੇ।
1: ਇਤਨੇ ਪੈਸੇ?
2: ਅੱਛਾ ਠੀਕ ਹੈ, ਇੱਕ ਲਿੰਕ ਭੇਜੀਏ, ਅਭੀ ਪ੍ਰੋਸੈਸਿੰਗ ਕੇ ਲਿਏ 30,000 ਦੋ, ਵਰਨਾ ਬੇਟਾ ਜੇਲ ਜਾਏਗਾ।
1: ਜੇਲ ਤੋ ਤੁਮ ਜਾਓਗੇ, ਤੁਮਹਾਰਾ ਚਿਹਰਾ ਰਿਕਾਰਡ ਹੋ ਚੁਕਾ ਹੈ। ਡਿਜੀਟਲ ਅਰੈਸਟ ਜੈਸਾ ਕੁਛ ਨਹੀਂ ਹੋਤਾ, ਯੇ ਸਬ ਫਰੌਡ ਹੈ, ਇਸੀ ਲਈ ਪੈਨਿਕ ਨਾ ਕਰੇ। ਪੁਲਿਸ, ਬੈਂਕ, RBI ਇਤਿਆਦਿ ਕੇ ਨਾਮ ਪਰ ਆਨੇ ਵਾਲੇ ਸਾਈਬਰ ਅਪਰਾਧੀਓ ਕੇ ਫੋਨ ਯਾ ਵੀਡੀਓ ਕਾਲ ਸੇ ਸਾਵਧਾਨ ਰਹੇ, ਉਨਹੇ ਪੈਸੇ ਨਾ ਭੇਜੇ ਔਰ ਤੁਰੰਤ ਪੁਲਿਸ ਮੇ ਰਿਪੋਰਟ ਕਰੇ।
3: ਹੈਲੋ ਮੰਮਾ,
4: RBI ਕਹਤਾ ਹੈ
5: ਜਾਣਕਾਰ ਬਣੀਏ, ਸਤਰਕ ਰਹੀਏ।
0: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ, ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਜੀ, ਇਸ ਵੇਲੇ ਰਾਤ ਦੇ 10:30 ਵਜ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਰਜਨੀਗੰਧਾ ਦਾ।

0: ਤੇ ਰਾਜ ਕਰਦਾ ਹੈ। ਗੀਤ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ, ਬੋਲ ਲਿਖੇ ਨੇ ਮਜਰੂਹ ਸੁਲਤਾਨਪੁਰੀ ਨੇ ਅਤੇ ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਵਰਮਨ ਨੇ। ਫਿਲਮ ਦਾ ਨਾਮ ਹੈ ਯਾਦੋਂ ਕੀ ਬਾਰਾਤ।
1: ਸਾਰੇ ਹੀ ਸਰੋਤਿਆਂ ਨੂੰ

ਪ੍ਰੋਗਰਾਮ ਰਜਨੀਕੰਧਾ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਵਾਵਾਂਗੇ। ਮਚਰੂ ਸੁਲਤਾਨਪੁਰੀ ਨੇ ਜਿਸ ਦੇ ਬੋਲ ਲਿਖੇ ਨੇ, ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ, ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਵਰਮਨ ਨੇ, ਅਤੇ ਫਿਲਮ ਦਾ ਨਾਮ ਹੈ ਮੇਰੇ ਜੀਵਨ ਸਾਥੀ।

ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਵੋ ਕੌਨ ਥੀ ਦੇ ਵਿੱਚੋਂ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ। ਗੀਤੇ ਬੋਲ ਲਿਖੇ ਨੇ ਰਾਜਾ ਮਹਿੰਦੀ ਅਲੀ ਨੇ ਅਤੇ ਸੰਗੀਤਬੱਧ ਕੀਤਾ ਹੈ ਮਦਨ ਮੋਹਨ ਨੇ।

0: सुनो सुनो सुनो गांव वालों, केवाईसी अपडेट का मैसेज अनदेखा ना करें, तुरंत केवाईसी अपडेट कराएं। अगर पहचान या पते में कोई बदलाव नहीं है तो अपने बैंक या एटीएम या बिजनेस कॉरेस्पोंडेंट यानी बीसी के पास जाएं या बैंक में रजिस्टर्ड ईमेल या मोबाइल नंबर या मोबाइल बैंकिंग ऐप या पत्र द्वारा उसकी स्वघोषणा दें। और अगर कोई बदलाव है तो पहचान और पते का नवीनतम प्रमाण दिखाएं। खाता सक्रिय रखकर बैंकिंग सेवाओं का लाभ उठाएं। अपना केवाईसी अपडेट कराने के लिए अपने नजदीकी ग्राम पंचायत के कैंप या बैंक शाखा में जाएं।
1: आरबीआई कहता है,
2: जानकार बनिए, सतर्क रहिए।
3: ਤੁਸੀਂ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਪਟਿਆਲਾ। ਤੇ ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਰਸ਼ਨੀਗੰਧਾ ਦਾ। ਪ੍ਰੋਗਰਾਮ ਰਸ਼ਨੀਗੰਧਾ ਨੂੰ ਅੱਗੇ ਵਧਾਉਂਦੇ ਹੋਏ ਆਇਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਪਿਆਰ ਹੁਆ ਇਕਰਾਰ ਹੁਆ, ਜਿਸ ਨੂੰ ਆਵਾਜ਼ ਦਿੱਤੀ ਹੈ ਮੰਨਾ ਦੇ ਅਤੇ ਲਤਾ ਮੰਗੇਸ਼ਕਰ ਨੇ। ਸੰਗੀਤਬੱਧ ਕੀਤਾ ਹੈ ਸ਼ੰਕਰ ਜੈਕਿਸ਼ਨ ਨੇ ਅਤੇ ਗੀਤ ਦੇ ਬੋਲ ਲਿਖੇ ਨੇ ਸ਼ੈਲਿੰਦਰਾ ਨੇ। ਫਿਲਮ ਦਾ ਨਾਮ ਹੈ ਸ਼੍ਰੀ 420।

ਪ੍ਰੋਗਰਾਮ ਰਜਨੀਗੰਧਾ ਦੇ ਵਿੱਚ ਅਗਲਾ ਗੀਤ ਸੁਣਵਾਉਂਦੇ ਹਾਂ ਤੁਹਾਨੂੰ ਫਿਲਮ ਬਲੈਕਮੇਲ ਦਾ, ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ। ਗੀਤ ਦੇ ਬੋਲ ਲਿਖੇ ਨੇ ਰਾਜਿੰਦਰ ਕ੍ਰਿਸ਼ਨ ਨੇ ਅਤੇ ਸੰਗੀਤਬੱਧ ਕੀਤਾ ਹੈ ਕਲਿਆਣ ਜੀ ਅਤੇ ਆਨੰਦ ਜੀ ਨੇ।